FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਯਾਰ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਬੁੱਧਵਾਰ, ਸ਼ਕ ਸੰਵਤ 1948 ਦੇ ਭਾਦੋ ਮਹੀਨੇ ਦੀ 11 ਤਾਰੀਖ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 2 ਤਾਰੀਖ ਏ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:58 ਅਤੇ 42 ਸੈਕਿੰਡ ਦਾ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਇਸ ਸਭਾ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

0: Secretary said that retail intervention efforts have expanded significantly across 19 cities, supported by the dispatch of over 30 trucks to ensure widespread availability. Prime Minister of Belgium, Bart De Wever, will be on a three-day visit to India beginning today. During the visit, he will hold bilateral talks with Prime Minister Narendra Modi to discuss the entire spectrum of bilateral relations and regional and global issues of mutual interest. In badminton, India's leading shuttlers, including Lakshya Sen, Kidambi Srikant and Tanvi Sharma, will begin their campaigns today at the China Masters Super 750 in Shenzhen. Top seed Satvik Sairaj Ranki Reddy and Chirag Shetty will also lead India's challenge in men's doubles, with Devika Sehwag among the other Indians in action. And that is the end of this news bulletin.
1: ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਠੀਕ 6:10 ਅਤੇ 18 ਸੈਕਿੰਡ ਦਾ ਆਓ ਹੁਣ ਜਾਣਦੇ ਹਾਂ ਅੱਜ ਦੇ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਰੂਪ ਰੇਖਾ

ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਸਿਲਸਿਲਾ ਹੋਵੇਗਾ ਹੈਲਥ ਸ਼ੋਅ। ਵਿਸ਼ਾ ਹੋਏਗਾ ਗੋਡੇ ਬਦਲਣ ਅਤੇ ਔਰਤਾਂ ਦੀਆਂ ਬਿਮਾਰੀਆਂ। ਮਹਿਮਾਨ ਹੋਣਗੇ ਡਾਕਟਰ ਦੀਪਕ ਬੰਸਲ ਅਤੇ ਸਾਇਨਾ ਬੰਸਲ, DB ਬੋਨਸ ਨਰਸਿੰਗ ਹੋਮ ਬਠਿੰਡਾ ਤੋਂ। ਅੱਠ ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 8:30 ਪੰਜਾਬੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਵੱਜ ਕੇ 40 ਮਿੰਟ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਸਿਲਸਿਲਾ ਹੋਏਗਾ ਕਵੀਸ਼ਰੀ ਅਤੇ ਢਾਡੀ ਵਾਰਾਂ। 9 ਵਜੇ ਤੋਂ 10 ਵਜੇ ਤੱਕ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਨਾਂ ਦਾ। 10 ਵਜੇ ਪ੍ਰੋਗਰਾਮ ਹੋਵੇਗਾ ਗੀਤ ਪਿਟਾਰਾ। ਅੱਜ ਸੁਣੋਗੇ ਪੰਜਾਬੀ ਸਦਾ ਬਹਾਰ ਗੀਤ। 11 ਵਜੇ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਨ। ਬਾਰਾਂ ਵਜੇ ਹੋਵੇਗਾ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਅਤੇ 12:05 'ਤੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 'ਤੇ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਸੰਚਾਲਕ ਹੋਣਗੇ ਅਮਨਦੀਪ ਕੌਰ। 12:30 ਹੋਵੇਗਾ ਪੈਣਾ ਦਾ ਪ੍ਰੋਗਰਾਮ ਘਰ ਪਰਿਵਾਰ। 1:10 'ਤੇ ਰਿਲੇਅ ਕਰਾਂਗੇ ਪ੍ਰਾਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 'ਤੇ ਸਾਂਝ ਪਾਵਾਂਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ। 2 ਵਜੇ ਹੋਏਗਾ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼। 2:15 'ਤੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਢਾਈ ਵਜੇ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ। 3 ਵਜੇ ਤੋਂ 5 ਵਜੇ ਤੱਕ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਨਾਂ ਦਾ, ਜਿਸ ਤਹਿਤ 3 ਵਜੇ ਸਖੀ ਸਹੇਲੀ ਅਤੇ 4 ਵਜੇ ਆਜ ਕੇ ਮਹਿਮਾਨ। ਪੰਜ ਵਜੇ ਆਕਾਸ਼ਵਾਣੀ ਬਠਿੰਡਾ ਹਾਜ਼ਰ ਹੋਏਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ, ਪ੍ਰੋਗਰਾਮ ਖੁੰਡ ਚਰਚਾ ਲੈ ਕੇ। ਵਿਸ਼ਾ ਰਹੇਗਾ ਲੀ ਪਾੜਨੀ ਖੀਰੇ ਦੀ ਖੇਤੀ ਅਤੇ ਮੰਡੀਕਰਨ। 5:30 ਹੋਏਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਅੱਖਰ ਬੋਲਦੇ ਨੇ। ਵਿਸ਼ਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਭਾਗ ਦੂਜਾ। 6:20 'ਤੇ ਰਿਲੇਅ ਕਰਾਂਗੇ ਪ੍ਰਾਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 'ਤੇ ਸੁਣੋਗੇ ਪ੍ਰੋਗਰਾਮ ਯੋਗਬਾਣੀ। 7 ਵਜੇ ਹੋਏਗਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ। 7:40 'ਤੇ ਜਾਰੀ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ। 8 ਵਜੇ ਹੋਏਗਾ NCERT ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਦੀ 1363 ਕੜੀ ਸੁਣੋਗੇ।

ਸਾਢੇ 8 ਵਜੇ ਸੁਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਸਮਾਚਾਰ ਸੰਧਿਆ, ਤੇ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਵਜੇ ਵਿਵਿਧ ਭਾਰਤੀ ਦੇ ਮੁੰਬਈ ਦੇ ਪ੍ਰਸਾਰਣਾਂ ਦਾ ਤੁਸੀਂ ਆਨੰਦ ਮਾਣੋਗੇ। 9:15 ਵਜੇ ਪ੍ਰੋਗਰਾਮ ਹੋਵੇਗਾ ਆਪ ਕੇ ਲੀਏ। 9:30 ਵਜੇ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ, ਅਤੇ 10:30 ਵਜੇ ਢਲਤੀ ਜਾਏ ਰਾਤ, ਤੇ 11 ਵਜੇ ਸਾਡੇ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ।

ਇਹ ਸੀ ਸਾਡੀ ਅੱਜ ਦੀ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਰੂਪਰੇਖਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਰੋਤਿਓ, ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 6:15 ਅਤੇ 15 ਸੈਕਿੰਡ ਦਾ। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ, ਆਓ ਸਰਵਣ ਕਰਦੇ ਹਾਂ। ਪ੍ਰੋਗਰਾਮ ਅੰਮ੍ਰਿਤ ਵੇਲਾ ਵਿੱਚ ਸ਼ਬਦ ਭਾਈ ਮੋਕਮ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ

ਤੁਸੀਂ ਸਰਵਣ ਕੀਤਾ ਸ਼ਬਦ ਭਾਈ ਮੋਹਕਮ ਸਿੰਘ ਰਾਗੀ ਅਤੇ ਉਹਨਾਂ ਦੀ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਸਰਵਣ ਕਰਦੇ ਹਾਂ ਹਰਚਰਨ ਸਿੰਘ ਰਾਗੀ ਅਤੇ ਉਹਨਾਂ ਦੀ ਰਾਗੀ ਜਥੇ ਪਾਸੋਂ ਸ਼ਬਦ ਗਾਇਨ।

ਇਹ ਸ਼ਬਦ ਸੀ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਸਰਵਣ ਕਰਦੇ ਹਾਂ ਸ਼ਬਦ ਭਾਈ ਮਨਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਇਹ ਭਗਤੀ ਰਚਨਾ ਸੀ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ। ਅਗਲੀ ਭਗਤੀ ਰਚਨਾ ਸਰਵਣ ਕਰਦੇ ਹਾਂ ਆਸ਼ਾ ਭੋਸਲੇ ਅਤੇ ਊਸ਼ਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ।

ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ

ਫੋਨ ਐਪ ਨਿਊਜ਼ ਔਨ ਜਾਂ ਯਾਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 7 ਵਜੇ ਦਾ ਅਤੇ ਹੁਣ ਵੇਲਾ ਹੋ ਰਿਹਾ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ।

ਆਕਾਸ਼ਵਾਣੀ ਐਫਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਅੰਮ੍ਰਿਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਗੁੱਡ ਮਾਰਨਿੰਗ। ਸਰੋਤਿਓ, ਇਹ ਦਿਨ ਇੱਕ ਨਵੇਂ ਮੌਕੇ ਦੇ ਵਾਂਗ ਆਇਆ ਤੇ ਆਓ ਇਸ ਦਾ ਚੰਗਾ ਇਸਤੇਮਾਲ ਕਰੀਏ ਤੇ ਇਸ ਖੂਬਸੂਰਤ ਦਿਨ ਨੂੰ ਇੱਕ ਖੂਬਸੂਰਤ ਯਾਦ ਬਣਾ ਕੇ ਆਪਣੀ ਜ਼ਿੰਦਗੀ 'ਚ ਸੰਜੋਈਏ ਤੇ ਖੂਬਸੂਰਤ ਦਿਨ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਵਿਚਾਰ ਦੇ ਨਾਲ। ਸਰੋਤਿਓ, ਕਹਿੰਦੇ ਨੇ ਕਿ ਇਨਸਾਨ ਦੀ ਸਭ ਤੋਂ ਬੁਰੀ ਆਦਤ ਇਹ ਹੈ ਕਿ ਅਗਰ ਉਹਨੂੰ ਕੁਝ ਨਾ ਮਿਲੇ ਤਾਂ ਉਹ ਸਬਰ ਨਹੀਂ ਕਰਦਾ ਤੇ ਅਗਰ ਮਿਲ ਜਾਏ ਤਾਂ ਉਸ ਦੀ ਕਦਰ ਨਹੀਂ ਕਰਦਾ। ਜੋ ਕੋਲ ਹੈ ਉਸ ਦੀ ਕਦਰ ਕਰੋ, ਕਿਉਂਕਿ ਖੁਸ਼ੀਆਂ ਸ਼ੁਕਰ 'ਚ ਹੁੰਦੀਆਂ ਨੇ, ਕਾਸ਼ ਤਾਂ ਕਦੇ ਖਤਮ ਹੀ ਨਹੀਂ ਹੁੰਦੇ। ਤਾਂ ਇਹ ਸੀ ਅੱਜ ਦਾ ਵਿਚਾਰ ਤੇ ਹੁਣ ਵੱਧਦੇ ਹਾਂ ਅੱਜ ਦੀਆਂ ਇਤਿਹਾਸਿਕ ਗੱਲਾਂ ਦੇ ਵੱਲ ਤੇ ਜਾਣਦੇ ਹਾਂ ਅੱਜ ਦਾ ਦਿਨ ਇਤਿਹਾਸ ਵਿੱਚ ਕਿਉਂ ਜ਼ਰੂਰੀ ਹੈ। ਦੋਸਤੋ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 2 ਸਤੰਬਰ 1946 ਦੀ। ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਦਾ ਅੱਜ ਗਠਨ ਹੋਇਆ ਸੀ। ਉਸ ਤੋਂ ਬਾਅਦ ਅਗਲੀ ਘਟਨਾ ਹੈ ਜੀ 2 ਸਤੰਬਰ 1570 ਦੀ। ਅਕਬਰ ਨੇ ਗੁਜਰਾਤ ਦੇ ਅਹਿਮਦਾਬਾਦ ਕੋਲ ਯੁੱਧ ਜਿੱਤ ਕੇ ਗੁਜਰਾਤ 'ਤੇ ਜਿੱਤ ਹਾਸਲ ਕੀਤੀ ਸੀ। ਅਗਲੀ ਘਟਨਾ ਹੈ ਜੀ 2 ਸਤੰਬਰ 1969 ਦੀ। ਅਮਰੀਕਾ ਦੇ ਨਿਊਯਾਰਕ ਵਿੱਚ ਦੁਨੀਆ ਦਾ ਪਹਿਲਾ ਏਟੀਐਮ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਉਸ ਤੋਂ ਬਾਅਦ ਅਗਲੀ ਘਟਨਾ ਹੈ ਜੀ, ਇਸੇ ਦਿਨ ਬ੍ਰਿਟੇਨ ਨੇ ਜੂਲੀਅਨ ਕੈਲੰਡਰ ਦੀ ਜਗ੍ਹਾ ਗ੍ਰੈਗੋਰੀਅਨ ਕੈਲੰਡਰ ਅਪਣਾਇਆ ਸੀ ਤੇ ਇਹਦੇ ਨਾਲ ਹੀ 2 ਸਤੰਬਰ 1945 ਨੂੰ ਵੀਅਤਨਾਮ ਦੇਸ਼ ਫਰਾਂਸ ਤੋਂ ਆਜ਼ਾਦ ਹੋਇਆ ਸੀ। ਅਤੇ ਅਗਲੀ ਘਟਨਾ ਹੈ ਜੀ ਸਾਡੇ ਦੇਸ਼ ਨਾਲ ਜੁੜੀ ਹੋਈ ਕਿ ਇਸੇ ਦਿਨ DRDO ਦੁਆਰਾ ਨਿਰਮਾਣਿਤ ਮਾਨਵ ਰਹਿਤ ਵਿਮਾਨ ਨਿਸ਼ਾਂਤ ਨੇ 1998 ਵਿੱਚ ਪਹਿਲੀ ਉਡਾਣ ਭਰੀ। ਇਸ ਦਿਨ 1969 ਨੂੰ ਵਿਗਿਆਨ ਲਈ ਬਹੁਤ ਉਪਲਬਧੀ ਦਾ ਦਿਨ ਹੈ। ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਪਹਿਲੀ ਵਾਰ 2 ਕੰਪਿਊਟਰਾਂ ਵਿੱਚ ਡਾਟਾ ਦਾ ਆਦਾਨ ਪ੍ਰਦਾਨ ਹੋਇਆ ਸੀ ਅਤੇ ਇਸ ਨੂੰ ਅਰਪਾਨੈੱਟ ਕਿਹਾ ਗਿਆ ਸੀ, ਜੋ ਬਾਅਦ ਵਿੱਚ ਇੰਟਰਨੈੱਟ ਬਣਿਆ। ਅਤੇ ਦੋਸਤੋ, ਅਗਲੀ ਘਟਨਾ ਹੈ ਜੀ, ਅੱਜ ਦੋਸਤੋ ਵਿਸ਼ਵ ਨਾਰੀਅਲ ਦਿਵਸ ਵੀ ਹੈ। ਅਤੇ ਅਗਲੀ ਘਟਨਾ ਹੈ, ਹੁਣ ਗੱਲ ਕਰਦੇ ਹਾਂ ਜੀ, ਅੱਜ ਕਿਸ ਹਸਤੀਆਂ ਨੇ ਜਨਮ ਲਿਆ ਅਤੇ ਕਿਹੜੀਆਂ ਹਸਤੀਆਂ ਇਸ ਦੁਨੀਆ ਤੋਂ ਰੁਖਸਤ ਹੋਈਆਂ। 2 ਸਤੰਬਰ 1941 ਨੂੰ ਭਾਰਤੀ ਮਸ਼ਹੂਰ ਅਦਾਕਾਰਾ ਸਾਧਨਾ ਸ਼ਿਵਦਾਸਿਨੀ ਦਾ ਜਨਮ ਹੋਇਆ। ਇਸੇ ਦਿਨ ਨਿਰਦੇਸ਼ਕ ਕੇਦਾਰ ਕਪੂਰ ਦਾ ਵੀ 1927 ਨੂੰ ਜਨਮ ਹੋਇਆ। ਅਤੇ ਦੋਸਤੋ, ਅੱਜ ਦੇ ਦਿਨ 2 ਸਤੰਬਰ 2021 ਨੂੰ ਅਦਾਕਾਰ ਸਿਧਾਰਥ ਸ਼ੁਕਲਾ ਦਾ ਨਿਧਨ ਹੋਇਆ। ਅਤੇ ਇਸ ਦੇ ਨਾਲ ਸੁਣਦਿਆਂ ਇੱਕ ਪਿਆਰਾ ਜਿਹਾ ਗੀਤ।

0: ਜੀ ਸਰੋਤਿਓ, ਗੀਤ ਸੁਣਨ ਤੋਂ ਬਾਅਦ ਵਧਦੇ ਹਾਂ ਸਾਡੇ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ। ਅਤੇ ਦੋਸਤੋ, ਹੁਣ ਵੇਲਾ ਹੈ ਸਿਲਸਿਲਾ ਹੈਲਥ ਸ਼ੋਅ ਦਾ। ਅੱਜ ਦਾ ਵਿਸ਼ਾ ਹੈ ਰੋਬੋਟ ਨਾਲ ਗੋਡੇ ਬਦਲਣ ਅਤੇ ਔਰਤਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ। ਮਹਿਮਾਨ ਹੋਣਗੇ ਡਾਕਟਰ ਦੀਪਕ ਬੰਸਲ, ਸਾਇਨਾ ਬੰਸਲ, ਅਤੇ ਮੁਲਾਕਾਤੀ ਹੋਣਗੇ ਸੀਮਾ ਕਟਾਰੀਆ, ਡੀਡੀ ਬੋਨ ਐਂਡ ਜੁਆਇੰਟ ਹੋਸਪਿਟਲ ਐਂਡ ਨਰਸਿੰਗ ਹੋਮ ਬਠਿੰਡਾ ਵੱਲੋਂ। ਆਓ ਸੁਣਦੇ ਹਾਂ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਗੁੱਡ ਮਾਰਨਿੰਗ। ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਪ੍ਰੋਗਰਾਮ ਸਰਜਰੀ ਸਵੇਰ ਦੇ ਤਹਿਤ ਸਿਲਸਿਲਾ ਹੈਲਥ ਸ਼ੋਅ ਲੈ ਕੇ। ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਸਾਡੇ ਮਹਿਮਾਨ ਨੇ ਡਾਕਟਰ ਦੀਪਕ ਬੰਸਲ, MBBS MS ਔਰਥੋ, DD ਬੋਨ ਜੁਆਇੰਟ ਹੋਸਪਿਟਲ ਐਂਡ ਨਰਸਿੰਗ ਹੋਮ, ਤੇ ਨਾਲ ਉਹਨਾਂ ਦੇ ਮੌਜੂਦ ਨੇ ਡਾਕਟਰ ਸ਼ਾਇਨਾ ਕਾਂਸਲ, MD ਗਾਇਨੀ, ਔਰਤਾਂ ਦੇ ਰੋਗਾਂ ਦੇ ਮਾਹਿਰ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਵੀ।
2: ਧੰਨਵਾਦ ਸੀਮਾ ਜੀ।
1: ਜੀ, ਤੇ ਡਾਕਟਰ ਸ਼ਾਇਨਾ ਕਾਂਸਲ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ।
3: ਥੈਂਕ ਯੂ ਜੀ।
1: ਜੀ ਡਾਕਟਰ ਸਾਹਿਬ, ਤੁਸੀਂ ਜੁਆਇੰਟ ਐਂਡ ਬੋਨ ਸੈਂਟਰ ਹੀ ਚਲਾਉਂਦੇ ਹੋ, ਤਾਂ ਮੇਰਾ ਪਹਿਲਾ ਸਵਾਲ ਇਹ ਹੈ ਕਿ ਹੱਡੀਆਂ ਸਾਡੇ ਸਰੀਰ ਦਾ ਉਹ ਢਾਂਚਾ ਨੇ ਜਿਸ ਵਿੱਚ ਮਨੁੱਖੀ ਜੀਵਨ ਆਪਣੀ ਹੋਂਦ ਨੂੰ ਸੰਭਾਲ ਕੇ ਅੱਗੇ ਵੱਧਦਾ ਹੈ, ਤੇ ਇਸ ਵੇਲੇ ਤੁਸੀਂ ਕੀ ਕਹਿਣਾ ਚਾਹੋਗੇ?
2: ਮੈਂ ਮਨੁੱਖੀ ਜਿਹੜੀਆਂ ਬੋਨਸ ਹੈਗੀਆਂ ਹੈ ਉਹ ਆਪਣੇ ਸਰੀਰਕ ਬਣਤਰ ਨੂੰ ਮੇਨਟੇਨ ਰੱਖਦੀਆਂ ਹਨ
1: ਜੀ।
2: ਆਪਾਂ ਰੂਟੀਨ ਦੀ ਜਿਹੜੀ ਐਕਟੀਵਿਟੀਜ਼, ਚੱਲਣਾ ਫਿਰਨਾ, ਕੋਈ ਵੀ ਸਮਾਨ ਕੈਰੀ ਕਰਕੇ ਲੈ ਕੇ ਜਾਣਾ, ਉਹ ਸਾਰੀਆਂ ਆਪਣੀਆਂ ਬੋਨਸ ਜਿਹੜੀਆਂ ਹੈਗੀਆਂ ਆਪਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਆਉਣ ਵਾਸਤੇ, ਫਰੇਮਵਰਕ ਨੂੰ ਚਲਾਉਣ ਵਾਸਤੇ ਹੈਲਪ ਕਰਦੀਆਂ ਹਨ। ਜਿਹੜੇ ਜੁਆਇੰਟਸ ਹੈਗੇ ਆ, ਜੇ ਜੁਆਇੰਟਸ ਦੀ ਮੂਵਮੈਂਟ ਆਪਣੀ ਘੱਟਦੀ ਹੈ ਤਾਂ ਆਪਾਂ ਨੂੰ ਮਤਲਬ ਚੱਲਣ ਦੇ ਵਿੱਚ ਦਿੱਕਤ ਆਏਗੀ, ਤਾਂ ਆਪਣਾ ਸਟਰਕਚਰ ਜਿਹੜਾ ਹੈਗਾ ਮੂਵ ਕਰਨਾ ਵੀ ਔਖਾ ਹੋ ਜਾਂਦਾ। ਤਾਂ ਬੋਨਸ ਦੀ ਜਿਹੜੀ, ਜੁਆਇੰਟਸ ਦੀ ਜਿਹੜੀ

0: ਹਾਂ ਕੁਆਲਿਟੀ ਹੈਗੀ ਹੈ, ਮਤਲਬ ਉਹ ਮੇਨਟੇਨ ਕਰਨਾ ਲਾਜ਼ਮੀ ਹੈ। ਉਹਦੇ ਵਾਸਤੇ ਕੁਛ ਕੁ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਹਨ, ਜਿਵੇਂ ਕਿ ਰੈਗੂਲਰ ਕਸਰਤ ਕੀਤੀ ਜਾਵੇ ਤਾਂ ਕਿ
1: ਜੀ
0: ਆਪਣੇ ਜਿਹੜੇ ਮਸਲਸ ਹੈਗੇ ਆ, ਬੋਨਸ ਹੈਗੇ ਆ, ਉਹ ਸਟਰੋਂਗ ਰਹਿਣ। ਡਾਇਟਰੀ ਹੈਬਿਟਸ ਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਜਿਹੜੇ ਡਾਇਟਰੀ ਸਪਲੀਮੈਂਟਸ ਹੈਗੇ ਆ, ਡਾਇਟਰੀ ਫੂਡਸ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ, ਉਹ ਵੀ ਲੈਣੇ ਚਾਹੀਦੇ ਹਨ ਤਾਂ ਕਿ ਬੋਨਸ ਦੀ ਜਿਹੜੀ ਸਟਰੈਂਥ ਹੈ ਉਹ ਮੇਨਟੇਨ ਬਣੀ ਰਹੇ।
1: ਜੀ, ਤੇ ਅਗਲਾ ਸਵਾਲ ਮੇਰਾ ਡਾਕਟਰ ਸਾਹਿਬ ਇਹ ਵੀ, ਜੇ ਅਸੀਂ ਭਾਰਤੀ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਯਾਨੀ ICMR ਦੇ ਆંકੜੇ ਵੇਖੀਏ ਤਾਂ ਤਕਰੀਬਨ 22.5% ਜਿਹੜੇ ਅਡਲਟਸ ਨੇ ਤੇ ਲਗਭਗ 195 ਮਿਲੀਅਨ ਭਾਰਤੀ ਔਰਥੋਪੇਡੀਆ ਮਸਲਸ ਦੇ ਜਿਹੜੇ ਸਕੈਲਟਨ ਪੇਨ ਹੈ, ਸਕੈਲਟਲ ਪੇਨ ਜਿਹਨੂੰ ਕਿਹਾ ਜਾਂਦਾ, ਜੋੜਾਂ ਦੇ ਹੱਡੀਆਂ ਦੇ ਦਰਦ ਨਾਲ ਜੂਝ ਰਹੇ ਨੇ, ਤਾਂ ਕੀ ਇਹ ਆંકੜੇ ਆਪਣੇ ਆਪ ਵਿੱਚ ਹੈਰਾਨ ਕਰਨ ਵਾਲੇ ਨੇ?
0: ਬਿਲਕੁਲ, ਇਹ ਅੰਕੜੇ ਬਿਲਕੁਲ ਇੱਕ ਹੈਰਾਨ ਕਰਨ ਵਾਲੇ ਅੰਕੜੇ ਹਨ, ਕਿਉਂਕਿ ਆਪਣੇ ਜਿਹੜੇ ਇੰਡੀਆ ਦੇ ਵਿੱਚ ਜਿਹੜੀ ਬੋਨ ਦੀ ਕੁਆਲਿਟੀ ਹੈਗੀ ਹੈ ਉਹ ਵੈਸਟਰਨ ਦੇ ਕੰਪੈਰੇਟਿਵਲੀ ਕਾਫੀ ਲੋ ਮੰਨਦੇ ਆ,
1: ਜੀ
0: ਅਤੇ ਆਪਣੇ ਖਾਣ ਪੀਣ ਵੀ ਥੋੜ੍ਹੇ ਜਿਹੇ ਮਾੜੇ ਹੁੰਦੇ ਜਾਂਦੇ ਆ, ਜਿਵੇਂ ਕਿ ਆਪਣਾ ਕਲਚਰ ਚੇਂਜ ਹੁੰਦਾ ਜਾ ਰਿਹਾ, ਤਾਂ ਜਿਹੜਾ ਫਾਸਟ ਫੂਡ ਹੈਗਾ ਹੈ ਉਹਦੇ ਵਿੱਚ ਆਪਾਂ ਨੂੰ ਜਿਹੜੇ ਮੌਜੂਦਾ ਤੱਤ ਹੈਗੇ ਆ ਜਿਹੜੇ ਬੋਨਸ ਨੂੰ ਚਾਹੀਦੇ ਹਨ ਜਾਂ ਆਪਾਂ ਨੂੰ ਮਤਲਬ ਮਸਲਸ ਵਾਸਤੇ ਚਾਹੀਦੇ ਹਨ ਉਹ ਨਹੀਂ ਮਿਲ ਪਾਉਂਦੇ ਆ। ਅਤੇ ਜਿਹੜੀ ਵਹਿਣੀ ਆਪਣੀ ਹੈਗੀ ਅੱਜ ਕੱਲ੍ਹ ਦੀ, ਜਿਵੇਂ ਜੇ ਆਪਾਂ ਸ਼ੈਵੀ ਮਤਲਬ ਵਹਿਣ ਸਹਿਣ ਦੇਖੀਏ ਤਾਂ
1: ਜੀ
0: ਏਸੀ ਕਲਚਰ ਜਿਹੜਾ ਹੈਗਾ ਹੈ ਮੋਸਟਲੀ ਸਾਰਾ ਦਿਨ ਆਪਾਂ ਏਸੀ ਦੇ ਵਿੱਚ ਬੈਠੇ ਰਹਿੰਦੇ ਹਾਂ ਅਤੇ ਫਿਜੀਕਲ ਐਕਟੀਵਿਟੀ ਆਪਣੀ ਲਗਭਗ ਨਾ
1: ਘੱਟ
0: ਬਰਾਬਰ
1: ਰਹੀ
0: ਹੁੰਦੀ
1: ਹੈ।
0: ਜਾਂਦੀ ਹੈ,
1: ਹਾਂਜੀ
0: ਤਾਂ ਜਿਸ ਦਿਨ ਇਫੈਕਟ ਜਿਹੜਾ ਹੈ ਆਪਣਾ ਬੋਨਸ ਦੀ ਸਟਰੈਂਥ ਉੱਤੇ ਅਤੇ ਮਸਲ ਦੀ ਸਟਰੈਂਥ ਉੱਤੇ ਪੈਂਦਾ ਹੈ, ਅਤੇ ਬੋਨਸ ਅਤੇ ਮਸਲਸ ਦੋਨੇ ਹੀ ਵੀਕ ਹੋਣ ਲੱਗ ਜਾਂਦੀਆਂ ਹਨ।
1: ਡਾਕਟਰ ਸਾਹਿਬ, ਇੱਥੇ ਇੱਕ ਮੇਰਾ ਸਵਾਲ ਇਹ ਹੈ ਵੀ ਐਕਚੁਅਲੀ ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਫਿਜ਼ੀਕਲ ਐਕਟੀਵਿਟੀ ਘੱਟ ਰਹੀ ਹੈ,
0: ਬਿਲਕੁਲ,
1: ਜੇ ਪ੍ਰੋਪਰ ਡਾਇਟ ਹੈ ਤੇ ਪ੍ਰੋਪਰ ਡਾਇਟ ਦੇ ਨਾਲ ਫਿਜ਼ੀਕਲ ਐਕਟੀਵਿਟੀ ਦੀ ਓਨੀ ਹੀ ਇੰਪੋਰਟੈਂਸ ਹੈ ਵੀ ਕਿ ਇਹਦੇ ਨਾਲ ਫਰਕ ਪੈਂਦਾ ਹੈ?
0: ਮੈਮ ਡਾਇਟ
1: ਜੇ
0: ਜਿਹੜੀ ਹੈਗੀ,
1: ਡਾਇਟ ਪ੍ਰੋਪਰ ਹੈ ਤਾਂ ਕਿ ਫਿਜ਼ੀਕਲ ਐਕਟੀਵਿਟੀ ਘੱਟ ਹੋਣ ਨਾਲ ਕੋਈ ਫਰਕ ਨਹੀਂ ਪਵੇਗਾ?
0: ਨਹੀਂ ਨਹੀਂ ਮੈਮ, ਡਾਇਟ ਦੇ ਨਾਲ ਨਾਲ ਫਿਜ਼ੀਕਲ ਐਕਟੀਵਿਟੀ ਦਾ ਬਹੁਤ ਜ਼ਿਆਦਾ ਰੋਲ ਹੈ। ਜਿਹੜੇ ਆਪਣੇ ਮਸਲ ਦੇ ਸਟਰਕਚਰਸ ਹੈਗੇ ਆ, ਬੋਨ ਦੇ ਜਿਹੜੇ ਸਟਰਕਚਰ ਹੈਗੇ ਆ, ਉਹਨਾਂ ਨੂੰ ਕੰਡੀਸ਼ਨਿੰਗ ਦੀ ਲੋੜ ਹੈ।
1: ਜੀ
0: ਜੇ ਆਪਾਂ ਕੋਈ ਐਕਟੀਵਿਟੀ ਕਰਦੇ ਹਾਂ, ਮੰਨ ਲਓ ਤੁਸੀਂ ਕੋਈ ਵੇਟ ਲਿਫਟਿੰਗ ਦਾ ਕੰਮ ਕਰਦੇ ਹੋ ਜਾਂ ਕੁਛ ਸਮਾਨ ਕੈਰੀ ਕਰਦੇ ਹੋ, ਕੋਈ ਰਨਿੰਗ ਕਰਦੇ ਹੋ, ਤਾਂ ਤੁਹਾਡੀਆਂ
1: ਜੀ
0: ਜਿਹੜੀਆਂ ਲੈਗਸ ਦੀਆਂ ਮਸਲਸ ਹੈ, ਬੋਨਸ ਹੈ, ਉਹਨਾਂ ਦੇ ਵਿੱਚ ਇੱਕ ਸਟਰੈਂਥ ਡਿਵੈਲਪ ਹੁੰਦੀ ਹੈ, ਤਾਂ ਉਹ ਇੱਕ ਦਿਨ ਦੇ ਵਿੱਚ ਡਿਵੈਲਪ ਨਹੀਂ ਹੁੰਦੀ, ਓਵਰ ਦਾ ਟਾਈਮ ਡਿਵੈਲਪ ਹੁੰਦੀ ਹੈ।
1: ਜੀ
0: ਤਾਂ ਮੋਸਟਲੀ ਜਿਹੜੀ ਇਹਨੂੰ ਕੰਡੀਸ਼ਨਿੰਗ ਕਹਿੰਦੇ ਆਪਾਂ ਵੀ, ਕੋਈ ਮਸਲ ਹੈ, ਕੋਈ ਵੀ ਬੋਨ ਹੈ, ਉਹਦੀ ਕੰਡੀਸ਼ਨਿੰਗ ਹੁੰਦੀ ਹੈ, ਤਾਂ ਉਹ ਰੈਗੂਲਰ ਐਕਸਰਸਾਈਜ਼ ਨਾਲ ਹੀ ਹੁੰਦੀ ਹੈ, ਤਾਂ ਉਹਦੇ ਨਾਲ ਜਿਹੜਾ ਫਰੇਮ ਵਰਕ ਹੈ, ਜਿਹੜਾ ਆਪਣਾ ਬੋਨੀ ਸਟਰਕਚਰ ਦਾ ਫਰੇਮ ਵਰਕ ਹੈ, ਉਹ ਬੈਟਰ ਮਜ਼ਬੂਤ ਹੁੰਦਾ ਹੈ।
1: ਜੀ
0: ਜੇ ਆਪਾਂ ਸਿਰਫ ਖਾਣ ਪੀਣ ਸੋਚਾਂਗੇ ਤਾਂ ਉਹਦੇ ਨਾਲ ਇਕੱਲਾ ਵੇਟ ਗੇਨ ਹੋਏਗਾ, ਅਲਟੀਮੇਟਲੀ ਜਿਹੜੀ ਬੋਨ ਦੀ ਸਟਰੈਂਥ ਹੈਗੀ ਹੈ ਉਹ ਡਿਵੈਲਪ ਨਹੀਂ ਹੋਏਗੀ, ਤਾਂ ਦੋਨਾਂ ਦਾ ਓਨਾ ਹੀ ਮਹੱਤਵ ਹੈ, ਖਾਣ ਪੀਣ ਦੇ ਨਾਲ ਨਾਲ ਫਿਜ਼ੀਕਲ ਐਕਸਰਸਾਈਜ਼ ਵੀ ਲਾਜ਼ਮੀ ਹੈ।
1: ਜੀ
2: ਕਿਵੇਂ ਮਾਤਾ, ਕੀ ਹਾਲ ਹੈ?
3: ਕੀ ਦੱਸਾਂ ਪੁੱਤ, ਆ ਮੱਚ ਜਾਣੇ ਗੋਡਿਆਂ ਨੇ ਤਾਂ ਮੇਰੀ ਜਾਨ ਹੀ ਲੈ ਲਈ।
2: ਤਾਂ ਤੂੰ ਆਪਰੇਸ਼ਨ ਕਰਾ ਲਾ ਫਿਰ।
3: ਆਪਰੇਸ਼ਨ? ਨਾ ਪੁੱਤ, ਆਪਰੇਸ਼ਨ ਚ ਤਾਂ ਦਰਦੀ ਵਾਲਾ ਹੁੰਦਾ।
2: ਉਹ ਤੂੰ DD ਹੱਡੀਆਂ ਤੇ ਜੋੜਾਂ ਦੇ ਹਸਪਤਾਲ ਵਿਖੇ ਜਾ, ਉੱਥੇ ਫੁੱਲੀ ਐਕਟਿਵ ਰੋਬੋਟਿਕ ਸਿਸਟਮ ਰਾਹੀਂ ਗੋਡੇ ਬਦਲੇ ਜਾਂਦੇ ਆ। ਨਾ ਕੋਈ ਵੱਡਾ ਚੀਰਾ, ਘੱਟ ਦਰਦ ਤੇ ਇਨਫੈਕਸ਼ਨ ਦੇ ਵੀ ਬਹੁਤ ਘੱਟ ਚਾਂਸ ਹੁੰਦੇ ਆ, ਰਿਕਵਰੀ ਵੀ ਬਹੁਤ ਜਲਦੀ ਹੋ ਜਾਂਦੀ ਹੈ।
3: ਨਾ ਇਹ ਹਸਪਤਾਲ ਹੈ ਕਿੱਥੇ ਆ ਪੁੱਤ?
2: DD ਹੱਡੀਆਂ ਤੇ ਜੋੜਾਂ ਦਾ ਹਸਪਤਾਲ, ਵੀਰ ਕਲੋਨੀ ਬਠਿੰਡਾ,
4: ਤੇ ਸੰਪਰਕ ਨੰਬਰ 7986051699।
1: ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਵੀ ਅੱਜ ਕੱਲ ਕੁਝ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਗੋਡੇ ਦੇ ਜੋੜਾਂ ਦੇ ਦਰਦ ਦੀਆਂ ਸ਼ਿਕਾਇਤਾਂ ਆਮ ਹੋ ਰਹੀਆਂ ਨੇ, ਤੇ ਆਮ ਤੌਰ ਤੇ ਲੋਕ ਇਹਨਾਂ ਦਰਦਾਂ ਨੂੰ ਥਕਾਵਟ ਜਾਂ ਵੱਧਦੀ ਉਮਰ ਦਾ ਨਾਂ ਦੇ ਕੇ ਨਜ਼ਰ ਅੰਦਾਜ਼ ਕਰਦੇ ਨੇ, ਤਾਂ ਡਾਕਟਰ ਸਾਹਿਬ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਅਜਿਹੇ ਕਿਹੜੇ ਲੱਛਣ ਨੇ ਜਿਨ੍ਹਾਂ ਨੂੰ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ, ਨਾ ਕਿ ਸਾਨੂੰ ਉਹਨਾਂ ਨੂੰ ਇਗਨੋਰ ਕਰਨ ਦੀ ਲੋੜ ਹੈ।
0: ਜਿਵੇਂ ਜਿਵੇਂ ਆਪਣਾ ਸ਼ਰੀਰ, ਜਿਵੇਂ ਆਪਾਂ ਕਹਿ ਲਈਏ ਵੀ ਮਿਡਲ ਏਜ ਜਾਂ ਆਫਟਰ ਮਿਡਲ ਏਜ ਵੱਲ ਨੂੰ ਜਾਂਦੇ ਹਾਂ,
1: ਜੀ,
0: ਤਾਂ ਜਿਹੜੀਆਂ ਬੋਨਸ ਦੀਆਂ ਮਤਲਬ ਕੈਲਸ਼ੀਅਮ ਹੈਗਾ ਉਹ ਵਿਦ ਟਾਈਮ, ਜਿਵੇਂ ਜਿਵੇਂ ਆਪਾਂ ਕਹਿੰਦੇ ਏਜਿੰਗ ਪ੍ਰੋਸੈਸ ਕਹਿ ਲਓ, ਤਾਂ ਬੋਨ ਦੀ ਜਿਹੜੀ ਕੈਲਸ਼ੀਅਮ ਹੈਗੀ ਆ ਉਹ ਡਾਊਨਫਾਲ ਵੱਲ ਜਾਂਦੀ ਹੈ, ਤਾਂ ਕੈਲਸ਼ੀਅਮ ਜਿਹੜਾ ਹੈਗਾ ਬੋਨਸ ਦੇ ਵਿੱਚ ਘੱਟਦਾ ਹੈ। ਪਲੱਸ ਜਿਹੜੇ ਮਸਲਸ ਹੈਗੇ ਆ, ਮਸਲਸ ਦੇ ਵਿੱਚ ਉਹ ਵੀ ਪ੍ਰੋਟੀਨ ਆਪਾਂ ਕਹਿੰਦੇ ਹਾਂ ਥੋੜ੍ਹਾ ਬਹੁਤ ਡਰੇਨ ਆਊਟ ਹੁੰਦਾ ਹੈ, ਜਿਹੜੀ ਆਪਣੀ ਡਾਇਟ ਦੇ ਵਿੱਚ ਆਪਾਂ ਖਾਣ ਪੀਣ ਲੈਂਦੇ ਹਾਂ ਉਹਦੀ ਅਬਜ਼ੋਰਪਸ਼ਨ ਵੀ ਘੱਟ ਜਾਂਦੀ ਹੈ, ਤਾਂ ਜਿਹੜੇ ਇਹ ਦੋਨੇ ਤਿੰਨ ਤੱਤ ਮਿਲ ਕੇ ਆਪਣੇ ਮਤਲਬ ਫੈਕਟਰਸ ਮਿਲ ਕੇ ਆਪਣੀ ਬੋਨ ਸਟਰਕਚਰ ਨੂੰ ਵੀਕ ਕਰਦੇ ਆ, ਤਾਂ ਜਦੋਂ ਬੋਨ ਸਟਰਕਚਰ ਵੀਕ ਹੋਏਗੀ ਤਾਂ ਫਰੇਮ ਵਰਕ ਵੀਕ ਹੋਏਗਾ, ਤਾਂ ਆਪਾਂ ਕਹਿੰਦੇ ਵੀ ਮਸਲਸ ਵੀ ਵੀਕ ਹੋਣਗੇ, ਤਾਂ ਆਪਾਂ ਨੂੰ ਕੁਛ ਨਾ ਕੁਛ ਉਹਦੇ ਲੱਛਣ ਆਪਣੀ ਡੇਲੀ ਰੂਟੀਨ ਦੇ ਵਿੱਚ ਆਉਣ ਲੱਗ ਜਾਂਦੇ ਹਨ। ਨੋਰਮਲੀ ਜੁਆਇੰਟ ਪੇਨ ਹੋਣਾ
1: ਜੀ,
0: ਬੋਨਸ ਦੇ ਵਿੱਚ ਆਪਾਂ ਕਹਿੰਦੇ ਹਾਂ ਓਸਟੀਓਪਰੋਟਿਕ ਦਾ ਪੇਨ ਹੋਣਾ, ਇਹ ਸਾਰੇ ਲੱਛਣ ਜਿਹੜੇ ਆਉਣ ਲੱਗ ਜਾਂਦੇ ਹਨ। ਕੁਛ ਕੁ ਲੱਛਣ ਤਾਂ ਜਿਹੜੇ ਹੁੰਦੇ ਆ ਟੈਂਪਰੇਰੀ ਲੱਛਣ ਹੁੰਦੇ, ਜਿਵੇਂ ਆਪਾਂ ਕਹਿ ਲਈ ਵੀ ਕੁਛ ਟਾਈਮ ਵਾਸਤੇ ਆਏ ਤੇ ਆਪਣੇ ਆਪ ਹੀ ਡਾਇਟ ਜਦੋਂ ਆਪਾਂ ਇੰਪਰੂਵ ਕਰਦੇ ਹਾਂ ਤਾਂ ਸਹੀ ਹੋ ਜਾਂਦੇ ਆ, ਪਰ ਕਈ ਵਾਰ ਕੁਛ ਲੱਛਣ ਜਿਹੜੇ ਹੈਗੇ ਪੇਨ ਹੈਗਾ, ਜਿਹੜਾ ਬੈਕ ਪੇਨ ਹੈ ਜਾਂ ਕੋਈ ਲੈਗਸ ਦੇ ਵਿੱਚ ਕਰੈਮਸ ਪੈ ਰਹੇ ਹੈ, ਉਹ ਪਰਸਿਸਟ ਕਰਦੇ ਹਨ, ਤਾਂ ਇਹੋ ਜਿਹੀ ਹਾਲਤ ਦੇ ਵਿੱਚ ਆਪਾਂ ਨੂੰ ਡਾਕਟਰ ਦੀ ਸਲਾਹ ਦੀ ਲੋੜ ਤੇ ਆਪਾਂ ਨੂੰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ।
1: ਡਾਕਟਰ ਸਾਹਿਬ, ਕਈ ਲੋਕ ਸਵੇਰੇ ਉੱਠਦੇ ਹੀ ਨਾ ਕਮਰ ਦਰਦ ਦੀ ਸ਼ਿਕਾਇਤ ਕਰਦੇ ਨੇ, ਤੇ ਕਈ ਕਈ ਸਾਲ ਇਸੇ ਤਰ੍ਹਾਂ ਉਸੇ ਦਰਦ ਨਾਲ

0: ਕਿਸ ਹੱਦ ਤੱਕ ਕਿ ਇੱਕ ਆਮ ਦਰਦ ਨੂੰ ਇਸਦਾ ਨਾਮ ਦੇਣਾ ਚਾਹੀਦਾ ਤੇ ਕਦੇ ਕਦੋਂ ਸਾਨੂੰ ਇਸ ਚੀਜ਼ ਨੂੰ ਲੈ ਕੇ ਸੁਚੇਤ ਹੋ ਜਾਣਾ ਚਾਹੀਦਾ ਕਿ ਹੁਣ ਸਾਨੂੰ ਅੱਛੇ ਡਾਕਟਰ ਨੂੰ ਕੰਸਲਟ ਕਰ ਲੈਣਾ ਚਾਹੀਦਾ?
1: ਮੈਮ, ਮੋਰਨਿੰਗ ਸਟਿਫਨੈਸ ਕੁਛ ਇੱਕ ਹੱਦ ਤੱਕ ਤਾਂ ਕੋਮਨ ਮੰਨਦੇ ਹਾਂ। ਮੰਨ ਲਓ ਆਪਾਂ ਸਾਰੀ ਵਾਰ ਸੁੱਤੇ ਰਹਿੰਦੇ ਹਾਂ, ਕੋਈ ਪੋਜੀਸ਼ਨ ਗਲਤ ਦੇ ਵਿੱਚ ਸੌ ਗਏ ਤਾਂ ਕਈ ਵਾਰ ਜੇ ਇਹ ਸਟਿਫਨੈਸ ਜਾਂ ਮਤਲਬ ਜੋ ਵੀ ਆਪਾਂ ਕਹਿ ਲਈਏ ਪੇਨ ਹਲਕਾ ਫੁਲਕਾ ਹੈਗਾ, ਇਹ 5-7 ਦਿਨ 10 ਦਿਨ ਪਰਸਿਸਟ ਕਰਦਾ ਹੈ, ਦੈਨ ਇਟ ਇਜ਼ ਓਕੇ। ਮਤਲਬ ਆਪਾਂ ਕਹਿੰਦੇ ਵੀ ਕੋਈ ਇੰਨਾ ਵੱਡਾ ਇਸ਼ੂ ਨਹੀਂ ਹੈਗਾ। ਪਰ ਇਹੀ ਪੇਨ ਜੇ ਆਪਾਂ ਕਹਿੰਦੇ ਲੰਬੇ ਟਾਈਮ ਤੱਕ ਆਪਣੇ

0: ਵੀ ਕੋਈ ਇੰਨਾ ਵੱਡਾ ਇਸ਼ੂ ਨਹੀਂ ਹੈਗਾ। ਪਰ ਇਹੀ ਪੇਨ ਜੇ ਆਪਾਂ ਕਹਿੰਦੇ ਲੰਬੇ ਟਾਈਮ ਤੱਕ ਆਪਣੇ ਸਰੀਰ ਦੇ ਵਿੱਚ ਵਾਹ ਵਾਹ ਆਉਂਦਾ ਹੈ ਤਾਂ ਆਪਾਂ ਉਹਨੂੰ ਮੈਡੀਕਲ ਜਾਂ ਡਾਕਟਰੀ ਸਲਾਹ ਦੀ ਜ਼ਰੂਰਤ ਹੈ ਅਤੇ ਡਾਕਟਰ ਨੂੰ ਚੈੱਕਅਪ ਕਰਵਾ ਕੇ ਉਹਦਾ ਪ੍ਰੋਪਰ ਕਾਰਨ ਪਤਾ ਕਰਨਾ ਚਾਹੀਦਾ ਹੈ ਅਤੇ ਉਹਦਾ ਬਣਦਾ ਇਲਾਜ ਕਰਵਾਉਣਾ ਚਾਹੀਦਾ ਹੈ
1: ਜੀ। ਤੇ ਡਾਕਟਰ ਸਾਹਿਬ ਅਗਲਾ ਸਵਾਲ ਇਹ ਹੈ ਵੀ ਉਮਰ ਵਧਣ ਨਾਲ ਹੱਡੀਆਂ ਤੇ ਜੋੜਾਂ ਵਿੱਚ ਕਿਹੜੀਆਂ ਤਬਦੀਲੀਆਂ ਆਉਣ ਲੱਗ ਜਾਂਦੀਆਂ ਨੇ ਜਿਨ੍ਹਾਂ ਕਰਕੇ ਅਸੀਂ ਕਹਿੰਦੇ ਹਾਂ ਕਿ ਬਜ਼ੁਰਗਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ? ਇਹਨਾਂ ਤਬਦੀਲੀਆਂ ਦੇ ਨਾਲ ਵੱਧਦੀ ਉਮਰ ਦੇ ਲੋਕ ਕਿਵੇਂ ਨਜਿੱਠ ਸਕਦੇ ਨੇ?
0: ਮੈਂ ਬਾਰ ਬਾਰ ਇੱਕੋ ਗੱਲ ਦੇ ਉੱਤੇ ਪ੍ਰੈਸ਼ਰ ਪਾਉਂਦਾ ਹਾਂ ਕਿ ਜਿਹੜਾ ਡਾਇਟ ਅਤੇ ਤੁਹਾਡਾ ਐਕਸਰਸਾਈਜ਼ ਫਿਜ਼ੀਕਲ ਐਕਟੀਵਿਟੀ ਇਹ ਓਨੀਆਂ ਹੀ ਇੰਪੋਰਟੈਂਟ ਹਨ ਜਿੰਨੀਆਂ ਕਿ ਮਤਲਬ ਆਪਾਂ ਨੂੰ ਸਰੀਰਕ ਢਾਂਚੇ ਨੂੰ ਆਪਾਂ ਨੂੰ ਮਜ਼ਬੂਤ ਰੱਖਣ ਵਾਸਤੇ। ਆਉਣ ਵਾਲੇ 35-40 ਸਾਲ ਦੀ ਏਜ ਦੇ ਵਿੱਚ ਜਿਹੜੇ ਆਪਣੇ ਖਾਣ ਪੀਣ ਦੇ ਵਿੱਚੋਂ ਤੱਤ ਲੈਣ ਦੀ ਸ਼ਮਤਾ ਹੁੰਦੀ ਹੈ ਬੋਡੀ ਦੀ, ਉਹ ਸ਼ਮਤਾ ਘੱਟਦੀ ਜਾਂਦੀ ਹੈ ਅਤੇ ਬੋਡੀ ਦੇ ਵਿੱਚ ਉਹ ਤੱਤ ਜਿਹੜੇ ਆਪਾਂ ਕਿ ਰੂਟੀਨ ਦੇ ਵਿੱਚ ਖਾਣਾ ਖਾਂਦੇ ਹਾਂ ਉਹਦੇ ਵਿੱਚ ਜਿਹੜੇ ਤੱਤ ਆਉਣੇ ਚਾਹੀਦੇ ਬੋਡੀ ਦੇ ਵਿੱਚ ਉਹਦੀ ਜਦੋਂ ਸ਼ਮਤਾ ਘੱਟ ਜਾਂਦੀ ਹੈ ਤਾਂ ਬੋਨਸ ਅਤੇ ਮਸਲਸ ਦੋਨੇ ਵੀਕ ਹੋਣ ਲੱਗ ਜਾਂਦੇ ਹੈ। ਪਲੱਸ ਜਦੋਂ ਬੋਨਸ ਮਸਲ ਦੇ ਵਿੱਚ ਡਾਇਟਰੀ ਸਪਲੀਮੈਂਟ ਨਹੀਂ ਲੱਗ ਪਾਉਂਦੇ ਤਾਂ ਅਲਟੀਮੇਟਲੀ ਫਰੇਮ ਵਰਕ ਜਿਹੜਾ ਬੋਨ ਦਾ ਹੈਗਾ ਉਹ ਵੀਕ ਹੁੰਦਾ ਹੈ ਅਤੇ ਉਹਦੇ ਵਿੱਚ ਮਤਲਬ ਪੇਨ ਸਟਾਰਟ ਹੋ ਸਕਦਾ ਹੈ। ਪਲੱਸ ਉਹਨਾਂ ਦੇ ਵਿੱਚ ਆਪਾਂ ਨੂੰ ਕੋਈ ਵੀ ਬੋਨ ਬ੍ਰੇਕੇਜ ਦੀ ਜਿਹੜੀ ਦਿੱਕਤ ਆ ਸਕਦੀ ਹੈ। ਇਹੋ ਜਿਹੇ ਟਾਈਮ ਦੇ ਉੱਤੇ ਅਸੀਂ ਐਕਸਟਰਾ ਸਪਲੀਮੈਂਟ ਰਿਕਮੈਂਡ ਕਰਦੇ ਹਾਂ ਵੀ ਜੇ ਤੁਹਾਨੂੰ ਕੈਲਸ਼ੀਅਮ ਦੀ ਜਿਹੜੀ ਡੋਜ਼ ਹੈਗੀ ਹੈ ਉਹ ਐਜ ਏ ਸਪਲੀਮੈਂਟ ਟੈਬਲੇਟ ਦੇ ਰੂਪ ਦੇ ਵਿੱਚ ਸਟਾਰਟ ਕਰਨੀ ਚਾਹੀਦੀ ਹੈ।
1: ਜੀ ਡਾਕਟਰ ਸਾਹਿਬ, ਤੇ ਇੱਥੇ ਤੁਸੀਂ ਸਪਲੀਮੈਂਟਸ ਦੀ ਗੱਲ ਕੀਤੀ, ਕਈ ਲੋਕ ਨਾ ਮਤਲਬ ਇੱਦਾਂ ਦੇ ਪੇਨਸ ਦੇਖ ਕੇ ਘਰੇ ਹੀ ਆਪਣੇ ਮਤਲਬ ਆਪਣੇ ਮਨ ਨਾਲ ਹੀ ਜਿਹੜੇ ਸਪਲੀਮੈਂਟਸ ਹੈ ਰੂਟੀਨ ਦੇ ਵਿੱਚ ਅਕਸਰ ਮੈਡੀਕਲ ਸਟੋਰਸ ਤੋਂ ਅਵੇਲੇਬਲ ਹੁੰਦੇ ਨੇ ਤੇ ਉਹ ਆਪਣੇ ਆਪ ਹੀ ਬਿਨਾਂ ਕਿਸੇ ਡਾਕਟਰੀ ਸਲਾਹ ਦੇ ਲੈਣੇ ਸ਼ੁਰੂ ਕਰ ਦਿੰਦੇ ਨੇ, ਤਾਂ ਫਿਰ ਉਹਨਾਂ ਦਾ ਜ਼ਿਆਦਾ ਅੱਛਾ ਪ੍ਰਭਾਵ ਦੇਖਣ ਨੂੰ ਮਿਲੇਗਾ ਕਿ ਨੈਗ੟ੇਟਿਵ ਪ੍ਰਭਾਵ ਮਿਲੇਗਾ?
0: ਮੈਮ, ਜਦੋਂ ਵੀ ਕੋਈ ਤੁਸੀਂ ਸਪਲੀਮੈਂਟ ਲੈਣਾ ਹੈ ਤਾਂ ਡਾਕਟਰੀ ਸਲਾਹ ਦੇ ਹਿਸਾਬ ਨਾਲ ਲੈਣਾ ਹੈ। ਬਿਨਾਂ ਸਲਾਹ ਤੋਂ ਕਈ ਵਾਰ ਆਪਾਂ ਡੋਜ਼ ਤੋਂ ਵੱਧ ਰਿਕਮੈਂਡਡ ਡੋਜ਼ ਤੋਂ ਵੱਧ ਜੇ ਦਵਾਈ ਲੈ ਲੈਂਦੇ ਹਾਂ ਤਾਂ ਉਹ ਨੈਗਟਿਵ ਪ੍ਰਭਾਵ ਪਾਉਂਦੀ ਹੈ ਸਰੀਰ ਦੇ ਉੱਤੇ। ਕਈ ਪੇਸ਼ੈਂਟਸ ਨੂੰ ਕਿਡਨੀ ਸਟੋਨ ਵੀ ਹੋਣ ਦੇ ਚਾਂਸਿਸ ਰਹਿੰਦੇ ਹਨ, ਇਸ ਲਈ ਅਸੀਂ ਕਹਿੰਦੇ ਹਾਂ ਵੀ ਜੇ ਤੁਹਾਡੀ ਜਿਹੜੀ ਵੀ ਦਵਾਈ ਲੈਣੀ ਹੈ ਸਟਾਰਟ ਕਰਨੀ ਹੈ ਤਾਂ ਉਹ ਡਾਕਟਰੀ ਸਲਾਹ ਤੋਂ ਬਿਨਾਂ ਨਾ ਸਟਾਰਟ ਕਰੋ।
1: ਡਾਕਟਰ ਸਾਹਿਬ, ਔਰਤਾਂ ਵਿੱਚ ਇੱਕ ਵੱਧਦੀ ਉਮਰ ਦੇ ਨਾਲ ਇੱਕ ਬਿਮਾਰੀ ਪਾਈ ਜਾਂਦੀ ਹੈ, ਖਾਸ ਕਰਕੇ 45 ਸਾਲ ਤੋਂ ਬਾਅਦ ਦੀਆਂ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਓਸਟੋਪੋਰੋਸਿਸ ਵੀ ਕਿਹਾ ਜਾਂਦਾ ਹੈ ਨਾ, ਤੇ ਇਸ ਦਾ ਸੰਬੰਧ ਖੁਰਾਕ ਨਾਲ ਹੈ ਜਾਂ ਉਮਰ ਨਾਲ ਹੈ, ਤੇ ਔਰਤਾਂ ਨੂੰ ਤੁਸੀਂ ਇਸ ਸੰਬੰਧੀ ਕੀ ਜਾਣਕਾਰੀ ਦੇਣਾ ਚਾਹੋਗੇ?
0: ਵੱਧਦੀ ਉਮਰ ਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ, ਖਾਣ ਪੀਣ ਦੇ ਵਿੱਚ ਤੱਤ ਲੈਣ ਦੀ ਸ਼ਮਤਾ ਹੁੰਦੀ ਹੈ ਬੋਡੀ ਦੀ ਘੱਟ ਜਾਂਦੀ ਹੈ। ਫੀਮੇਲਸ ਦੇ ਨਾਲ ਇੱਕ ਹੋਰ ਫੈਕਟਰ ਕਾਊਂਟ ਹੁੰਦਾ ਹੈ, ਉਹਨਾਂ ਦੇ ਵਿੱਚ ਹਾਰਮੋਨਲ ਚੇਂਜਸ ਆਉਂਦੇ ਹਨ ਜਿਸ ਦੇ ਵਿੱਚ ਕੀ ਹੈ ਜਿਹੜੀ ਉਹਨਾਂ ਦੀ ਕਪੈਸਿਟੀ ਹੈਗੀ ਹੈ ਬੋਨ ਦੇ ਵਿੱਚੋਂ ਕੈਲਸ਼ੀਅਮ ਨੂੰ ਡਰੇਨ ਆਊਟ ਰੋਕਣ ਵਾਸਤੇ ਉਹ ਘੱਟ ਜਾਂਦੀ ਹੈ ਅਤੇ ਉਸਦੇ ਨਾਲ ਬੋਨਸ ਦੇ ਵਿੱਚੋਂ ਕੈਲਸ਼ੀਅਮ ਜਿਹੜਾ ਡਰੇਨ ਆਊਟ ਜ਼ਿਆਦਾ ਹੁੰਦਾ ਹੈ। ਪੇਸ਼ੈਂਟ ਨੂੰ ਵੀਕਨੈਸ ਐਜ਼ ਕੰਪੇਅਰ ਟੂ ਮੈਨ ਮੇਲ ਪੇਸ਼ੈਂਟ ਦੇ ਹਿਸਾਬ ਨਾਲ ਜ਼ਿਆਦਾ ਆਉਂਦੀ ਹੈ। ਤਾਂ ਫੀਮੇਲ ਦੇ ਵਿੱਚ ਅਸੀਂ ਈਸਟ੍ਰੋਜਨ ਪ੍ਰੋਜੈਸਟਰੋਨ ਜਿਹੜੇ ਹਾਰਮੋਨਸ ਹੈਗੇ ਹੈ ਉਹਨਾਂ ਦੇ ਵਿੱਚ ਚੇਂਜਸ ਆਉਣ ਦੇ ਕਾਰਨ ਬੋਨ ਦੀ ਜਿਹੜੀ ਡੈਂਸਿਟੀ ਹੈ ਉਹ ਘੱਟ ਜਾਂਦੀ ਹੈ, ਤਾਂ ਫੀਮੇਲ ਦੇ ਵਿੱਚ ਓਸਟੀਓਪੋਰੋਸਿਸ ਜਲਦੀ ਡਿਵੈਲਪ ਹੁੰਦੀ ਹੈ ਐਜ਼ ਕੰਪੇਅਰ ਟੂ ਮੇਲ।
1: ਤੇ ਮੈਨੂੰ ਇਹ ਲੱਗਦਾ ਵੀ ਅੱਜ ਕੱਲ੍ਹ ਇਹ ਸ਼ਾਇਦ ਘੱਟ ਉਮਰ ਦੀਆਂ ਔਰਤਾਂ ਵੀ ਇਹ ਚੀਜ਼ ਦੀ ਮਤਲਬ ਉਹਨਾਂ ਨੂੰ ਸ਼ਾਇਦ ਮੈਡੀਕਲ ਟਰਮ ਨਾ ਪਤਾ ਹੋਵੇ, ਬਟ ਉਹ ਇਹ ਕਹਿ ਰਹੀ ਹੈ ਕਿ ਮੈਨੂੰ ਇਹ ਲੱਗ ਰਿਹਾ ਕਿ ਮੇਰੀਆਂ ਹੱਡੀਆਂ ਦੇ ਵਿੱਚ ਮੈਨੂੰ ਅਜੀਬ ਜਾਂ ਮਤਲਬ ਵੇਨਸ ਦੇ ਵਿੱਚ ਅੰਦਰੋਂ ਅੰਦਰ ਇੱਕ ਕੋਈ ਦਰਦ ਮਹਿਸੂਸ ਹੋ ਰਿਹਾ ਹੈ ਨਾ, ਇਹ ਚੀਜ਼
0: ਮੈਮ ਇਹ ਸਾਰੇ ਜਿਹੜੇ ਲੱਛਣ ਹੈਗੇ ਸਾਰੇ ਓਸਟੀਓਪੋਰੋਸਿਸ ਦੇ ਲੱਛਣ ਹਨ। ਇਹਦੇ ਵਿੱਚ ਬੇਸਿਕਲੀ ਇਫੈਕਟ ਉਹੀ ਆ ਜਾਂਦਾ ਕਿ ਫਿਜ਼ੀਕਲ ਐਕਟੀਵਿਟੀ ਆਪਣੀ ਜਿਹੜੀ ਡੇ ਬਾਏ ਡੇ ਘੱਟਦੀ ਜਾਂਦੀ ਹੈ, ਤਾਂ ਫਿਜ਼ੀਕਲ ਐਕਟੀਵਿਟੀ ਇੱਥੇ ਬਹੁਤ ਮੈਟਰ ਕਰਦੀ ਹੈ। ਜੇ ਤੁਸੀਂ ਰੂਟੀਨ ਦੇ ਵਿੱਚ 5 ਤੋਂ 10-15 ਮਿੰਟ ਜੋ ਵੀ ਵਾਕ ਕਰਦੇ ਹੋ, ਵਾਕ ਕਰਨ ਨਾਲ ਹੀ ਵਾਕਿੰਗ ਐਕਸਰਸਾਈਜ਼ ਆਈ ਥਿੰਕ ਸਫੀਸ਼ੈਂਟ ਹੁੰਦੀ ਹੈ ਜੇ ਤੁਸੀਂ ਸਟਰੈਂਥ ਮੇਨਟੇਨ ਕਰਨਾ ਚਾਹੁੰਦੇ ਹੋ। ਥੋੜ੍ਹੀ ਬਹੁਤ ਡਾਇਟ ਵੀ ਸਪਲੀਮੈਂਟ ਆਪਾਂ ਕਹਿੰਦੇ 35+ ਦੇ ਵਿੱਚ ਫੀਮੇਲ ਨੂੰ ਲੈਣੀ ਚਾਹੀਦੀ ਹੈ, ਜੇ ਕੈਲਸ਼ੀਅਮ ਸਪਲੀਮੈਂਟ ਲੈਣ ਜਾਂ ਵਿਟਾਮਿਨ ਡੀ ਥੋੜ੍ਹੇ ਬਹੁਤ ਲੈਣ, ਤਾਂ ਉਹਦੇ ਨਾਲ ਜਿਹੜਾ ਉਹਨਾਂ ਦੀ ਬੋਨ ਦੀ ਸਟਰੈਂਥ ਹੈ ਉਹ ਮੇਨਟੇਨ ਹੋਏ।
1: ਤੇ ਡਾਕਟਰ ਸਾਹਿਬ, ਜਿਹੜਾ ਪ੍ਰੈਗਨੈਂਸੀ ਤੋਂ ਇਮੀਡੀਏਟ ਬਾਅਦ ਦਾ ਜਿਹੜਾ ਟਾਈਮ ਹੁੰਦਾ ਹੈ, ਤੇ ਉਹਦੇ ਵਿੱਚ ਵੀ ਮਤਲਬ ਇਹ ਕੰਡੀਸ਼ਨ ਜ਼ਿਆਦਾ ਸਵੇਅਰ ਹੁੰਦੀ ਹੈ ਕਿ ਨਹੀਂ ਹੁੰਦੀ?
0: ਪ੍ਰੈਗਨੈਂਸੀ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਡਿਫਰੈਂਟ ਸਿਨੈਰੀਓ ਹੈ ਜਿਸ ਦੇ ਵਿੱਚ ਕਿ ਬੱਚੇ ਦੀਆਂ ਜਿਹੜੀਆਂ ਬੋਨਸ ਹੈ ਉਹ ਮੋਸਟਲੀ ਉਹਨਾਂ ਨੂੰ ਜਿਹੜਾ ਕੈਲਸ਼ੀਅਮ ਚਾਹੀਦਾ ਹੁੰਦਾ ਹੈ ਉਹ ਮਦਰ ਦੀ ਬੋਨਸ ਤੋਂ ਆਉਂਦਾ ਹੈ
1: ਜੀ,
0: ਤਾਂ ਇਸ ਲਈ ਮਦਰ ਦੀ ਬੋਨਸ ਜਿਹੜੀਆਂ ਹਨ ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ
1: ਜੀ,
0: ਤੇ ਇਸ ਲਈ ਅਸੀਂ ਕਹਿੰਦੇ ਹਾਂ ਵੀ ਜਦੋਂ ਵੀ ਪ੍ਰੈਗਨੈਂਸੀ ਹੋ ਗਈ ਹੈ, ਕੰਪਲੀਟ ਹੋ ਗਿਆ, ਚਾਈਲਡ ਬੋਨ ਮਤਲਬ ਹੋ ਗਿਆ ਪ੍ਰੋਸੈਸ ਹੈ, ਤਾਂ ਉਸ ਤੋਂ ਬਾਅਦ ਵੀ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਵੀ 3 ਤੋਂ 6 ਮਹੀਨੇ ਕੈਲਸ਼ੀਅਮ ਲਓ।
1: ਜੀ ਡਾਕਟਰ ਸਾਹਿਬ, ਤੇ ਗੋਡਿਆਂ ਦਾ ਦਰਦ ਅੱਜ ਕੱਲ ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨਾਂ ਵਿੱਚ ਵੀ ਸੁਣਨ ਨੂੰ ਮਿਲ ਰਿਹਾ, ਤੇ ਗੋਡਿਆਂ ਦੇ ਦਰਦ ਤੇ ਆਮ ਕਾਰਨਾਂ ਬਾਰੇ ਸਾਨੂੰ ਜ਼ਰੂਰ ਜਾਣਨਾ ਪਾਓ।
0: ਮੈਮ, ਗੋਡਿਆਂ ਦਾ ਦਰਦ ਜੇ ਆਪਾਂ ਕੈਟਗਰੀ ਵਾਈਜ਼ ਕਰੀਏ, ਜਿਹੜੇ ਨੌਜਵਾਨ ਹੈਗੇ ਆ ਉਹਨਾਂ ਦੇ ਵਿੱਚ ਕਿਸੇ ਸੱਟ ਲੱਗਣ ਨਾਲ ਸਟਾਰਟ ਹੋ ਸਕਦਾ ਹੈ, ਜਾਂ ਆਪਾਂ ਕਹਿ ਲਈਏ ਕੋਈ ਮਤਲਬ ਟਵਿਸਟਿੰਗ ਆਫ ਦਾ ਨੀ ਸਪੋਰਟਸ ਕਰ ਰਿਹਾ ਬੱਚਾ, ਤਾਂ ਉਹਦੇ ਵਿੱਚ ਹੋ ਸਕਦਾ ਹੈ। ਨੋਰਮਲੀ ਜੰਕਸ ਪੇਸ਼ੈਂਟ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਜਿਹੜਾ ਬੋਨ ਦਾ ਦਰਦ ਹੈ, ਜੁਆਇੰਟਸ ਦਾ ਦਰਦ ਹੈ, ਗੋਡੇ ਦਾ ਦਰਦ ਹੈ, ਉਹ ਕਿਸੇ ਨਾ ਕਿਸੇ ਕਾਰਨ ਵਸ਼ ਚਾਲੂ ਹੋਏਗਾ। ਪਰ ਜਿਹੜੀ ਡਿਫਰੈਂਟ ਲੈਵਲ ਤੇ ਹੋ ਸਕਦੀ ਹੈ। ਜੇ ਸਟਾਰਟਿੰਗ ਦੇ ਵਿੱਚ ਆਪਾਂ ਕਹਿੰਦੇ ਗ੍ਰੇਡ 1 ਦੀ ਹੈ ਤਾਂ ਉਹਦੇ ਵਿੱਚ ਹਲਕਾ ਫੁਲਕਾ ਪੇਨ ਹੁੰਦਾ, ਜੇ ਗ੍ਰੇਡ 2-3 ਹੈਗੀ ਹੈ ਤਾਂ ਉਹਦੇ 'ਚ ਪੇਸ਼ੈਂਟ ਨੂੰ ਕਾਫੀ ਹੱਦ ਤੱਕ ਪੇਨ ਹੋਣ ਲੱਗ ਜਾਂਦਾ, ਜਿਹੜਾ ਕਿ ਅਨਲਜੈਸਿਕ ਨਾਲ ਹੀ ਕੰਟਰੋਲ ਹੁੰਦਾ। ਤੇ ਗ੍ਰੇਡ 4 ਤੇ

0: ਲਾਈਫ ਦੇ ਵਿੱਚ ਪੇਨ ਇੰਨਾ ਜ਼ਿਆਦਾ ਹੁੰਦਾ ਹੈ ਕਿ ਪੇਸ਼ੈਂਟ ਨੂੰ ਕਈ ਵਾਰ ਆਪਰੇਸ਼ਨ ਕਰਨ ਦੀ ਲੋੜ ਪੈ ਸਕਦੀ ਹੈ।
1: ਜੀ, ਸਾਡੇ ਕੋਲ ਕਿਹੜੇ ਮੁੱਖ ਇਲਾਜ ਨੇ, ਜਾਂ ਤੁਸੀਂ ਪਹਿਲਾਂ ਵੀ ਸਾਨੂੰ ਕਿਹੜੇ ਟੈਸਟ ਕਰਵਾਉਣੇ ਚਾਹੀਦੇ ਨੇ, ਕਿਹੜੇ ਇਲਾਜ ਨੇ ਉਸ, ਜਾਂ ਫਿਰ ਤੁਸੀਂ ਇਹ ਕਹਿ ਸਕਦੇ ਵੀ ਕਿਹੜੇ ਉਹ ਕੇਸ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਹੁਣ ਸਾਨੂੰ ਆਪਰੇਸ਼ਨ ਜਾਂ ਸਰਜਰੀ ਦੀ ਲੋੜ ਹੈ?
0: ਮੈਮ, ਜਦੋਂ ਵੀ ਕੋਈ ਗੋਡਿਆਂ ਦਾ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ, ਅਸੀਂ ਸਭ ਤੋਂ ਪਹਿਲਾਂ ਉਸਦੀ ਏਜ ਦੇਖਦੇ ਹਾਂ। ਅਗਰ ਪੇਸ਼ੈਂਟ ਦੀ ਏਜ 30 ਤੋਂ ਨੀਚੇ ਹੈ, 35 ਤੋਂ ਨੀਚੇ ਹੈ, ਅਸੀਂ ਇੱਕ ਸਟੈਂਡਿੰਗ ਦੇ ਵਿੱਚ ਐਕਸਰੇ ਕਰਵਾ ਕੇ ਦੇਖਦੇ ਹਾਂ ਪੇਸ਼ੈਂਟ ਦਾ। ਨੋਰਮਲੀ ਪੇਸ਼ੈਂਟ ਦੇ ਵਿੱਚ ਬੋਨੀ ਚੇਂਜਸ ਨਹੀਂ ਹੁੰਦੇ, ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕੋਈ ਸੋਫਟ ਟਿਸ਼ੂ ਸਟ੍ਰੈਚਿੰਗ ਹੋਈ ਹੈ ਜਾਂ ਸੋਫਟ ਟਿਸ਼ੂ ਟੋਮਾ ਹੈ, ਅਤੇ ਉਸਨੂੰ ਅਸੀਂ ਐਕਸਰਸਾਈਜ਼ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਪੇਸ਼ੈਂਟ 35+ ਜਾਂ ਮਤਲਬ ਇਸ ਤੋਂ ਵੱਧ ਉਮਰ ਦੇ ਹੁੰਦੇ ਹਨ, ਉਹਨਾਂ ਵਿੱਚ ਐਕਸਰੇ ਦੇ ਵਿੱਚ ਮੋਸਟਲੀ ਚੇਂਜਸ ਆਉਂਦੇ ਆ ਜਿਹੜੇ ਕਿ ਓਸਟੀਓਆਰਥਰਾਈਟਿਸ ਨੂੰ ਰਿਲੇਟ ਕਰਦੇ ਹੈ। ਤਾਂ ਓਸਟੀਓਆਰਥਰਾਈਟਿਸ ਵਾਲੇ ਮਰੀਜ਼ਸ ਦੇ ਵਿੱਚ ਅਸੀਂ ਇਨੀਸ਼ਲੀ ਮੈਡੀਸਿਨਸ ਦਿੰਦੇ ਹਾਂ, ਜਿਹਦੇ ਵਿੱਚ ਕਿ ਆਪਾਂ ਕਹਿੰਦੇ ਗਰੀਸ ਦੀਆਂ ਦਵਾਈਆਂ ਆਉਂਦੀਆਂ, ਮਤਲਬ ਸਪਲੀਮੈਂਟ ਦੇ ਰੂਪ 'ਚ ਉਹਨਾਂ ਨੂੰ ਦਿੰਦੇ ਹਾਂ ਤਾਂ ਕਿ ਉਹਨਾਂ ਦਾ ਪੇਨ ਜਿਹੜਾ ਹੈਗਾ ਰਿਲੀਫ ਕਰ ਜਾਏ। ਇੱਕ ਕੰਡੀਸ਼ਨ ਤੋਂ ਬਾਅਦ ਅਸੀਂ ਕਹਿੰਦੇ ਹਾਂ ਵੀ ਪੇਨ ਕਿਲਰ ਜਾਂ ਦਵਾਈਆਂ ਜਿਹੜੀਆਂ ਹੈਗੀਆਂ ਕੰਮ ਛੱਡ ਦਿੰਦੀਆਂ ਹਨ, ਉਹ ਹਾਲਤ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਸਰਜਰੀ ਵੀ ਰਿਕਮੈਂਡ ਕਰਦੇ ਹਾਂ।
1: ਤੇ ਸਰ, ਹਿਪ ਰਿਪਲੇਸਮੈਂਟ ਤੇ ਨੀ ਰਿਪਲੇਸਮੈਂਟ ਕੀ ਚੀਜ਼ ਹੁੰਦੀ ਹੈ ਤੇ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ ਸਰ?
0: ਮੈਮ, ਹਿਪ ਤੇ ਨੀ ਦੋ ਅਲੱਗ ਤਰ੍ਹਾਂ ਦੇ ਜੁਆਇੰਟ ਹਨ। ਹਿਪ ਇੱਕ ਹਿਪ ਰਿਪਲੇਸਮੈਂਟ ਦੇ ਵਿੱਚ ਅਸੀਂ ਕਹਿੰਦੇ ਚੁੱਕਣਾ ਜਾਂ ਚੁੱਲਾ ਆਪਾਂ ਕਹਿੰਦੇ ਹਾਂ, ਕੰਪਲੀਟਲੀ ਉਹਨੂੰ ਚੇਂਜ ਕਰਦੇ ਹਾਂ। ਉਹਦੇ ਵਿੱਚ ਆਪਣਾ ਉੱਪਰ ਵਾਲਾ ਕੱਪ ਹੁੰਦਾ ਉਹਨੂੰ ਚੇਂਜ ਕਰਦੇ ਹਾਂ, ਅਤੇ ਨੀਚੇ ਜਿਹੜਾ ਹੈਡ ਹੈ ਉਹਨੂੰ ਵੀ ਚੇਂਜ ਕਰ ਦਿੰਦੇ ਹਾਂ। ਅਤੇ ਇੱਕ ਤਰ੍ਹਾਂ ਦਾ ਚੁੱਲੇ ਦਾ ਓਪਰੇਸ਼ਨ ਹੈ। ਅਤੇ ਜਿਹੜਾ ਗੋਡਾ ਹੈਗਾ ਇਹ ਆਪਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਟੋਟਲ ਨੀ ਰਿਪਲੇਸਮੈਂਟ, ਅਤੇ ਇਹ ਗੋਡੇ ਦੀ ਆਪਾਂ ਕਹਿੰਦੇ ਹਾਂ ਹੱਡੀ ਜਿਹੜੀ ਜਦੋਂ ਘਸ ਜਾਂਦੀ ਹੈ ਤਾਂ ਉਹਦੀ ਆਪਾਂ ਸਰਫੇਸ ਨੂੰ ਮੈਟਲਿਕ ਸਰਫੇਸ ਦੇ ਨਾਲ ਚੇਂਜ ਕਰ ਦਿੰਦੇ
1: ਹਾਂ। ਜੀ, ਡਾਕਟਰ ਸਾਹਿਬ, ਜਿਸ ਤਰ੍ਹਾਂ ਨੀ ਰਿਪਲੇਸਮੈਂਟ ਦੀ ਗੱਲ ਕਰ ਰਹੇ ਹਾਂ, ਤਾਂ ਅਜੋਕੇ ਸਮੇਂ ਵਿੱਚ ਰੋਬੋਟਿਕ ਸਰਜਰੀ ਬਹੁਤ ਪ੍ਰਚਲਿਤ ਹੈ, ਬਹੁਤ ਟ੍ਰੈਂਡ ਦੇ ਵਿੱਚ ਹੈ, ਪਰ ਇਸ ਨੂੰ ਲੈ ਕੇ ਆਮ ਲੋਕਾਂ ਵਿੱਚ ਬਹੁਤ ਡਰ ਨੇ ਜਾਂ ਕੋਈ ਮਿਥ ਆਪਣੇ ਆਪ ਤੋਂ ਹੀ ਕ੍ਰੀਏਟ ਕਰਕੇ ਬੈਠੇ ਨੇ, ਇਸ ਸਰਜਰੀ ਦੀ ਪ੍ਰਕਿਰਿਆ ਬਾਰੇ ਸਾਡੇ ਸਰੋਤਿਆਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ।
0: ਮੈਮ, ਜਿਹੜਾ ਨੀ ਰਿਪਲੇਸਮੈਂਟ ਹੈ ਇਹ ਮਤਲਬ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਹੋਣ ਵਾਲਾ ਆਪਰੇਸ਼ਨ ਹੈ ਇਨ ਔਰਥੋਪੈਡਿਕਸ,
1: ਅਤੇ
0: ਇਸ ਦੇ ਰਿਜ਼ਲਟਸ ਵੀ ਬਹੁਤ ਜ਼ਿਆਦਾ ਵਧੀਆ ਹਨ, ਅਤੇ ਇਹਦੀ ਆਊਟਕਮ ਇੰਨੀ ਜ਼ਿਆਦਾ ਵਧੀਆ ਹੈ ਕਿ ਇਹਦੇ ਉੱਤੇ ਬਹੁਤ ਜ਼ਿਆਦਾ ਰਿਸਰਚ ਹੋਈ ਹੈ। ਤਾਂ ਜਿਹੜੇ ਰੋਬੋਟਿਕ ਨੀ ਰਿਪਲੇਸਮੈਂਟ ਹੈ ਇਹ ਲੇਟੈਸਟ ਡਿਵੈਲਪਮੈਂਟ ਹੈ ਟੀਕੀਆ ਦੇ ਵਿੱਚ, ਟੋਟਲ ਨੀ ਰਿਪਲੇਸਮੈਂਟ ਦੇ ਵਿੱਚ ਲੇਟੈਸਟ ਡਿਵੈਲਪਮੈਂਟ ਹੈ। ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜਾ ਬੋਨ ਦਾ ਜਿਹੜਾ ਹੈਗਾ 3D ਮੈਪਿੰਗ ਕਰਦੇ ਹਾਂ। 3D ਮੈਪਿੰਗ ਜਿਹੜੀ CT ਸਕੈਨ ਦੇ ਰਾਹੀਂ ਹੁੰਦੀ ਹੈ, ਉਸ CT ਸਕੈਨ ਦੀ ਮੈਪਿੰਗ ਨੂੰ ਅਸੀਂ ਰੋਬੋਟਿਕ ਸਿਸਟਮ ਦੇ ਨਾਲ ਕੋਲੈਬਰੇਟ ਕਰਕੇ ਉਹਦੇ ਵਿੱਚ ਫੀਡ ਕਰਦੇ ਹਾਂ। ਤਾਂ ਉਸ ਤੋਂ ਬਾਅਦ ਅਸੀਂ ਓਨ ਟੇਬਲ ਜਦੋਂ ਓਪਰੇਸ਼ਨ ਕਰਦੇ ਹਾਂ ਤਾਂ ਪੇਸ਼ੈਂਟ ਦਾ ਜਿਹੜਾ ਰੋਬੋਟਿਕ ਸਿਸਟਮ ਨੂੰ ਗੋਡੇ ਦੀ ਜਿਹੜੀ ਪਿਕਚਰ ਹੈਗੀ 3D ਇਮੇਜ ਹੈ ਉਹ ਅਸੀਂ ਉਹਨੂੰ ਉੱਥੇ ਜਨਰੇਟ ਕਰਦੇ ਹਾਂ। ਜਦੋਂ ਉਹ ਜਨਰੇਟ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਉਹ ਰੋਬੋਟਿਕ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਕੱਟਸ ਲੈਂਦਾ, ਤੁਹਾਡੇ ਕੱਟਸ ਵੀ ਹੈਗੇ ਆ ਉਹ ਬਿਲਕੁਲ ਪ੍ਰਸਾਈਜ਼ ਵੇ ਨਾਲ ਲੈਂਦਾ ਹੈ, 1 mm ਦੀ ਪ੍ਰੋਸੀਜਨ ਦੇ ਨਾਲ ਉਹ ਕੱਟ ਲੈਂਦਾ ਹੈ। ਜਿਹੜੇ ਕੱਟਸ ਹੈਗੇ ਆ ਉਹਦੇ ਵਿੱਚ ਬਲੀਡਿੰਗ ਦੇ ਚਾਂਸਿਸ ਘੱਟ ਜਾਂਦੇ ਹਨ ਕਿਉਂਕਿ ਰੋਬੋਟਿਕ ਪ੍ਰੋਸੀਜਨ ਹੈਗਾ ਅਤੇ ਪੇਸ਼ੈਂਟ ਨੂੰ ਪੇਨ ਵੀ ਕਾਫੀ ਹੱਦ ਤੱਕ ਘੱਟ ਹੁੰਦਾ ਹੈ। ਮੈਨੂਅਲ ਕਟਿੰਗ ਦੇ ਨਾਲ ਰੋਬੋਟਿਕ ਕਟਿੰਗ ਜ਼ਿਆਦਾ ਬੈਟਰ ਮੰਨਦੇ ਆ, ਅਤੇ ਜਿਹੜੀ ਅਲਾਈਨਮੈਂਟ ਹੈਗੀ ਹੈ ਉਹ ਟੋਟਲ ਅਲਾਈਨਮੈਂਟ ਅਸੀਂ ਓਨ ਟੇਬਲ ਵੀ ਵਾਰ ਵਾਰ ਚੈੱਕ ਕਰਦੇ ਰਹਿੰਦੇ ਹਾਂ, ਅਤੇ ਫਾਈਨਲ ਜਿਹੜੀ ਇੰਪਲਾਂਟ ਦੀ ਫਿਟਮੈਂਟ ਹੈ ਉਹ ਰੋਬੋਟਿਕ ਸਰਜਰੀ ਦੇ ਵਿੱਚ ਬੈਟਰ ਮੰਨੀ ਜਾਂਦੀ ਹੈ ਐਸ ਕੰਪੇਅਰ ਟੂ ਮੈਨੂਅਲ ਸਰਜਰੀ।
2: ਕੀ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਜਾਂ ਔਰਤਾਂ ਦੇ ਰੋਗਾਂ ਲਈ ਵਧੀਆ ਇਲਾਜ ਲੱਭ ਰਹੇ ਹੋ? ਆਓ DD ਬੋਨ ਐਂਡ ਜੁਆਇੰਟ ਹਸਪੀਟਲ ਐਂਡ ਨਰਸਿੰਗ ਹੋਮ ਬਠਿੰਡਾ, ਜਿੱਥੇ ਮਿਲਦੀ ਹੈ ਪ੍ਰੀ ਐਕਰੈਡਿਟਿਡ ਕੁਆਲਿਟੀ ਕੇਅਰ। ਡਾਕਟਰ ਦੀਪਕ ਦੇ ਰੋਬੋਟਿਕ ਨੀ ਰਿਪਲੇਸਮੈਂਟ ਸੈਂਟਰ ਵਿਖੇ ਗੋਡਿਆਂ ਦੇ ਸਫਲ ਆਪਰੇਸ਼ਨ ਕਰਵਾਓ, ਨਾਲ ਹੀ ਔਰਤਾਂ ਦੇ ਰੋਗਾਂ ਅਤੇ ਜਣੇਪਾ ਸਹੂਲਤਾਂ ਲਈ ਮਾਹਿਰ ਡਾਕਟਰ ਸ਼ਾਈਨਾ ਕਾਂਸਲ ਤੋਂ ਇਲਾਜ ਕਰਵਾਓ, ਜਿਵੇਂ ਕਿ ਦੂਰਬੀਨ ਵਾਲੇ ਆਪਰੇਸ਼ਨ, ਬਿਨਾਂ ਚੀਰਫਾੜ ਤੋਂ ਬੱਚੇਦਾਨੀ ਦੇ ਆਪਰੇਸ਼ਨ ਅਤੇ ਦਰਦ ਰਹਿਤ ਡਿਲੀਵਰੀ। ਅੱਜ ਹੀ ਸੰਪਰਕ ਕਰੋ 83-693-703 ਜਾਂ ਆਓ ਵੀਰ ਕਲੋਨੀ ਅਮਰੀਕ ਸਿੰਘ ਰੋਡ ਬਠਿੰਡਾ।
1: ਡਾਕਟਰ ਸਾਹਿਬ, ਰੋਬੋਟਿਕ ਸਰਜਰੀ ਜਾਂ ਗੋਡੇ ਬਦਲਣ ਤੋਂ ਬਾਅਦ ਕੀ ਜਿਹੜਾ ਮਨੁੱਖ ਹੈ, ਜੋ ਵੀ ਮਰੀਜ਼ ਹੈ, ਪੇਸ਼ੈਂਟ ਹੈ, ਕਿ ਉਹ ਆਪਣਾ ਜਿਹੜਾ ਜੀਵਨ ਹੈ ਆਮ ਤਰ੍ਹਾਂ ਨਾਲ ਜੀ ਸਕਦਾ, ਕਿ ਮੁਕੰਮਲ ਬਤੀਤ ਕੋਈ ਵੀ ਕਿਸੇ ਕਿਸਮ ਦੀ ਉਹਦੀ ਉਮਰ ਦੇ ਵਿੱਚ ਕੋਈ ਘਾਟਾ ਨਹੀਂ ਹੁੰਦਾ ਜਾਂ ਉਹਦੀ ਕੋਈ ਜਿਹੜੀ ਦਿਨ ਚਰਿਆ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਆਉਂਦੀ?
0: ਹਾਂ ਮੈਮ, ਰੋਬੋਟਿਕ ਨੀ ਸਰਜਰੀ ਤੋਂ ਬਾਅਦ ਪੇਸ਼ੈਂਟ ਨੂੰ ਆਮ ਤੌਰ 'ਤੇ ਅਸੀਂ ਮਤਲਬ ਦੂਜੇ ਜਾਂ ਤੀਜੇ ਦਿਨ ਚਲਾ ਦਿੰਦੇ ਹਾਂ ਐਸ ਪਰ ਦਾ ਪੇਸ਼ੈਂਟ ਦੇ ਕੰਪਲਾਈਂਸ, ਪੇਸ਼ੈਂਟ ਦੀ ਜਿਹੜੀ ਪੇਨ ਸੈਂਸੇਸ਼ਨ ਹੈਗੀ ਉਹਦੇ ਹਿਸਾਬ ਨਾਲ ਅਸੀਂ ਉਹਨੂੰ ਚਲਾ ਦਿੰਦੇ ਹਾਂ। ਮੋਸਟਲੀ ਤਾਂ ਰੋਬੋਟਿਕ ਨੀ ਸਰਜਰੀ ਦੇ ਵਿੱਚ ਪੇਸ਼ੈਂਟ ਨੂੰ ਪੇਨ ਹੁੰਦਾ ਹੀ ਨਹੀਂ ਹੈ, ਜੇ ਹੁੰਦਾ ਵੀ ਹੈ ਤਾਂ ਬਹੁਤ ਘੱਟ ਹੁੰਦਾ ਹੈ, ਅਤੇ ਪੇਸ਼ੈਂਟ ਦੂਜੇ ਜਾਂ ਤੀਜੇ ਦਿਨ ਵਿਦ ਸਪੋਰਟ ਅਸੀਂ ਚਲਾ ਦਿੰਦੇ ਹਾਂ। ਅਤੇ ਨੋਰਮਲੀ ਪੇਸ਼ੈਂਟ 4 ਹਫ਼ਤੇ ਦੇ ਵਿੱਚ ਆਪਦੀ ਰੂਟੀਨ ਦੀ ਐਕਟੀਵਿਟੀਜ਼ ਕਰਨ ਲੱਗ ਜਾਂਦਾ ਹੈ, ਅਤੇ ਵਿਦ ਇਨ ਮਤਲਬ 2 ਮੰਥਸ ਪੇਸ਼ੈਂਟ ਆਪਣੇ ਜਿਹੜੇ ਰੂਟੀਨ ਦੇ ਕੰਮ ਹੈਗੇ ਉੱਥੇ ਜਾ ਸਕਦਾ ਹੈ।
1: ਜੀ, ਤੇ ਸਰ, ਰੋਬੋਟਿਕ ਸਰਜਰੀ ਤੋਂ ਬਾਅਦ ਕੀ ਪੇਸ਼ੈਂਟ ਨੂੰ ਫਿਜ਼ੀਓਥੈਰੇਪਿਸਟ ਦੀ ਵੀ ਲੋੜ ਪੈਂਦੀ ਹੈ, ਫਿਜ਼ੀਓਥੈਰੇਪੀ ਦੀ?
0: ਮੈਮ, ਫਿਜ਼ੀਓਥੈਰੇਪੀ ਰੀਹੈਬਿਲੀਟੇਸ਼ਨ ਐਂਡ ਫਿਜ਼ੀਓਥੈਰੇਪੀ ਇੱਕ ਅਲੱਗ ਤਰ੍ਹਾਂ ਦਾ ਸਿਸਟਮ ਹੈ।
1: ਜੀ
0: ਅਸੀਂ ਓਪਰੇਸ਼ਨ ਕਰਨਾ ਇੱਕ ਕਦਲਾ ਮਤਲਬ ਓਪਰੇਸ਼ਨ ਹੋ ਗਿਆ, ਉਦੋਂ ਬਾਅਦ ਅਸੀਂ

0: ਜਾਂ ਫਿਜ਼ੀਓਥੈਰੇਪੀ ਨਹੀਂ ਕਰਵਾਉਂਦਾ ਹੈ ਤਾਂ ਸਟਿਫਨੈਸ ਹੋਣ ਦੇ ਚਾਂਸਸ ਵੱਧ ਜਾਂਦੇ ਆ। ਤਾਂ ਨੋਰਮਲੀ ਅਸੀਂ 4 ਤੋਂ 6 ਹਫ਼ਤੇ ਵਾਸਤੇ ਪੇਸ਼ੈਂਟ ਨੂੰ ਰਿਕਮੈਂਡ ਕਰਦੇ ਹਾਂ ਕਿ ਉਹ ਫਿਜ਼ੀਓਥੈਰੇਪੀ, ਸਟਰੈਂਥ ਐਕਸਰਸਾਈਜ਼, ਮਸਲ ਦੀ ਜਿਹੜੀ ਕੁਆਲਿਟੀ ਆਫ ਸਟਰੈਂਥਨਿੰਗ ਹੈ ਉਹ ਲਾਜ਼ਮੀ ਹੈ ਤਾਂ ਕਿ ਗੋਡੇ ਉਹਦੇ ਚੱਲਣ ਦੇ ਵਿੱਚ ਸਮੂਥ ਰਹਿਣ ਅਤੇ ਫੰਕਸ਼ਨ ਪ੍ਰੋਪਰ ਆ ਜਾਏ।
1: ਜੀ ਡਾਕਟਰ ਸਾਹਿਬ, ਬਜ਼ੁਰਗਾਂ ਦੇ ਵਿੱਚ ਚੂਲਾ ਜਿਹੜਾ ਅਸੀਂ ਆਮ ਹੀ ਸੁਣਦੇ ਹਾਂ ਕਿ ਡਿੱਗਣ ਤੋਂ ਬਾਅਦ ਜਿਹੜਾ ਚੂਲਾ ਟੁੱਟ ਗਿਆ, ਅਜਿਹੇ ਕੇਸਿਸ ਦੇ ਵਿੱਚ ਕੀ ਸਰਜਰੀ ਇੱਕ ਹੀ ਮਾਤਰ ਇਲਾਜ ਰਹਿ ਗਿਆ ਜਾਂ ਸਰਜਰੀ ਤੋਂ ਇਲਾਵਾ ਵੀ ਕੋਈ ਹੋਰ ਰਿਪਲੇਸਮੈਂਟ ਹੈ?
0: ਹਾਂ ਮੈਮ, ਜਿਵੇਂ ਜਿਵੇਂ ਟੈਕਨੀਕਸ ਵਧੀਆਂ ਹਨ ਤਾਂ ਸਰਜਰੀ ਦੀ ਜਿਹੜੀ ਲੋੜ ਹੈ ਜਾਂ ਸਰਜਰੀ ਦੀ ਜਿਹੜੀ ਪਰਫੋਰਮੈਂਸ ਹੈ ਉਹ ਵੱਧ ਗਈ ਹੈ। ਅੱਜ ਤੋਂ 20 ਤੋਂ 25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਕੀ ਹੁੰਦਾ ਸੀਗਾ ਕਿ ਪੇਸ਼ੈਂਟ ਨੂੰ ਖਿੱਚ ਪਾ ਕੇ 2-2, 3-3 ਮਹੀਨੇ ਬੈੱਡ ਤੇ ਪਾ ਦਿੰਦੇ ਸੀ ਅਤੇ ਚੁੱਲ੍ਹੇ ਦੀ ਹੱਡੀ ਨੂੰ ਜੁੜਨ ਦਾ ਇੰਤਜ਼ਾਰ ਕਰਦੇ ਸੀ। ਪਰ ਅੱਜ ਕੱਲ੍ਹ ਜਿਹੜੇ ਮਾਡਰਨ ਲਾਈਫ ਸਟਾਈਲ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਨਾ ਤਾਂ ਕਿਸੇ ਕੋਲ ਪੇਸ਼ੈਂਟ ਕੋਲ ਇੰਨਾ ਟਾਈਮ ਹੈਗਾ ਅਤੇ ਨਾ ਹੀ ਉਹਨਾਂ ਦੇ ਅਟੈਂਡੈਂਸ ਕੋਲ ਇੰਨਾ ਟਾਈਮ ਹੈ ਵੀ ਉਹ 2 ਮਹੀਨੇ ਪੇਸ਼ੈਂਟ ਦੀ ਦੇਖ ਕੇਅਰ ਕਰ ਸਕਦੇ ਆ ਬੈੱਡ ਤੇ ਪਾ ਕੇ। ਤਾਂ ਅੱਜ ਕੱਲ੍ਹ ਸਰਜਰੀ ਦਾ ਟ੍ਰੈਂਡ ਹੈ ਮੈਮ। ਨੋਰਮਲੀ ਚੁੱਲ੍ਹੇ ਦੀ ਹੱਡੀ ਟੁੱਟਦੀ ਹੈ ਤਾਂ ਉਹਨੂੰ ਕਈ ਜੋੜਨ ਦੀ ਕੋਸ਼ਿਸ਼ ਕਰਦੇ ਆ, ਜੋੜਨ ਵਾਸਤੇ ਪਲੇਟਾਂ ਵੀ ਪੈ ਸਕਦੀਆਂ ਹਨ ਚੁੱਲ੍ਹੇ ਦੇ ਵਿੱਚ। ਪਰ ਜੇ ਗੋਲਾ ਟੁੱਟਿਆ ਹੁੰਦਾ ਹੈ ਤਾਂ ਗੋਲੇ ਨੂੰ ਰਿਪਲੇਸ ਕੀਤਾ ਜਾਂਦਾ, ਜਿਸ ਦੇ ਨਾਲ ਅਸੀਂ THR ਆਪਾਂ ਕਹਿੰਦੇ ਹਾਂ, ਟੋਟਲ ਨੀ ਹਿਪ ਰਿਪਲੇਸਮੈਂਟ ਦਾ ਓਪਰੇਸ਼ਨ ਹੁੰਦਾ ਅਤੇ ਜਿਹਦੇ ਵਿੱਚ ਰੀਹੈਬਿਲਿਟੇਸ਼ਨ ਦੇ ਵਿੱਚ 3ਜੇ ਦਿਨ ਪੇਸ਼ੈਂਟ ਚੱਲਣ ਲੱਗ ਜਾਂਦਾ।
1: ਡਾਕਟਰ ਸਾਹਿਬ, ਅੱਜ ਕੱਲ੍ਹ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਦੀਆਂ ਸੱਟਾਂ ਵੀ ਆਮ ਹੀ ਸੁਣਦੇ ਹਾਂ ਵੀ ਕੋਈ ਖਿਡਾਰੀ ਹੈ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਅਚਾਨਕ ਹੀ ਅਚਨਚੇਤ ਕੋਈ ਸੱਟ ਲੱਗ ਗਈ ਹੈ ਨਾ, ਜਾਂ ਕੋਈ ਜਿਮ ਕਰ ਰਿਹਾ ਸੀ ਪੇਸ਼ੈਂਟ ਜਾਂ ਕੈਂਡੀਡੇਟ ਤਾਂ ਉਹਨੂੰ ਅਚਾਨਕ ਹੀ ਕਿਸੇ ਇਕੁਇਪਮੈਂਟ ਤੋਂ ਹੈ ਨਾ ਕੋਈ ਪਰੇਸ਼ਾਨੀ ਜਿਹੜੀ ਹੈ ਟੈਕਲ ਕਰਨੀ ਪਈ, ਤਾਂ ਫਿਰ ਇਹਨਾਂ ਇਹ ਸੱਟਾਂ ਜਿਹੜੀਆਂ ਜੇ ਕਦ ਮਾਮੂਲੀ ਤੋਂ ਗੰਭੀਰ ਹੋ ਜਾਣ ਇਹਦਾ ਅੰਦਾਜ਼ਾ ਅਸੀਂ ਨਹੀਂ ਲਗਾ ਸਕਦੇ। ਸ਼ੁਰੂ 'ਚ ਹੋ ਸਕਦਾ ਸਾਨੂੰ ਤੱਤੇ ਘੱਟ ਦਰਦ ਹੋਇਆ ਹੋਵੇ, ਬਟ ਟਾਈਮ ਦੇ ਨਾਲ ਉਹ ਦਰਦ ਵੱਧ ਜਾਵੇ ਹੈ ਨਾ। ਅਤੇ ਫਿਰ ਅਜਿਹੇ ਵਿੱਚ ਖਿਡਾਰੀ ਅਤੇ ਜਿਮ ਅਤੇ ਕਸਰਤ ਕਰਨ ਵਾਲਿਆਂ ਨੂੰ ਕਿਹੜੀਆਂ ਮੁੱਖ ਗੱਲਾਂ ਦਾ ਕਿੱਥੇ ਧਿਆਨ ਰੱਖਣਾ ਚਾਹੀਦਾ ਵੀ ਸਪੋਰਟਸ ਰਿਲੇਟਡ ਜਿਹੜੀ ਇੰਜਰੀਜ਼ ਹੈ ਉਹਨਾਂ ਤੋਂ ਉਹ ਬਚ ਸਕਣ?
0: ਮੈਮ, ਪਹਿਲੀ ਗੱਲ ਤਾਂ ਜੇ ਸਪੋਰਟਸ ਵਾਲਾ ਪਰਸਨ ਹੈਗਾ ਮੋਸਟਲੀ ਉਹ ਵਾਰਮ ਅਪ ਕਰਕੇ ਹੀ ਸਪੋਰਟਸ ਦੇ ਵਿੱਚ ਜਾਂਦੇ ਆ। ਵਾਰਮ ਅਪ ਬਹੁਤ ਲਾਜ਼ਮੀ ਹੈ ਇੱਕ ਖਿਡਾਰੀ ਵਾਸਤੇ ਕਿਸੇ ਵੀ ਗੇਮ ਦੇ ਵਿੱਚ ਪਾਰਟੀਸਪੇਟ ਕਰਨ ਲਈ। ਕਈ ਵਾਰ ਪੇਸ਼ੈਂਟ ਮਤਲਬ ਜਿਹੜੇ ਸਪੋਰਟਸ ਪਰਸਨ ਹੈ ਵਾਰਮ ਅਪ ਪ੍ਰੋਪਰ ਨਹੀਂ ਕਰਦੇ ਤਾਂ ਉਹਦੇ ਵਿੱਚ ਸਟ੍ਰੈਚਿੰਗ ਦੇ ਚਾਂਸਸ ਵੱਧ ਜਾਂਦੇ ਆ, ਮਸਲ ਫਟੀਕ, ਮਸਲ TF ਦੇ ਚਾਂਸਸ ਵੱਧ ਜਾਂਦੇ ਆ। ਅਤੇ ਆਮ ਤੌਰ 'ਤੇ ਜੇ ਸੱਟ ਲੱਗ ਜਾਵੇ ਤਾਂ ਉਹਨਾਂ ਦੇ ਮੋਸਟਲੀ ਫਿਜ਼ੀਓ ਵਾਲੇ ਬੰਦੇ ਵੀ ਨਾਲ ਹੁੰਦੇ ਹਨ ਤਾਂ ਮੋਸਟਲੀ ਉਹ ਆਈਸਿੰਗ ਨਾਲ ਪੇਨ ਪੂਨ ਸੈਟਲ ਕਰ ਲੈਂਦੇ ਆ। ਲੇਕਿਨ ਜੇ ਆਪਾਂ ਨੂੰ ਲੱਗਦਾ ਕਿ ਵੀ ਪੇਨ ਪਰਸਿਸਟ ਕਰ ਰਿਹਾ ਤਾਂ ਇੱਕ ਡਾਕਟਰੀ ਸਲਾਹ ਲੈਣ ਦੀ ਬਣਦੀ ਹੈ ਤਾਂ ਕਿ ਉਹਦੇ ਵਿੱਚ ਜਿਹੜਾ ਵੀ ਕੋਈ ਮਸਲ TF ਜਾਂ ਕੋਈ ਲਿਗਾਮੈਂਟ TF ਹੈ ਤਾਂ ਉਹਨੂੰ ਐਡਰੈਸ ਕੀਤਾ ਜਾਵੇ ਤੇ ਉਹਦਾ ਬਣਦਾ ਇਲਾਜ ਕੀਤਾ ਜਾਵੇ।
1: ਸਰ, ਡਾਕਟਰ ਸਾਹਿਬ, ਲਿਗਾਮੈਂਟ ਇੰਜਰੀਜ਼ ਕੀ ਹੁੰਦੀਆਂ ਨੇ?
0: ਮੈਮ, ਲਿਗਾਮੈਂਟ ਇੰਜਰੀ ਜਿਵੇਂ ਨੀ ਅਤੇ ਸ਼ੋਲਡਰ ਜੁਆਇੰਟ ਜਿਹੜੇ ਹੈਗੇ ਆ ਉਹ ਸਭ ਤੋਂ ਜ਼ਿਆਦਾ ਇੰਜਰ ਹੁੰਦੇ ਹਨ ਕਿਉਂਕਿ ਇਹ ਮੋਸਟ ਫਲੈਕਸੀਬਲ ਜੁਆਇੰਟਸ ਹਨ ਅਤੇ ਲਿਗਾਮੈਂਟ ਹਰ ਇੱਕ ਜੁਆਇੰਟ ਦੇ ਵਿੱਚ ਮਤਲਬ ਇੱਕ ਤਰ੍ਹਾਂ ਦੇ ਸਟਰਕਚਰ ਹੈਗੀ ਹੈ ਜਿਹੜੀ ਕਿ ਟੁੱਟ ਜਾਂਦੀ ਹੈ ਜਦੋਂ ਆਪਾਂ ਸਪੋਰਟਸ ਜਾਂ ਕੋਈ ਐਕਟੀਵਿਟੀਜ਼ ਕਰਦੇ ਹਾਂ। ਅਤੇ ਇਹਦੇ ਵਿੱਚ ਜਿਵੇਂ ਮੋਸਟ ਕੋਮਨ ਜਿਹੜਾ ਲਿਗਾਮੈਂਟ ਹੈਗਾ ACL TF ਅਸੀਂ ਕਹਿੰਦੇ ਹਾਂ, ਐਂਟੀਰੀਅਰ ਕਰੂਸ਼ੀਏਟ ਲਿਗਾਮੈਂਟ, ਜਿਹੜਾ ਕਿ ਗੋਡੇ ਦੇ ਵਿੱਚ ਪਾਇਆ ਜਾਂਦਾ। ਅਤੇ ਇਹ ਮੋਸਟਲੀ ਕਬੱਡੀ ਦੇ ਪਲੇਅਰਾਂ ਦੇ ਵਿੱਚ ਜਾਂ ਆਪਾਂ ਕਹਿੰਦੇ ਹਾਂ ਕੰਟੈਕਟ ਇੰਜਰੀ ਜਿੱਥੇ ਕੰਟੈਕਟ ਸਪੋਰਟਸ ਹੈਗੇ ਉੱਥੇ ਟੁੱਟਦੇ ਹੈ। ਤਾਂ ਫੁੱਟਬਾਲ ਵਾਲੇ ਦੇ ਵਿੱਚ ਟਵਿਸਟਿੰਗ ਮੂਵਮੈਂਟ ਹੈ, ਕੰਟੈਕਟ ਇੰਜਰੀ ਹੈ ਤਾਂ ਉੱਥੇ ACL ਲਿਗਾਮੈਂਟ ਮੋਸਟਲੀ ਟੁੱਟ ਜਾਂਦਾ। ਇਸ ਨੂੰ ਅਸੀਂ ਜੋੜ ਨਹੀਂ ਸਕਦੇ ਕਿਸੇ ਵੀ ਤਰੀਕੇ ਨਾਲ ਕਿਉਂਕਿ ਇਹਦੇ ਵਿੱਚ ਬਲੱਡ ਦੀ ਸਪਲਾਈ ਨਹੀਂ ਹੁੰਦੀ। ਤਾਂ ਨੋਰਮਲੀ ਅਸੀਂ ACL ਲਿਗਾਮੈਂਟ ਦਾ ਰੀਕੰਸਟਰਕਸ਼ਨ ਕਰਦੇ ਹਾਂ ਤਾਂ ਆਪਦਾ ਪੇਸ਼ੈਂਟ ਦਾ ਮਰੀਜ਼ ਦਾ ਮਾਸ ਲੈ ਕੇ ਅਸੀਂ ਗੋਡੇ ਦੇ ਵਿੱਚ ਟਨਲਸ ਬਣਾ ਕੇ ACL ਲਿਗਾਮੈਂਟ ਰੀਕੰਸਟਰਕਟ ਕਰਦੇ ਹਾਂ।
1: ਡਾਕਟਰ ਸਾਹਿਬ, ਰੀੜ ਦੀ ਹੱਡੀ ਦੀ ਜੇ ਗੱਲ ਕਰੀਏ ਤਾਂ ਜਿਹੜਾ ਸ਼ਿਆਟਿਕਾ ਪੇਨ ਜਾਂ ਸਲਿਪ ਡਿਸਕ ਹੈ ਨਾ ਤੇ ਕੋਈ ਹੋਰ ਆਮ ਦਿੱਕਤਾਂ ਦਾ ਸਾਹਮਣਾ ਅੱਜ ਕੱਲ੍ਹ ਦੇ ਆਮ ਲੋਕ ਕਰ ਹੀ ਰਹੇ ਨੇ, ਤੇ ਕੀ ਰੀੜ ਦੀ ਹੱਡੀਆਂ ਦੀ ਇਹਨਾਂ ਦਿੱਕਤਾਂ ਦਾ ਮੁਕੰਮਲ ਇਲਾਜ ਸੰਭਵ ਹੈ?
0: ਬਿਲਕੁਲ ਸੰਭਵ ਹੈ। ਪੇਸ਼ੈਂਟ ਦਾ ਜਿਹੜਾ ਡਾਕੂਮੈਂਟੇਸ਼ਨ ਕਰਨਾ ਪੈਂਦਾ ਹੈ ਕਿ ਉਹਦਾ ਸਕੈਨ ਦੇ ਵਿੱਚ ਆਪਾਂ ਨੂੰ MRI ਸਕੈਨ ਕਰਵਾ ਕੇ ਦੇਖਣਾ ਪੈਂਦਾ ਹੈ ਵੀ ਉਹਦੇ ਵਿੱਚ ਡਿਸਕ ਕਿੰਨੀ ਕੁ ਪ੍ਰੋਲੈਪਸ ਹੋਈ ਹੈ। ਜੇ ਮਾਈਨਰ ਡਿਸਕ ਪ੍ਰੋਲੈਪਸ ਹੋਈ ਹੈ ਤਾਂ ਮੋਸਟਲੀ ਫਿਜ਼ੀਓਥੈਰੇਪੀ ਜਾਂ ਐਕਸਰਸਾਈਜ਼ ਨਾਲ ਹੀ ਸੈਟਲ ਹੋ ਜਾਂਦੀ ਹੈ। ਜੇ ਮੇਜਰ ਡਿਸਕ ਪ੍ਰੋਲੈਪਸ ਹੈ, ਜੇ ਮਤਲਬ ਆਪਾਂ ਕਹੀਏ ਕੰਪਰੈਸ਼ਨ ਕਰ ਰਿਹਾ ਨਰਵਸ ਦੇ ਉੱਤੇ, ਰੇਡੀਏਟਿੰਗ ਪੇਨ ਹੈਗਾ ਪੇਸ਼ੈਂਟ ਨੂੰ, ਲੱਤਾਂ ਦੇ ਵਿੱਚ ਆਪਾਂ ਕਹਿੰਦੇ ਵਿੰਗਨ ਵਾ ਜਿਵੇਂ ਆਪਾਂ ਕਹਿ ਲਈਏ ਉਹਦਾ ਦਰਦ ਹੈ, ਤਾਂ ਆਪਾਂ ਨੂੰ ਫਿਰ ਉਹਦੇ ਵਾਸਤੇ ਕਈ ਵਾਰ ਓਪਰੇਸ਼ਨ ਦੀ ਵੀ ਲੋੜ ਪੈ ਸਕਦੀ।
1: ਸਰ, ਸਿਆਟਿਕਾ ਪੇਨ ਦੇ ਵਿੱਚ ਕਦੋਂ ਤੱਕ ਮਤਲਬ ਕਿੰਨੇ ਕੁ, ਜਿਵੇਂ ਹੁਣ ਕੋਈ ਪੇਸ਼ੈਂਟ ਹੈ ਲਗਾਤਾਰ 14-15 ਸਾਲ ਸਿਆਟਿਕਾ ਪੇਨ ਤੋਂ ਬੜਾ ਪਰੇਸ਼ਾਨ ਹੈ, ਤੇ ਕੀ ਉਹਨੂੰ ਫਿਰ ਸਰਜਰੀ ਦੀ ਲੋੜ ਹੈ ਜਾਂ ਲੇਟ, ਮਤਲਬ ਇਹ ਕਹਿਣ ਤੋਂ ਭਾਵ ਹੈ ਵੀ ਕੋਈ ਸ਼ੁਰੂਆਤੀ ਸਾਲਾਂ ਦੇ ਵਿੱਚ ਹੀ ਸਰਜਰੀ ਦੀ ਲੋੜ ਹੁੰਦੀ ਹੈ ਕਿ ਬਾਅਦ ਵਿੱਚ ਉਹ ਮਤਲਬ ਵੈਸੇ ਹੀ ਸੈੱਟ ਹੋ ਸਕਦਾ?
0: ਮੋਸਟਲੀ ਪੇਸ਼ੈਂਟ ਜਿਹੜੇ ਆਪਣੇ ਹੈਗੇ ਆ ਪੰਜਾਬ ਦੇ, ਉਹ ਆਪਣੇ ਪੇਨ ਨੂੰ ਨਾ ਪਾਲਦੇ ਹੈ, ਤਾਂ ਅਸੀਂ ਇਹ ਮੰਨਦੇ ਹਾਂ ਵੀ ਜੇ ਪੇਸ਼ੈਂਟ ਆਪਦਾ ਪੇਨ ਨਾ ਪਾਲੇ ਤਾਂ ਉਹ ਇੱਕ ਪੇਨ ਫ੍ਰੀ ਲਾਈਫ ਜੀ ਸਕਦਾ। ਤਾਂ ਅਸੀਂ ਇਹ ਮੰਨਦੇ ਹਾਂ ਵੀ ਪੇਸ਼ੈਂਟ ਨੂੰ ਆਪਦਾ ਅਰਲੀ ਡਾਇਗਨੋਸਿਸ ਕਰਵਾਉਣਾ ਚਾਹੀਦਾ ਹੈ ਅਤੇ ਉਹਦਾ ਬਣਦਾ ਇਲਾਜ ਸਹੀ ਤਰੀਕੇ ਨਾਲ ਕਰਵਾਉਣਾ ਚਾਹੀਦਾ ਹੈ ਬਜਾਏ ਉਹਨੂੰ ਪਾਲਣ ਦੇ। ਪੇਨ ਦੇ ਨਾਲ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ ਹੈ। ਪੇਨ ਫ੍ਰੀ ਲਾਈਫ, ਅੱਜ ਕੱਲ੍ਹ ਦਾ ਜ਼ਮਾਨਾ ਹੈ ਵੀ ਆਪਾਂ ਵੀ ਸ਼ੁੱਡ ਮੂਵ ਫੋਰਵਰਡ, ਤਾਂ ਪੇਨ ਫ੍ਰੀ ਲਾਈਫ ਆਪਾਂ

0: ਤਾਂ ਤੂੰ ਆਪਰੇਸ਼ਨ ਕਰਾ ਲਾ ਫਿਰ।
1: ਆਪਰੇਸ਼ਨ ਨਾ ਪੁੱਤ, ਆਪਰੇਸ਼ਨ ਚ ਤਾਂ ਦਰਦੀ ਵਾਲਾ ਹੁੰਦਾ।
0: ਉਹ ਤੂੰ ਡੀਡੀ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਵਿਖੇ ਜਾ, ਉੱਥੇ ਫੁੱਲੀ ਐਕਟਿਵ ਰੋਬੋਟਿਕ ਸਿਸਟਮ ਰਾਹੀਂ ਗੋਡੇ ਬਦਲੇ ਜਾਂਦੇ ਆ। ਨਾ ਕੋਈ ਵੱਡਾ ਚੀਰਾ, ਘੱਟ ਦਰਦ ਤੇ ਇਨਫੈਕਸ਼ਨ ਦੇ ਵੀ ਬਹੁਤ ਘੱਟ ਚਾਂਸ ਹੁੰਦੇ ਆ, ਰਿਕਵਰੀ ਵੀ ਬਹੁਤ ਜਲਦੀ ਹੋ ਜਾਂਦੀ ਹੈ।
1: ਨਾ ਇਹ ਹਸਪਤਾਲ ਹੈ ਕਿੱਥੇ ਆ ਪੁੱਤ?
0: ਡੀਡੀ ਹੱਡੀਆਂ ਤੇ ਜੋੜਾਂ ਦਾ ਹਸਪਤਾਲ ਵੀਰ ਕਲੋਨੀ ਬਠਿੰਡਾ,
2: ਤੇ ਸੰਪਰਕ ਨੰਬਰ 7986051699।
3: ਡਾਕਟਰ ਸਾਹਿਬ, ਹੱਡੀਆਂ ਅਤੇ ਜੋੜਾਂ ਦੇ ਇਲਾਜ ਵਿੱਚ ਅਸੀਂ ਕਹਿੰਦੇ ਹਾਂ ਕਿ ਰੀਹੈਬਲਾਈਜੇਸ਼ਨ ਜਾਂ ਮੁੜ ਸਿਹਤਯਾਬੀ ਦੀ ਬਹੁਤ ਵੱਡੀ ਭੂਮਿਕਾ ਹੈ, ਤਾਂ ਰੀਹੈਬਲਾਈਜੇਸ਼ਨ ਲਈ ਸਾਨੂੰ ਜਾਣਕਾਰੀ ਦਿਓ।
4: ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਹੜੇ ਵੀ ਓਪਰੇਸ਼ਨ ਹੈਗੇ ਆ, ਓਪਰੇਸ਼ਨ ਦੇ ਵਿੱਚ ਅਸੀਂ ਮਕੈਨੀਕਲ ਜਾਂ ਕਟਿੰਗ ਵਾਲਾ ਸਰਜੀਕਲ ਕੰਮ ਅਸੀਂ ਕਰ ਦਿੱਤਾ। ਮੋਸਟਲੀ ਸਾਡੇ ਜਿਹੜੇ ਜੁਆਇੰਟਸ ਹੈਗੇ ਆ ਜਾਂ ਮਤਲਬ ਫ੍ਰੈਕਚਰ ਦੇ ਕੇਸਿਸ ਵੀ ਹੁੰਦੇ ਆ, ਤਾਂ ਉਹਨਾਂ ਵਿੱਚ ਵੀ ਸਾਨੂੰ ਕੁਛ ਟਾਈਮ ਵਾਸਤੇ ਨਾ ਇਮੋਬਲਾਈਜ਼ ਕਰਨਾ ਪੈਂਦਾ ਕਈ ਵਾਰ, ਅਤੇ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਪਾਵਰ ਗੇਨ ਮਸਲ, ਜਿਵੇਂ ਅਸੀਂ ਬੋਨ ਦੀ ਕੋਈ ਵੀ ਓਪਰੇਸ਼ਨ ਪ੍ਰੋਸੀਜਰ ਕਰਨਾ ਹੈ ਤਾਂ ਬੋਨ ਜ਼ਿਆਦਾ ਡੀਪਰ ਸਟਰਕਚਰ, ਤਾਂ ਮਤਲਬ ਬੋਨ ਨੂੰ ਅਪੋਚ ਕਰਨ ਵਾਸਤੇ ਸਾਨੂੰ ਮਾਸ ਨੂੰ ਕੱਟ ਕੇ ਅੰਦਰ ਜਾਣਾ ਪੈਂਦਾ, ਅਤੇ ਉਦੋਂ ਬਾਅਦ ਅਸੀਂ ਬੋਨ ਦਾ ਜੋ ਵੀ ਪ੍ਰੋਸੀਜਰ ਹੈ ਉਹ ਕਰਦੇ ਹਾਂ। ਤਾਂ ਜਦੋਂ ਅਸੀਂ ਬੋਨ ਨੂੰ ਕੋਈ ਵੀ ਪ੍ਰੋਸੀਜਰ ਕਰਦੇ ਹਾਂ ਤਾਂ ਮਸਲ ਜਿਹੜੇ ਹੈਗੇ ਕੱਟ ਕੇ ਜਾਂਦੇ ਹਾਂ, ਤਾਂ ਮਸਲ ਜਿਹੜੇ ਹੈਗੇ ਆ ਉਹ ਥੋੜ੍ਹੇ ਫੁੱਲ ਪੇਨਫੁੱਲ ਹੁੰਦੇ ਆ ਅਤੇ ਸਟਿਫ ਹੋ ਜਾਂਦੇ ਆ, ਤਾਂ ਮਸਲ ਜਿਹੜੀ ਹੈਗੀ ਆ ਉਹਦੀ ਸਟਰੈਂਥ ਲੈ ਕੇ ਆਉਣ ਵਾਸਤੇ, ਤਾਂ ਮਸਲ ਦਾ ਮੂਵਮੈਂਟ ਪ੍ਰੋਪਰ ਲਿਆਉਣ ਵਾਸਤੇ ਆਪਾਂ ਨੂੰ ਰੀਹੈਬਿਲਟੇਸ਼ਨ ਜਾਂ ਐਕਸਰਸਾਈਜ਼ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਅਤੇ ਇਸ ਦੇ ਵਿੱਚ ਫਿਜ਼ੀਓਥੈਰੇਪਿਸਟ ਜਿਹੜੇ ਹੈਗੇ ਆ ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ, ਅਤੇ ਪੇਸ਼ੈਂਟ ਨੂੰ ਮਤਲਬ ਓਪਰੇਸ਼ਨ ਤੋਂ ਪਹਿਲਾਂ ਵਾਲੀ ਜਾਂ ਆਪਾਂ ਕਹਿ ਲਈਏ ਵੀ ਜੋ ਉਹਦੀ ਇੰਜਰੀ ਤੋਂ ਪਹਿਲਾਂ ਵਾਲੀ ਹਾਲਤ ਦੇ ਵਿੱਚ ਲਿਆਉਣ ਵਾਸਤੇ ਬਹੁਤ ਹੈਲਪਫੁਲ ਹੁੰਦੇ ਹਨ।
3: ਕਿ ਜਦੋਂ ਇੱਕ ਵਾਰ ਬੰਦੇ ਦੀ ਰੋਬੋਟਿਕ ਸਰਜਰੀ ਹੋ ਗਈ ਤਾਂ ਕੀ ਟਾਈਮ ਟੂ ਟਾਈਮ ਉਹਨੂੰ ਸਿਟਿੰਗਸ ਲੈਣ ਵਾਸਤੇ ਤੁਹਾਡੇ ਕੋਲ ਵਾਪਸ ਜਾਣਾ ਪਵੇਗਾ, ਜਾਂ ਇੱਕ ਵਾਰੀ ਸਰਜਰੀ ਹੋ ਗਈ ਤੇ ਕੰਮ ਖਤਮ ਹੋ ਜਾਂਦਾ?
4: ਮੈਮ, ਓਪਰੇਸ਼ਨ ਦੇ ਵਿੱਚ ਇੱਕ ਵਾਰ ਸਰਜਰੀ ਹੋਣ ਤੋਂ ਬਾਅਦ ਮੋਸਟਲੀ ਜਿਹੜਾ ਹੈਗਾ ਪੇਸ਼ੈਂਟ ਨੂੰ 15 ਜਾਂ 20 ਦਿਨਾਂ ਦੇ ਵਿੱਚ ਅਸੀਂ ਆਪਦੀ ਜਿਹੜੀ ਪੋਸਟ ਆਫ ਫੋਲੋਅਪ ਹੈਗੀ ਆ ਉਹ ਖਤਮ ਕਰ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਪੇਸ਼ੈਂਟ ਕਈ ਵਾਰ ਤਾਂ ਸਾਡੇ ਕੋਲ ਸਾਲ ਸਾਲ ਬਾਅਦ ਆਉਂਦਾ ਵਿਜ਼ਿਟ ਕਰਨ, ਉਹ ਵੀ ਕਿਸੇ ਹੋਰ ਕੰਮ ਵਾਸਤੇ ਆਉਂਦਾ, ਮਤਲਬ ਗੋਡੇ ਵਾਸਤੇ ਤਾਂ ਨਹੀਂ ਆਉਂਦਾ। ਹਾਂ, ਕਿਸੇ ਕਿਸੇ ਪੇਸ਼ੈਂਟ ਨੂੰ ਮੰਨ ਲਓ ਕੋਈ ਦਿੱਕਤ ਹੈ ਵੀ ਉਹ ਮਾੜੀ ਮੋਟੀ, ਤਾਂ ਉਹ 2-4 ਮਹੀਨੇ ਦੇ ਵਿੱਚ ਜਿਹੜੀ ਵਿਜ਼ਿਟ ਕਰਦੇ ਆ, ਉਸ ਤੋਂ ਬਾਅਦ ਸਾਡੇ ਕੋਲ ਪੇਸ਼ੈਂਟ ਅਸੀਂ ਅੱਜ ਤੋਂ 3 ਸਾਲ ਪਹਿਲਾਂ ਜਿਹੜੇ ਰੋਬੋਟਿਕ ਸਰਜਰੀ ਵਾਲੇ ਕੇਸ ਕੀਤੇ ਸੀ, ਉਹ ਹਜੇ ਸਾਡੇ ਮਤਲਬ ਉਹਨਾਂ ਵਿੱਚੋਂ ਕੋਈ ਇੱਕ ਅੱਧਾ ਪੇਸ਼ੈਂਟ ਜਿਹੜਾ ਕਿ ਮੁੜ ਕੇ ਆਇਆ, ਉਹ ਵੀ ਕਿਸੇ ਹੋਰ ਪੇਨ ਦੇ ਵਾਸਤੇ ਆਇਆ, ਤਾਂ ਉਹਦੇ ਵਾਸਤੇ ਨਹੀਂ ਆਇਆ।
3: ਮੀਨਸ ਰੋਬੋਟਿਕ ਸਰਜਰੀ ਤੋਂ ਬਾਅਦ ਹਰੇਕ ਪੇਸ਼ੈਂਟ ਆਪਦੀ ਨੋਰਮਲ ਜ਼ਿੰਦਗੀ ਹੈ ਜਿਹੜੀ ਜੀ ਸਕਦਾ
4: ਜੀ, ਬਿਲਕੁਲ
3: ਜੀ। ਡਾਕਟਰ ਸਾਹਿਬ, ਸਰ ਜਾਣਦੇ ਹੋਏ ਸਾਡੇ ਸਰੋਤਿਆਂ ਨੂੰ ਕੁਝ ਅਜਿਹੇ ਸੁਝਾਅ ਦੱਸੋ ਜੋ ਆਪਣੀ ਡਾਇਟ, ਆਪਣੀ ਆਮ ਜੀਵਨ ਸ਼ੈਲੀ ਤੇ ਜਿਹੜਾ ਉਹ ਕੰਮ ਕਰ ਸਕਣ, ਜਿਸ ਨਾਲ ਹੱਡੀਆਂ ਤੇ ਜੋੜਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ, ਤੇ ਜਿਹੜਾ ਲਾਸਟ ਆਪਸ਼ਨ ਹੁੰਦਾ ਹੈ ਸਰਜਰੀ, ਉਸ ਤੋਂ ਬਚਿਆ ਜਾ ਸਕੇ।
4: ਹਾਂ ਸੀਮਾ ਜੀ, ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਭੱਜ ਦੌੜ ਵਾਲੀ ਲਾਈਫ ਹੈ, ਇਹਦੇ ਵਿੱਚ ਜਿੰਨਾ ਆਪਾਂ ਆਪਦੇ ਆਪ ਨੂੰ ਕੇਅਰ ਕਰ ਸਕਦੇ ਹਾਂ ਉਨਾ ਘੱਟ ਹੈ। ਸਭ ਤੋਂ ਪਹਿਲਾਂ ਅਸੀਂ ਇਹੀ ਕਹਾਂਗੇ ਵੀ ਜਿਹੜਾ ਕੈਲਸ਼ੀਅਮ ਵਿੱਚ ਫੂਡ ਖਾਣਾ ਚਾਹੀਦਾ ਹੈ, ਜਿਹਦੇ ਵਿੱਚ ਕਿ ਅਸੀਂ ਕਹਿੰਦੇ ਹਾਂ ਖਾਸ ਤੌਰ 'ਤੇ ਕੈਲਸ਼ੀਅਮ ਦੇ ਵਿੱਚ ਜਿਹੜੇ ਆਪਣੇ ਨੈਚੁਰਲ ਸੋਰਸ ਹੈਗੇ ਹੈ, ਜਿਵੇਂ ਦਹੀਂ, ਦੁੱਧ ਅਤੇ ਪਨੀਰ, ਜਿਹੜੇ ਕਿ ਆਪਣੇ ਪਲਾਂਟ ਸੋਰਸ, ਮਤਲਬ ਆਪਾਂ ਕਹਿ ਲਈਏ ਵੀ ਵੈਜੀਟੇਰੀਅਨ ਸੋਰਸ ਹਨ, ਅਤੇ ਇਹ ਬਹੁਤ ਹੱਡੀਆਂ ਅਤੇ ਮਤਲਬ ਮਸਲਸ ਵਾਸਤੇ ਲਾਜ਼ਮੀ ਹੈ। ਇਸ ਤੋਂ ਇਲਾਵਾ ਜਿਵੇਂ ਆਪਾਂ ਕਹਿ ਲਈਏ ਨੋਨ ਵੈਜ ਜਿਹੜੇ ਕੋਈ ਬੰਦੇ ਖਾਂਦੇ ਹਨ, ਤਾਂ ਉਹਨਾਂ ਵਾਸਤੇ ਬੋਨਸ ਦਾ ਪਾਰਟ ਜਿਹੜਾ ਹੈਗਾ ਉਹ ਲਾਜ਼ਮੀ ਹੈ, ਅਤੇ ਐਕਸਰਸਾਈਜ਼ ਜਿਹੜੀ ਥੈਰੇਪੀ ਹੈਗੀ ਹੈ, ਨੋਰਮਲ ਫਿਜ਼ੀਓ ਆਪਾਂ ਕਹਿ ਲਈਏ ਐਕਸਰਸਾਈਜ਼ ਹੈਗੀ ਹੈ, ਸਟੈਚਿੰਗ ਐਕਸਰਸਾਈਜ਼ ਹੈਗੀ ਹੈ, ਉਹ ਬਹੁਤ ਮਹੱਤਵਪੂਰਨ ਹੈ। ਵਿਟਾਮਿਨ ਡੀ ਜਿਹੜਾ ਇੱਕ ਹੈ, ਜਿਹੜਾ ਕੈਲਸ਼ੀਅਮ ਨੂੰ ਹੱਡੀਆਂ ਦੇ ਵਿੱਚ ਅਬਜ਼ੋਰਬ ਕਰਨ ਦੇ ਵਿੱਚ ਹੈਲਪ ਕਰਦਾ ਹੈ, ਤਾਂ ਵਿਟਾਮਿਨ ਡੀ ਜਿਹੜਾ ਅੱਜ ਕੱਲ੍ਹ ਦੀ ਏਸੀ ਵਾਲੀ ਲਾਈਫ, ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ, ਤਾਂ ਉਹਦੇ ਵਿੱਚ ਆਪਣੀ ਜਿਹੜੀ ਸਨ ਐਕਸਪੋਜ਼ਰ ਹੈ ਬਹੁਤ ਘੱਟ ਗਈ ਹੈ, ਤਾਂ ਵਿਟਾਮਿਨ ਡੀ ਜਿਹੜਾ ਹੈਗਾ ਉਹ ਮੋਸਟਲੀ ਸਨ ਐਕਸਪੋਜ਼ਰ ਜਾਂ ਧੁੱਪ ਨਾਲ ਬਣਦਾ ਹੈ, ਤਾਂ ਉਹਦੇ ਵਿਟਾਮਿਨ ਡੀ ਦੇ ਨਾ ਬਣਨ ਕਰਕੇ ਵੀ ਕੈਲਸ਼ੀਅਮ ਦੀ ਆਪਾਂ ਖਾਈ ਵੀ ਜਾਂਦੇ ਹਾਂ ਅਤੇ ਤਾਂ ਵੀ ਨਹੀਂ ਲੱਗਦਾ, ਤਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਵਿਟਾਮਿਨ ਡੀ ਐਜ਼ ਏ ਸਪਲੀਮੈਂਟ ਲੈਣਾ ਚਾਹੀਦਾ ਹੈ। ਇਹ ਕੈਲਸ਼ੀਅਮ ਦੇ ਵਿਟਾਮਿਨ ਡੀ ਦੇ ਸ਼ੈਸ਼ੇ ਅਤੇ ਲਿਕੁਇਡ ਦੇ ਵਿੱਚ ਸ਼ੋਰਟਸ ਆਉਂਦੇ ਹਨ ਜਿਹੜੇ ਕਿ ਆਪਾਂ ਲੈ ਸਕਦੇ ਹਾਂ। ਵਿਟਾਮਿਨ K2-7 ਹੈ ਮੈਮ, ਜਿਹੜਾ ਕਿ ਖੂਨ ਦੀਆਂ ਨਾੜਾਂ ਦੇ ਵਿੱਚ ਕੈਲਸ਼ੀਅਮ ਜਮ੍ਹਾਂ ਹੋਣ ਤੋਂ ਰੋਕਦਾ ਹੈ, ਤਾਂ ਕਿ ਆਪਾਂ ਨੂੰ ਕੋਈ ਵੀ ਖੂਨ ਦੀਆਂ ਨਾੜਾਂ ਦੇ ਵਿੱਚ ਬਲੋਕੇਜ ਨਾ ਹੋਵੇ। ਮੈਗਨੀਸ਼ੀਅਮ ਅਤੇ ਜ਼ਿੰਕ ਦਾ ਵੀ ਕਾਫੀ ਰੋਲ ਹੈ, ਜਿਹੜਾ ਕਿ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਵੀ ਐਜ਼ ਏ ਸਪਲੀਮੈਂਟ ਜਿਹੜਾ ਕਿ ਆਪਣਾ ਈਜ਼ੀਲੀ ਮਿਲ ਜਾਂਦੇ ਹਨ।
3: ਸਰ, ਅਸੀਂ ਗੱਲ ਕੀਤੀ ਖਿਡਾਰੀਆਂ ਦੀ ਤੇ ਜਿਮ ਕਰਨ ਵਾਲੇ ਕੈਂਡੀਡੇਟਸ ਦੀ, ਤੇ ਅੱਜ ਕੱਲ੍ਹ ਜੇ ਜਿਮ ਦੇ ਵਿੱਚ ਪ੍ਰੋਟੀਨ ਸੋਰਸ ਨੂੰ ਲੈ ਕੇ ਨਾ ਸੀਡ ਡਾਇਟ ਨੂੰ ਬਹੁਤ ਪ੍ਰਮੋਟ ਕੀਤਾ ਜਾ ਰਿਹਾ ਵੀ ਸੀਡਸ ਡਾਇਟ ਲੈਣ ਨਾਲ ਜਿਹੜੇ ਉਹਨਾਂ ਦੀ ਪ੍ਰੋਟੀਨ ਜਾਂ ਮੈਗਨੀਸ਼ੀਅਮ ਦੀ ਜਿਹੜੀ ਕਮੀ ਹੈ ਉਹ ਬਿਲਕੁਲ ਵੀ ਨਹੀਂ ਹੁੰਦੀ, ਤੁਸੀਂ ਇਸ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ।
4: ਮੈਮ, ਜਿੰਨੇ ਵੀ ਪ੍ਰੋਟੀਨ ਸਪਲੀਮੈਂਟਸ ਹੈਗੇ ਹੈ ਜਿਹੜੇ ਤਾਂ ਨੈਚੁਰਲ ਸੋਰਸਿਸ ਤੋਂ ਹੈਗੇ ਹੈ, ਉਹ ਬੋਡੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਪਰ ਜਿਹੜੇ ਆਰਟੀਫਿਸ਼ਲ ਸੋਰਸਿਸ ਤੋਂ ਮੰਨ ਲਓ ਕੁਛ ਬਣੇ ਹੈਗੇ ਹੈ, ਤਾਂ ਉਹਨਾਂ ਵਿੱਚ ਜਿਵੇਂ ਆਪਾਂ ਕਹਿੰਦੇ ਪੈਪਟਾਈਡਸ ਅਤੇ ਕਿਡਨੀਸ, ਉਹ ਜਿਹੜੇ ਹੈਗੇ ਆ ਕਿਡਨੀ ਦੇ ਉੱਤੇ ਕਈ ਵਾਰ ਇਫੈਕਟ ਪਾਉਂਦੇ ਹਨ, ਤਾਂ ਉਹ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਸਟਾਰਟ ਕਰਨੇ ਚਾਹੀਦੇ ਹਨ। ਜਿਹੜੇ ਨੈਚੁਰਲ ਸੋਰਸਿਸ ਹਨ ਉਹ ਆਪਾਂ ਲੈ ਸਕਦੇ ਹਾਂ, ਉਹਨੂੰ ਬੋਡੀ 'ਚ

0: ਵੀ ਜੁਆਇੰਟ ਰਿਪਲੇਸਮੈਂਟ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਜਿਹੜੀਆਂ ਕਿਹੜੀਆਂ ਗਲਤ ਧਾਰਨਾਵਾਂ ਜਿਹੜੀਆਂ ਅਕਸਰ ਤੁਹਾਡੇ ਨਾਲ ਆ ਕੇ ਵੀ ਉਹ ਡਿਸਕਸ ਕਰਦੇ ਹੋਣੇ ਵੀ ਸਾਨੂੰ ਇਹ ਲੱਗਦਾ ਹੈ ਜਾਂ ਮੈਨੂੰ ਇਹ ਮਹਿਸੂਸ ਹੁੰਦਾ ਹੈ, ਉਹਨਾਂ ਗਲਤ ਧਾਰਨਾਵਾਂ 'ਤੇ ਚਾਨਣਾ ਪਾਓ।
1: ਮੈਮ ਮੋਸਟਲੀ ਪੇਸ਼ੈਂਟ ਜਿਹੜੇ ਆਉਂਦੇ ਹਨ ਉਹ ਕਹਿੰਦੇ ਹਨ ਕਿ ਗੋਡਾ ਪਵਾ ਕੇ ਤਾਂ ਅਸੀਂ ਬੈਠ ਜਾਵਾਂਗੇ, ਸਾਡੇ ਤੋਂ ਚੱਲਿਆ ਹੀ ਨਹੀਂ ਜਾਣਾ। ਇਹ ਸਭ ਤੋਂ ਵੱਡੀ ਧਾਰਨਾ ਹੈ ਜਿਹੜੀ ਕਿ ਪੇਸ਼ੈਂਟ ਨੂੰ ਆਪਦਾ ਓਪਰੇਸ਼ਨ ਅਤੇ ਆਪਣੀ ਜ਼ਿੰਦਗੀ ਸੁਹਾਲੀ ਬਣਾਉਣ ਤੋਂ ਰੋਕਦੀ ਹੈ। ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਰੋਬੋਟਿਕ ਨੀ ਰਿਪਲੇਸਮੈਂਟ ਸਰਜਰੀ ਹੈ ਇਹਦੇ ਰਿਜ਼ਲਟ 95% ਤੋਂ ਪਲੱਸ ਹਨ। 5% ਪੇਸ਼ੈਂਟ ਤਾਂ ਕਿਸੇ ਨਾਲ ਵੀ ਅਸੀਂ ਕਹਿੰਦੇ ਵੀ ਕੋਈ ਵੀ ਸਰਜਰੀ ਹੋਵੇ ਤਾਂ 95% ਪਲੱਸ ਜਿੱਥੇ ਰਿਕਵਰੀ ਦੇ ਚਾਂਸਿਸ ਹਨ ਉੱਥੇ ਮੈਂ ਕਹਿੰਦਾ ਵੀ ਪੇਸ਼ੈਂਟ ਨੂੰ ਮਤਲਬ ਬਿਨਾਂ ਸੋਚੇ ਇਸ ਕੰਮ ਦੇ ਵਾਸਤੇ ਜਾਣਾ ਚਾਹੀਦਾ ਹੈ। ਅਤੇ ਜਿਹੜੀ ਸਰਜਰੀ ਹੈਗੀ ਇੰਨੀ ਕੁ ਸੇਫ ਹੋ ਗਈ ਅੱਜ ਕੱਲ੍ਹ, ਤਾਂ ਪੇਸ਼ੈਂਟ ਨੂੰ ਮਤਲਬ ਆਈ ਥਿੰਕ ਕੋਈ ਦਿੱਕਤ ਨਹੀਂ ਆਉਂਦੀ ਹੈ। ਮਸਲ ਜਿਹੜੇ ਹੈਗੇ ਹੈ ਉਹ ਬੜੇ ਵਧੀਆ ਮੇਨਟੇਨ ਰਹਿੰਦੇ ਹਨ ਰੋਬੋਟਿਕ ਸਰਜਰੀ ਦੇ ਵਿੱਚ। ਮਸਲ ਦੀ ਕਟਿੰਗ ਬਹੁਤ ਘੱਟ ਜਾਂਦੀ ਹੈ। ਪੇਸ਼ੈਂਟ ਨੂੰ ਪ੍ਰੀ ਓਪਰੇਟਿਵ ਜਾਂ ਪ੍ਰੀ ਪਹਿਲੇ ਵਾਲੀ ਵੀ ਇੰਜਰੀ ਤੋਂ ਪਹਿਲਾਂ ਵਾਲੇ ਜਾਂ ਓਪਰੇਸ਼ਨ ਤੋਂ ਪਹਿਲਾਂ ਵਾਲੀ ਹਾਲਤ ਤੋਂ ਬੜੀ ਜਲਦੀ ਰਾਹਤ ਮਿਲਦੀ ਹੈ
0: ਜੀ। ਤੇ ਸਰ, ਜੁਆਇੰਟ ਰਿਪਲੇਸਮੈਂਟ ਤੋਂ ਬਾਅਦ ਵਜ਼ਨ ਤੇ ਖੁਰਾਕ ਦਾ ਕੀ ਮਹੱਤਵ ਰਹਿ ਜਾਂਦਾ? ਵੀ ਸਾਨੂੰ ਆਪਣੇ ਫਿਰ ਵੇਟ ਨੂੰ ਕੰਟਰੋਲ ਚ ਰੱਖਣਾ ਪੈਂਦਾ ਜਾਂ ਲੋੜ ਨਹੀਂ ਪੈਂਦੀ ਬਹੁਤੀ?
1: ਮੈਮ ਜਿੰਨੇ ਵੀ ਗੋਡੇ ਅਸੀਂ ਅੱਜ ਕੱਲ ਚੇਂਜ ਕਰਦੇ ਹਾਂ, ਮਤਲਬ ਮੈਂ ਪਿਛਲੇ 15 ਸਾਲਾਂ ਤੋਂ ਨੀ ਰਿਪਲੇਸਮੈਂਟ ਕਰ ਰਿਹਾ, ਅਤੇ ਅਸੀਂ ਦੇਖਦੇ ਹਾਂ ਜਦੋਂ ਗੋਡਾ ਪੇਸ਼ੈਂਟ ਦਾ ਚੇਂਜ ਹੋ ਜਾਂਦਾ ਹੈ ਤਾਂ ਉਹਦਾ ਮੂਵਮੈਂਟ ਵੱਧ ਜਾਂਦਾ ਹੈ। ਜਦੋਂ ਉਹਦੀ ਡੇਲੀ ਦੀ ਐਕਟੀਵਿਟੀ ਵੱਧਦੀ ਹੈ ਤਾਂ ਉਹਦਾ 7 ਤੋਂ 8 ਕਿਲੋ ਵਜ਼ਨ ਆਪਣੇ ਆਪ ਹੀ ਉੱਡ ਜਾਂਦਾ,
0: ਆਟੋਮੈਟਿਕ
1: ਘੱਟ ਜਾਂਦਾ। ਤਾਂ ਅਸੀਂ ਉਹਨਾਂ ਨੂੰ ਕਦੇ ਕੋਈ ਸਪੈਸ਼ਲ ਇੰਸਟਰਕਸ਼ਨ ਵੀ ਨਹੀਂ ਦਿੰਦੇ, ਲੇਕਿਨ ਮਤਲਬ ਪੇਸ਼ੈਂਟ ਜਦੋਂ ਆਉਂਦਾ ਸਾਡੇ ਕੋਲ ਫੋਲੋ ਅਪ ਦੇ ਵਿੱਚ ਤਾਂ ਉਹ ਕਹਿੰਦਾ ਜੀ ਮੇਰਾ ਤਾਂ ਡਾਕਟਰ ਸਾਹਿਬ 10 ਕਿਲੋ ਵਜ਼ਨ ਉੱਡ ਗਿਆ, ਮੈਂ ਅੱਜ ਕੱਲ੍ਹ ਉੱਥੇ 3 ਕਿਲੋਮੀਟਰ ਸਾਹਿਬ ਗਏ ਜਾਂਦੇ ਹਾਂ, ਮੈਂ ਇੱਥੇ 6 ਕਿਲੋਮੀਟਰ ਵਾਕ ਕਰਦਾ ਜੀ, ਮੈਂ ਸਾਈਕਲ ਚਲਾਉਂਦਾ ਜੀ। ਤਾਂ ਮਤਲਬ ਉਹ ਬੜਾ ਚੰਗਾ ਲੱਗਦਾ ਆਪਦੇ ਆਪ ਨੂੰ ਵੀ ਕਿ ਯਾਰ ਚਲੋ ਪੇਸ਼ੈਂਟ ਦੀ ਜ਼ਿੰਦਗੀ ਕਿੰਨੀ ਸੁਖਾਲੀ ਹੋ ਗਈ ਹੈ, ਹੁਣ ਅਸੀਂ ਬੱਚਿਆਂ ਨਾਲ ਖੇਡਣ ਲੱਗ ਗਏ ਹਾਂ, ਹੁਣ ਸਾਨੂੰ ਮਤਲਬ ਬੱਚਿਆਂ ਨਾਲ ਪਾਰਕ ਜਾਣਾ ਪਸੰਦ ਹੈ ਜੀ, ਅਸੀਂ ਜਾਣ ਲੱਗ ਗਏ ਹਾਂ। ਨਹੀਂ ਉਹ ਪਤਾ ਚੱਲਿਆ ਪਹਿਲੇ ਆਪਣੇ ਕੰਮੇ ਦੇ ਵਿੱਚ ਵਾਸ਼ਰੂਮ ਜਾਣਾ ਵੀ ਉਹਨਾਂ ਨੂੰ ਔਖਾ ਹੁੰਦਾ,
0: ਦੁਬਾਰਾ ਜ਼ਿੰਦਗੀ ਸਜੀਵ ਹੋ ਜਾਂਦੀ।
1: ਬਿਲਕੁਲ ਜੀ, ਬਿਲਕੁਲ
0: ਜੀ। ਚਲੋ, ਤੁਸੀਂ ਇਹ ਜੁਆਇੰਟ ਰਿਪਲੇਸਮੈਂਟ ਦੇ ਬਹੁਤ ਸਾਰੇ ਫਾਇਦੇ ਦੱਸਦੇ ਆ ਕਿ ਸਾਨੂੰ ਦਰਦ ਦੇ ਨਾਲ ਅੱਗੇ ਮੂਵ ਹੋਣ ਦੀ ਲੋੜ ਨਹੀਂ ਹੈ, ਅਸੀਂ ਆਪਦੇ ਦਰਦ ਤੋਂ ਛੁਟਕਾਰਾ ਪਾਈਏ। ਤਾਂ ਫਿਰ ਮਰੀਜ਼ ਨੂੰ ਸਰਜਰੀ ਤੋਂ ਪਹਿਲਾਂ ਕਿਹੜੀਆਂ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਨੇ, ਇਸ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ।
1: ਮੈਡਮ, ਅਸੀਂ ਕਹਿੰਦੇ ਹਾਂ ਜੇ ਤੁਸੀਂ ਨੀਅਰ ਫਿਊਚਰ ਦੇ ਵਿੱਚ ਜੁਆਇੰਟ ਰਿਪਲੇਸਮੈਂਟ, ਨੀ ਰਿਪਲੇਸਮੈਂਟ, ਹਿਪ ਰਿਪਲੇਸਮੈਂਟ ਕੋਈ ਵੀ ਆਪਾਂ ਸਰਜਰੀ ਕਰਵਾਉਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਆਪਦੀ ਮਸਲ ਨੂੰ ਥੋੜ੍ਹੀ ਜਿਹੀ ਸਟਰੈਂਥ ਅਪ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਮਸਲ ਦੀ ਜਿਹੜੀ ਕਟਿੰਗ ਵੀ ਅਸੀਂ ਥੋੜ੍ਹੀ ਬਹੁਤ ਕਰਕੇ ਜਾਂਦੇ ਹਾਂ ਤਾਂ ਮਸਲ ਜਿੰਨੀ ਸਟਰੈਂਥਫੁੱਲ ਹੋਏਗੀ ਉਨੇ ਤੁਹਾਡੇ ਪੋਸਟ ਰਿਕਵਰੀ ਚਾਂਸਿਸ ਵੱਧ ਜਾਂਦੇ ਹੈ, ਅਤੇ ਜਿਹੜੀ ਪੋਸਟ ਰਿਕਵਰੀ ਆ ਉਨੀ ਫਾਸਟ ਹੁੰਦੀ ਹੈ, ਅਤੇ ਪੋਸਟ ਓਪਰੇਟਿਵ ਜਿਹੜਾ ਤੁਹਾਡਾ ਰੀਹੈਬਿਲੀਟੇਸ਼ਨ ਵੀ ਉਹਨਾਂ ਸੌਖਾ ਹੋ ਜਾਂਦਾ। ਤਾਂ ਅਸੀਂ ਇਸ ਲਈ ਕਹਿੰਦੇ ਹਾਂ ਵੀ ਮਸਲ ਥੋੜ੍ਹਾ ਜਿਹਾ ਟੋਨ ਅਪ ਰੱਖਣ ਜੇ ਨਿਊ ਫਿਊਚਰ ਦੇ ਵਿੱਚ ਤੁਸੀਂ ਓਪਰੇਸ਼ਨ ਕਰਵਾਉਣਾ। ਉਹਦੇ ਵਾਸਤੇ ਬਣਦੀਆਂ ਐਕਸਰਸਾਈਜ਼ਾਂ ਜਿਵੇਂ ਆਪਾਂ ਕਹਿੰਦੇ ਗੋਡੇ ਵਾਸਤੇ ਸਾਈਕਲਿੰਗ ਥੋੜ੍ਹੀ ਬਹੁਤ ਕਰਦੇ ਹੋ, ਸਟੈਂਡਿੰਗ ਸਾਈਕਲ ਆਉਂਦੇ ਕਵੇ ਆਪਾਂ ਬਾਹਰ ਨਹੀਂ ਚਲਾ ਸਕਦੇ, ਕਵੇ ਸਟੈਂਡਿੰਗ ਸਾਈਕਲ ਚਲਾਓ, ਜਿੰਨੀ ਕੁ ਆਪਾਂ ਕਵੇ ਵਾਕ ਕਰ ਸਕਦੇ ਹਾਂ ਵਾਕ ਕਰੋ। ਕੁਆਡੀਸੈਪ ਸਟਰੈਂਥਨਿੰਗ ਇੱਕ ਐਕਸਰਸਾਈਜ਼ ਹੈਗੀ ਆ, ਤੁਸੀਂ ਜੇ ਨੈੱਟ 'ਤੇ ਪਾਓਗੇ ਤਾਂ ਤੁਹਾਨੂੰ ਲੱਭ ਜਾਏਗੀ। ਤਾਂ ਕੁਆਡੀਸੈਪ ਸਟਰੈਂਥਨਿੰਗ ਜਿਹੜੇ ਆਪਾਂ ਮਤਲਬ ਆਪਾਂ ਕਹਿ ਲਈਏ ਪੱਟ ਦੇ ਜਿਹੜੇ ਮਾਸ ਹੁੰਦੇ ਆ ਉਹਨਾਂ ਨੂੰ ਸਟਰੋਂਗ ਰੱਖੋ ਤਾਂ ਕਿ ਗੋਡੇ ਦੀ ਸਰਜਰੀ ਤੋਂ ਬਾਅਦ ਰਿਜ਼ਲਟ ਅੱਛੇ ਮਿਲਣ
0: ਜੀ। ਅੰਤ ਵਿੱਚ ਡਾਕਟਰ ਸਾਹਿਬ, ਤੁਸੀਂ ਗੋਡਿਆਂ ਤੇ ਚੋਲਿਆਂ ਦੀ ਸਿਹਤ ਬਾਰੇ ਸਾਡੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
1: ਮੈਮ, ਇੱਕੋ ਹੀ ਸੰਦੇਸ਼ ਹੈ, ਕੀਪ ਮੂਵਿੰਗ। ਉਹਦੇ ਵਾਸਤੇ ਐਕਸਰਸਾਈਜ਼ ਕਰਦੇ ਹੋ, ਮਸਲ ਨੂੰ ਸਟਰੈਂਥ ਰੱਖੋ, ਬੋਨਸ ਨੂੰ ਡਾਇਟਰੀ ਸਪਲੀਮੈਂਟ ਦਿੰਦੇ ਹੋ, ਮਿਲਕ, ਦੁੱਧ, ਪਨੀਰ ਜਿਹੜਾ ਹੈਗਾ ਉਹ ਟਾਈਮ ਟੂ ਟਾਈਮ ਲੈਂਦੇ ਹੋ, ਪ੍ਰੋਟੀਨ ਡਾਇਟ ਲੈਂਦੇ ਹੋ ਤਾਂ ਕਿ ਤੁਹਾਡੇ ਮਸਲ ਜਿਹੜੇ ਵੀਕ ਨਾ ਹੋਣ ਅਤੇ ਜਿਹੜੀ ਬੋਨ ਅਤੇ ਮਸਲ ਦੀ ਸਟਰੈਂਥ ਬਣੀ ਰਹੇ
0: ਜੀ। ਸ਼ੁਕਰੀਆ ਡਾਕਟਰ ਸਾਹਿਬ।
2: ਕੀ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਜਾਂ ਔਰਤਾਂ ਦੇ ਰੋਗਾਂ ਲਈ ਵਧੀਆ ਇਲਾਜ ਲੱਭ ਰਹੇ ਹੋ? ਆਓ ਡੀਡੀ ਬੋਨ ਐਂਡ ਜੁਆਇੰਟ ਹਸਪੀਟਲ ਐਂਡ ਨਰਸਿੰਗ ਹੋਮ ਬਠਿੰਡਾ, ਜਿੱਥੇ ਮਿਲਦੀ ਹੈ ਪ੍ਰੀ ਐਕ੍ਰੈਡਿਟਿਡ ਕੁਆਲਿਟੀ ਕੇਅਰ। ਡਾਕਟਰ ਦੀਪਕ ਦੇ ਰੋਬੋਟਿਕ ਨੀ ਰਿਪਲੇਸਮੈਂਟ ਸੈਂਟਰ ਵਿਖੇ ਗੋਡਿਆਂ ਦੇ ਸਫਲ ਆਪਰੇਸ਼ਨ ਕਰਵਾਓ। ਨਾਲ ਹੀ ਔਰਤਾਂ ਦੇ ਰੋਗਾਂ ਅਤੇ ਜਣੇਪਾ ਸਹੂਲਤਾਂ ਲਈ ਮਾਹਿਰ ਡਾਕਟਰ ਸ਼ਾਈਨਾ ਕਾਂਸਲ ਤੋਂ ਇਲਾਜ ਕਰਵਾਓ, ਜਿਵੇਂ ਕਿ ਦੂਰਬੀਨ ਵਾਲੇ ਆਪਰੇਸ਼ਨ, ਬਿਨਾਂ ਚੀਰਫਾੜ ਤੋਂ ਬੱਚੇਦਾਨੀ ਦੇ ਆਪਰੇਸ਼ਨ ਅਤੇ ਦਰਦ ਰਹਿਤ ਡਿਲੀਵਰੀ। ਅੱਜ ਹੀ ਸੰਪਰਕ ਕਰੋ 83-693-703 ਜਾਂ ਆਓ ਵੀਰ ਕਲੋਨੀ, ਅਮਰੀਕ ਸਿੰਘ ਰੋਡ, ਬਠਿੰਡਾ।
0: ਔਰਤਾਂ ਵਿੱਚ ਮੈਮ ਆਮ ਜਿਹੜੀਆਂ ਸਿਹਤ ਸਮੱਸਿਆਵਾਂ ਕਿਹੜੀਆਂ ਹੁੰਦੀਆਂ ਨੇ?
3: ਦੇਖੋ, ਅੱਜ ਕੱਲ੍ਹ ਤਾਂ ਸਿਹਤ ਸਮੱਸਿਆਵਾਂ ਖਾਣ ਪੀਣ ਕਰਕੇ ਬਚਪਨ ਤੋਂ, ਜਦੋਂ ਤੋਂ ਲੜਕੀ ਨੂੰ ਪੀਰੀਅਡਸ ਆਉਣੇ ਸ਼ੁਰੂ ਹੁੰਦੇ ਆ, PCOD ਤੋਂ ਸ਼ੁਰੂ ਹੋ ਜਾਂਦਾ ਅੱਜ ਕੱਲ੍ਹ ਕੰਮ। ਉਸ ਤੋਂ ਬਾਅਦ ਪ੍ਰੈਗਨੈਂਸੀ ਲਈ ਰਿਲੇਟਡ ਪੀਰੀਅਡਸ, ਇਰੈਗੂਲਰ ਇਨਫੈਕਸ਼ਨਸ, ਡਿਸਚਾਰਜ, ਹੈ ਨਾ, ਪੇਨ ਨੀਚੇ ਰਹਿੰਦੀ ਹੈ ਕਈਆਂ ਨੂੰ ਪੀਰੀਅਡਸ ਦੇ ਵਿੱਚ, ਇਹ ਆਮ ਪ੍ਰੈਗਨੈਂਸੀ ਕੰਸੀਵ ਕਰਨ 'ਚ ਪ੍ਰੋਬਲਮਸ ਆਉਂਦੇ ਆ, ਅੱਜ ਕੱਲ੍ਹ ਤਾਂ ਇਹ ਬਹੁਤ ਆਮ ਹੋਇਆ ਪਿਆ।
0: ਤੁਸੀਂ PCOS ਤੇ PCOD ਦੀ ਗੱਲ ਕੀਤੀ, ਇਹਦੇ ਮੁੱਖ ਲੱਛਣ ਕੀ ਨੇ ਮੈਡਮ?
3: ਦੇਖੋ, PCOS ਇੱਕ ਹਾਰਮੋਨਲ ਇੰਬੈਲੈਂਸ ਹੈ, ਮਤਲਬ ਜੰਕ ਫੂਡ ਖਾਣ ਨਾਲ, ਸੀਡੈਂਟਰੀ ਲਾਈਫ ਸਟਾਈਲ, ਆਪਾਂ ਬੈਠੇ ਰਹਿੰਦੇ ਹਾਂ, ਆਪਾਂ ਐਕਸਰਸਾਈਜ਼ ਨਹੀਂ ਕਰਦੇ, ਤਾਂ ਅੰਦਰ ਹਾਰਮੋਨ ਸਾਰੇ ਇੰਬੈਲੈਂਸ ਹੋ ਜਾਂਦੇ ਹੈ। ਜਦੋਂ ਅੰਦਰ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਹੈ, ਮਤਲਬ

0: लेट हुए प्यूबर्टी। बाकी अजकल खान पीन आ भी जल्दी रही है, बंद भी जल्दी हो रही है।
1: जी, अज दे प्रोग्राम दे अंत दे विच मैं यही कहना चाहूंगी कि डीडी बोन जॉइंट हॉस्पिटल ते नर्सिंग होम डॉक्टर दीपक बंसल एमबीबीएस एमएस ओर्थो ते डॉक्टर शाइना कंसल एमडी गायनी, तुसी साडे नाल वडमुली जानकारी साडे श्रोतिया नाल सांझी कीती, ओदे वास्ते तुहाडा बहुत बहुत शुक्रिया।
0: थैंक यू
2: जी।
0: थैंक यू।
3: ਕਿਵੇਂ ਮਾਤਾ, ਕੀ ਹਾਲ ਹੈ?
4: ਕੀ ਦੱਸਾਂ ਪੁੱਤ, ਆ ਮੱਚ ਜਾਣੇ ਗੋਡਿਆਂ ਨੇ ਤਾਂ ਮੇਰੀ ਜਾਨ ਹੀ ਲੈ ਲਈ।
3: ਤਾਂ ਤੂੰ ਆਪਰੇਸ਼ਨ ਕਰਾ ਲੈ ਫਿਰ।
4: ਆਪਰੇਸ਼ਨ? ਨਾ ਪੁੱਤ, ਆਪਰੇਸ਼ਨ ਚ ਤਾਂ ਦਰਦੀ ਵਾਲਾ ਹੁੰਦਾ।
3: ਉਹ ਤੂੰ ਡੀਡੀ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਵਿਖੇ ਜਾ, ਉੱਥੇ ਫੁੱਲੀ ਐਕਟਿਵ ਰੋਬੋਟਿਕ ਸਿਸਟਮ ਰਾਹੀਂ ਗੋਡੇ ਬਦਲੇ ਜਾਂਦੇ ਆ। ਨਾ ਕੋਈ ਵੱਡਾ ਚੀਰਾ, ਘੱਟ ਦਰਦ ਤੇ ਇਨਫੈਕਸ਼ਨ ਦੇ ਵੀ ਬਹੁਤ ਘੱਟ ਚਾਂਸ ਹੁੰਦੇ ਆ, ਰਿਕਵਰੀ ਵੀ ਬਹੁਤ ਜਲਦੀ ਹੋ ਜਾਂਦੀ ਹੈ।
4: ਨਾ ਇਹ ਹਸਪਤਾਲ ਹੈ ਕਿੱਥੇ ਆ ਪੁੱਤ?
3: ਡੀਡੀ ਹੱਡੀਆਂ ਤੇ ਜੋੜਾਂ ਦਾ ਹਸਪਤਾਲ ਵੀਰ ਕਲੋਨੀ ਬਠਿੰਡਾ,
5: ਤੇ ਸੰਪਰਕ ਨੰਬਰ 7986051699।
6: ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਸਰਜਰੀ ਸਵੇਰ, ਅਤੇ ਇਹ ਸੀ ਸਿਲਸਿਲਾ ਹੈਲਥ ਸ਼ੋਅ। ਵਿਸ਼ਾ ਸੀ ਰੋਬੋਟ ਨਾਲ ਗੋਡੇ ਬਦਲਣ ਅਤੇ ਔਰਤਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ। ਜਾਣਕਾਰੀ ਦੇ ਰਹੇ ਸਨ ਡਾਕਟਰ ਦੀਪਕ ਬੰਸਲ ਅਤੇ ਸਾਇਨਾ ਕਾਂਸਲ, ਮੁਲਾਕਾਤੀ ਸਨ ਸੀਮਾ ਕਟਾਰੀਆ, ਡੀਡੀ ਬੋਨਸ ਐਂਡ ਜੁਆਇੰਟ ਹੋਸਪਿਟਲ ਐਂਡ ਨਰਸਿੰਗ ਹੋਮ ਬਠਿੰਡਾ ਵੱਲੋਂ। ਤੇ ਦੋਸਤੋ, ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ, ਤੇ ਹੁਣ ਸੁਣਦੇ ਹਾਂ ਕੁਝ ਸੰਦੇਸ਼।
7: ਤੇ ਕਿਸਾਨ ਭੈਣੋ, ਮਿਤੀ 3 ਸਤੰਬਰ 2026, ਸ਼ਾਮ ਦੇ 5 ਵਜੇ ਅਸੀਂ ਗੱਲਬਾਤ ਕਰਾਂਗੇ ਹਰ ਤਰ੍ਹਾਂ ਦੇ ਅਨਾਜ ਅਤੇ ਡਰੈਗਨ ਫਰੂਟ ਦੀ ਸਫਲ ਖੇਤੀ ਨਾਲ ਨਵਾਂ ਰਾਹ ਦਿਖਾਉਣ ਵਾਲੇ ਅਗਾਂਹਵਧੂ ਕਿਸਾਨ ਸਰਦਾਰ ਇੰਦਰਜੀਤ ਸਿੰਘ ਜੀ ਨਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਮੁਲਾਕਾਤੀ ਹੋਣਗੇ ਮਨਦੀਪ ਕੋਟਲੀ। ਤਾਂ ਸੁਣਨਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਕਿਸਾਨ ਬਾਣੀ, ਮਿਤੀ 3 ਸਤੰਬਰ 2026, ਸ਼ਾਮ ਦੇ 5 ਵਜੇ।
8: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 2 ਸਤੰਬਰ ਦਿਨ ਬੁੱਧਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਅਤੇ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਦਾ ਭਾਗ 2।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਤਿਕਾਰਯੋਗ ਤੇ ਸੂਝਵਾਨ ਸਰੋਤਿਓ, 2 ਸਤੰਬਰ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ ਤੇ ਵਿਸ਼ਾ ਰਹੇਗਾ ਲੀ ਪਾੜਵੀ ਖੀਰੇ ਦੀ ਖੇਤੀ ਤੇ ਮੰਡੀਕਰਨ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਸਤਪਾਲ ਬਰਾੜ ਪੂਰੇ ਦੇ ਕਿਰਦਾਰ ਵਿੱਚ, ਵੀਰਪਾਲ ਧਾਲੀਵਾਲ ਬੰਤੀ ਦੇ ਕਿਰਦਾਰ ਵਿੱਚ, ਮਹਾਵੀਰ ਸਿੰਘ ਗੁਰੇ ਦੇ ਕਿਰਦਾਰ ਵਿੱਚ, ਸੁਨੀਤਾ ਸੋਨੀ ਸੰਤੀ ਦੇ ਕਿਰਦਾਰ ਵਿੱਚ।
1: ਉਹ ਜਿਉਂਦੀ ਰਹਿ ਧੀਏ, ਆਹ ਗੱਲ ਕਹਿ ਕੇ ਤਾਂ ਨਾ ਤੂੰ ਮੇਰਾ ਸਵਾ ਸਿਰ ਖੂਨ ਵਧਾ ਤਾ।
2: ਜੇ ਬਾਲਾ ਖੂਨ ਵੱਧ ਗਿਆ ਤਾਂ ਐਂ ਕਰ, 1-2 ਬੋਤਲ ਕਿਸੇ ਨੂੰ ਦਾਨ ਕਰ ਦੇ।
3: ਓਏ ਤੇਰਾ ਭਲਾ ਹੋ ਜੇ ਬੰਤੀਏ, ਓਏ ਤਾਂ ਆਪਣੀ ਧੀ ਦੀ ਤਾਰੀਫ ਕਰਦਾ ਤੇ ਅੱਜ ਕੱਲ ਜਦੋਂ ਜਵਾਕਾਂ ਨੂੰ ਦੁੱਧ ਚ ਮੁਸ਼ਕ ਆਉਂਦਾ ਤੇ ਇਹ ਆਪ ਪਸ਼ੂ ਸਾਂਭਦੀ ਹੈ।
0: ਗੁਰਿਆ ਤੈਨੂੰ ਨੀ ਪਤਾ ਇਹਦੇ ਦਿਮਾਗ ਚ ਕੋਈ ਹੋਰ ਸਕੀਮ ਹੋਊ, ਪੱਕਾ ਕੋਈ ਗੱਲ ਤਾਂ ਹੈ ਇਹਦੇ ਦਿਮਾਗ ਚ। ਆਲੇਖ ਵੀਰਪਾਲ ਕੌਰ ਧਾਲੀਵਾਲ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਆਕਾਸ਼ਵਾਣੀ ਐਫਐਮ ਬਠਿੰਡਾ ਦੇ

0: ਸਤਿਕਾਰ ਯੋਗ ਤੇ ਸੂਝਵਾਨ ਸਰੋਤਿਓ, 2 ਸਤੰਬਰ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ ਤੇ ਵਿਸ਼ਾ ਰਹੇਗਾ ਲੀ ਪਾੜਵੀ ਖੀਰੇ ਦੀ ਖੇਤੀ ਤੇ ਮੰਡੀਕਰਨ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਸਤਪਾਲ ਬਰਾੜ ਭੂਰੇ ਦੇ ਕਿਰਦਾਰ ਵਿੱਚ, ਵੀਰਪਾਲ ਧਾਲੀਵਾਲ ਬੰਤੀ ਦੇ ਕਿਰਦਾਰ ਵਿੱਚ, ਮਹਾਵੀਰ ਸਿੰਘ ਗੁਰੇ ਦੇ ਕਿਰਦਾਰ ਵਿੱਚ, ਸੁਨੀਤਾ ਸੋਨੀ ਸੰਤੀ ਦੇ ਕਿਰਦਾਰ ਵਿੱਚ।
1: ਉਹ ਜਿਉਂਦੀ ਰਹਿ ਧੀਏ, ਆ ਗੱਲ ਕਹਿ ਕੇ ਤਾਂ ਨਾ ਤੂੰ ਮੇਰਾ ਸਵਾ ਸਿਰ ਖੂਨ ਵਧਾ ਤਾ।
2: ਨਾ ਜੇ ਬਾਲਾ ਖੂਨ ਵੱਧ ਗਿਆ ਤਾਂ ਐਂ ਕਰ, 1-2 ਬੋਤਲ ਕਿਸੇ ਨੂੰ ਦਾਨ ਕਰ ਦੇ।
3: ਓਏ ਤੇਰਾ ਭਲਾ ਹੋ ਜੇ ਬੰਤੀਏ, ਓਏ ਤਾਂ ਆਪਣੀ ਧੀ ਦੀ ਤਾਰੀਫ ਕਰਦਾ ਤੇ ਅੱਜ ਕੱਲ ਜਦੋਂ ਜਵਾਕਾਂ ਨੂੰ ਦੁੱਧ ਚ ਮੁਸ਼ਕ ਆਉਂਦਾ ਤੇ ਇਹ ਆਪ ਪਸ਼ੂ ਸਾਂਭਦੀ ਹੈ।
0: ਗੁਰਿਆ ਤੈਨੂੰ ਨੀ ਪਤਾ ਇਹਦੇ ਦਿਮਾਗ ਚ ਕੋਈ ਹੋਰ ਸਕੀਮ ਹੋਊ, ਪੱਕਾ ਕੋਈ ਗੱਲ ਤਾਂ ਹੈ ਇਹਦੇ ਦਿਮਾਗ ਚ। ਆਲੇਖ ਵੀਰਪਾਲ ਕੌਰ ਧਾਲੀਵਾਲ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।
4: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿੱਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ BJP ਬਠਿੰਡਾ ਲੋਕ ਸਭਾ ਕੌਂਸਟੀਚੁਐਂਸੀ ਬੀਬਾ ਪਰਮਪਾਲ।

ਜਿਨ੍ਹਾਂ ਵੀ ਸਰੋਤਿਆਂ ਨੇ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

ਸਰੋਤਿਓ, ਸੰਦੇਸ਼ਾਂ ਤੋਂ ਬਾਅਦ ਹੁਣ ਪੇਸ਼ ਹੈ ਅਖਬਾਰੀ ਸੁਰਖੀਆਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਾਗਰਣ ਸਿਟੀ ਦੇ ਪੰਨੇ ਬਠਿੰਡਾ ਮਾਨਸਾ ਤੋਂ। ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਕੀ ਤਿਆਰੀਆਂ ਜ਼ੋਰੋ ਸ਼ੋਰੋ ਪਰ, ਆਜ ਨਿਕਲੇਗੀ ਰਥ ਯਾਤਰਾ, ਚਾਰ ਕੁ ਹੋਂਗੇ ਵਿਸ਼ੇਸ਼ ਕਾਰਿਕ੍ਰਮ, ਸੁਬਹਿ 10 ਸੇ ਸ਼ਾਮ 6:30 ਵਜੇ ਤੱਕ ਸ਼੍ਰੀਮਦ ਭਗਵਤ ਕਥਾ ਕਾ ਹੋਗਾ ਪਾਠ, ਰਾਤ 12 ਵਜੇ ਤੱਕ ਹੋਂਗੇ ਭਜਨ। ਦੂਜੀ ਖਬਰ ਲੱਗੀ ਹੈ ਜੀ ਉਸੇ ਹੀ ਪੰਨੇ ਤੋਂ, 11ਵੀਂ ਪੰਜਾਬ ਸਟੇਟ ਸਭ ਜੂਨੀਅਰ ਵ ਸੀਨੀਅਰ ਚੈਂਪੀਅਨਸ਼ਿਪ ਸ਼ੁਰੂ, ਅੰਡਰ 14 ਲੜਕੀਓ ਕੀ ਟੀਮ ਨੇ ਚੇਸ ਮੇਂ ਪਹਿਲਾ ਸਥਾਨ ਹਾਸਿਲ ਕੀਆ। ਤੇ ਅਗਲੀ ਖਬਰ ਲੱਗੀ ਹੈ ਜੀ ਟ੍ਰਿਬਿਊਨ ਦੇ ਮਾਲਵਾ ਪੰਨੇ ਤੋਂ, ਸਤੰਬਰ 'ਚ ਗਰਮੀ ਦਾ ਅਸਰ ਬਰਕਰਾਰ ਰਹੇਗਾ, ਬਠਿੰਡਾ 'ਚ ਅਗਲੇ 4-5 ਦਿਨਾਂ 'ਚ ਪਾਰਾ 36-37 ਡਿਗਰੀ ਤੱਕ ਪਹੁੰਚਣ ਦੀ ਪਸ਼ੀਨਗੋਈ ਹੋਈ। ਸਤੰਬਰ ਮਹੀਨੇ ਦੌਰਾਨ ਮੌਸਮ ਦਾ ਮਿਜ਼ਾਜ ਖੁਸ਼ਕ ਰਹਿਣ ਦੇ ਆਸਾਰ ਹਨ। ਮੌਸਮ

ਵਿਭਾਗ ਦੀ ਪਛੀਣਗੋਈ ਅਨੁਸਾਰ ਇਸ ਮਹੀਨੇ ਪੰਜਾਬ ਵਿੱਚ ਬਾਰਿਸ਼ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ, ਜਦਕਿ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਦੇ ਨੇੜੇ ਜਾਂ ਕੁਝ ਵੱਧ ਰਹਿ ਸਕਦਾ ਹੈ। 3 ਤੋਂ 6 ਸਤੰਬਰ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਅਗਲੀ ਜਿਹੜੀ ਖਬਰ ਹੈ ਜੀ, ਉਹ ਅਜੀਤ ਦੇ ਪੰਨੇ ਤੋਂ, ਪੰਜਾਬ ਦੇ ਪੰਨੇ ਤੋਂ ਹੈ ਜੀ, ਕਿ ਬਿਜਲੀ ਦੀ ਮੰਗ 16,162 ਮੈਗਾਵਾਟ ਹੋਣ ਨਾਲ ਪਾਵਰਕੌਮ ਹੋਇਆ ਬੇਹਾਲ। ਅਤੇ ਅਗਲੀ ਜਿਹੜੀ ਖਬਰ ਹੈ ਜੀ, ਉਹ ਵੀ ਅਜੀਤ ਦੀ ਹੀ ਹੈ ਜੀ, ਕਿ ਭਾਖੜਾ ਡੈਮ 'ਚ ਪਾਣੀ ਦਾ ਪੱਧਰ 16,306.64 ਫੁੱਟ ਤੱਕ ਪਹੁੰਚਿਆ। ਅਤੇ ਉਸ ਤੋਂ ਬਾਅਦ ਅਗਲੀ ਸੁਰਖੀ ਹੈ ਜੀ, ਦਾ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਦੇ ਖਬਰਨਾਮਾ ਪੰਨੇ ਤੋਂ, ਮੁੱਖ ਮੰਤਰੀ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। 5 ਤੋਂ ਸ਼ੁਰੂ 4ਥਾ ਸੀਜ਼ਨ QR ਕੋਡ ਰਾਹੀਂ ਰਜਿਸਟ੍ਰੇਸ਼ਨ ਸ਼ੁਰੂ, 10 ਲੱਖ ਖਿਡਾਰੀਆਂ ਦਾ ਹਿੱਸਾ ਲੈਣ ਦੀ ਉਮੀਦ। ਅਗਲੀ ਜਿਹੜੀ ਖਬਰ ਹੈ ਜੀ, ਉਹ ਵੀ ਖਬਰਨਾਮਾ ਪੰਨੇ ਤੋਂ ਹੀ ਹੈ, ਸ਼ੇਰੇ ਪੰਜਾਬ ਲੀਗ ਲੁਧਿਆਣਾ ਨੇ ਬਠਿੰਡਾ ਨੂੰ ਹਰਾਇਆ, 3 ਵਿਕਟਾਂ ਨਾਲ ਦਿੱਤੀ ਮਾਤ। ਅਰਜੁਨ ਰਾਜਪੂਤ ਨੇ 4 ਵਿਕਟਾਂ ਲੈਣ ਮਗਰੋਂ 82 ਦੌੜਾਂ ਦੀ ਨਾਬਾਦ ਪਾਰੀ ਖੇਡੀ। ਮੋਹਾਲੀ ਦੇ IS ਬਿੰਦਰਾ ਸਟੇਡੀਅਮ ਵਿੱਚ ਚੱਲ ਰਹੀ ਸ਼ੇਰੇ ਪੰਜਾਬ T20 ਕ੍ਰਿਕਟ ਲੀਗ ਵਿੱਚ ਅੱਜ ਦੁਪਹਿਰ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਲੁਧਿਆਣਾ ਲਾਇਨਜ਼ ਨੇ ਬਠਿੰਡਾ ਰਾਇਲਜ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਅਗਲੀ ਜਿਹੜੀ ਖਬਰ ਲੱਗੀ ਹੈ ਜੀ, ਅਫਗਾਨਿਸਤਾਨ ਦੇ ਖਿਲਾਫ T20 ਲੜੀ ਲਈ ਭਾਰਤੀ ਟੀਮ ਐਲਾਨੀ ਗਈ ਹੈ, ਜਿਸ ਵਿੱਚ ਸ਼੍ਰੇਸ਼ ਅਈਅਰ ਟੀਮ ਦੀ ਅਗਵਾਹੀ ਕਰੇਗਾ ਬੁਮਰਾਹ। ਬੁਮਰਾਹ ਦੀ ਫਿਟਨੈਸ ਸ਼ਰਤਾਂ ਦੇ ਆਧਾਰ 'ਤੇ ਵਾਪਸੀ। ਇਸ ਦੇ ਵਿੱਚ ਦੱਸਿਆ ਗਿਆ ਕਿ ਸ਼੍ਰੇਸ਼ ਅਈਅਰ ਟੀਮ ਦੀ ਅਗਵਾਹੀ ਕਰਨਗੇ ਅਤੇ ਬੁਮਰਾਹ ਫਿਟਨੈਸ ਸ਼ਰਤਾਂ ਦੇ ਮੱਦੇਨਜ਼ਰ ਆਧਾਰ ਤੋਂ ਵਾਪਸ ਹੋ ਗਏ ਹਨ। ਅਤੇ ਅਗਲੀ ਜਿਹੜੀ ਖਬਰ ਹੈ ਜੀ, ਉਹ ਹੈ ਜੀ ਜਾਗਰਣ ਸਿਟੀ ਬਠਿੰਡਾ ਦੇ ਪੰਨੇ ਤੋਂ। ਖਬਰ ਲੱਗੀ ਹੈ ਜੀ ਨਰਮੇ ਕੀ ਜਿਹੜੀ ਕੀਮਤ ਹੈ 7,501 ਰੁਪਏ ਪ੍ਰਤੀ ਕੁਇੰਟਲ ਕੀ ਲੱਗੀ ਪਹਿਲੀ ਬੋਲੀ। ਇਹ ਜਿਹੜੀ ਖਬਰ ਹੈ ਜੀ, ਇਹ ਜਾਗਰਣ ਦੇ ਪੰਨੇ ਤੋਂ ਲੱਗੀ ਹੈ ਜੀ, ਬਠਿੰਡਾ ਮਾਨਸਾ ਪੰਨੇ ਤੋਂ। ਅਤੇ ਅਗਲੀ ਜਿਹੜੀ ਖਬਰ ਹੈ ਜੀ, ਉਹ ਹੈ ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ ਕੁਸ਼ਤੀ ਫੈਡਰੇਸ਼ਨ ਤੋਂ ਜਵਾਬ, ਪਹਿਲਵਾਨ ਨੇ ਕਾਰਨ ਦੱਸੋ ਨੋਟਿਸ ਅਤੇ ਅਨੁਸ਼ਾਸਨੀ ਕਾਰਵਾਈ ਨੂੰ ਦਿੱਤੀ ਸੀ ਚੁਣੌਤੀ। ਅਗਲੀ ਜਿਹੜੀ ਖਬਰ ਲੱਗੀ ਹੈ ਜੀ, ਮਹਿੰਗਾਈ ਭੱਤਾ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ। ਅਤੇ ਇਸ ਦੇ ਨਾਲ ਹੀ ਅਗਲੀ ਜਿਹੜੀ ਖਬਰ ਹੈ ਜੀ, ਮੰਡੀ ਕਰਨ ਦੀ ਸਹੀ ਪ੍ਰਣਾਲੀ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਦੇ ਪ੍ਰਬੰਧਾਂ ਦੀ ਘਾਟ ਨੇ ਉਤਪਾਦਕਾਂ ਦੇ ਖਪਤਕਾਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵਧਾ ਦਿੱਤੀਆਂ ਨੇ। ਅਤੇ ਅਗਲੀ ਖਬਰ ਲੱਗੀ ਹੈ ਜੀ ਅਜੀਤ ਦੇ ਪੰਨੇ ਤੋਂ, ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਵਤਨ ਪੰਜਾਬ ਦੀਆਂ 2026 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਖੇਡਾਂ ਵਤਨ ਪੰਜਾਬ ਦੀਆਂ ਵਿੱਚ 10 ਲੱਖ ਖਿਡਾਰੀ ਹਿੱਸਾ ਲੈਣਗੇ। ਅਤੇ ਇਸ ਦੇ ਨਾਲ ਹੀ ਇੱਕ ਹੋਰ ਖਬਰ ਪੜ੍ਹਦੇ ਹਾਂ ਜੀ, ਕਿ ਨੇਪਾਲ ਤ੍ਰਾਸਦੀ ਸ਼੍ਰੋਮਣੀ ਕਮੇਟੀ ਵਫਦ ਵੱਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ। ਅਤੇ ਇਸ ਦੇ ਨਾਲ ਹੀ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੋਂ ਖਬਰ ਲੱਗੀ ਹੈ ਜੀ, ਕਿ ਕਾਕਰੋਚ ਪ੍ਰਦਰਸ਼ਨਕਾਰੀਆਂ ਖਿਲਾਫ਼ ਜਿਹੜਾ ਸਾਰੇ ਕੇਸ ਰੱਦ ਕਰ ਦਿੱਤੇ ਨੇ। ਅਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਸਦਰੀ ਸਵੇਰ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਹੁਣੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8 ਵਜੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: ਅਤੇ ਕੀਮਤ ਦੇ ਰੁਝਾਨਾਂ ਦੇ ਆਧਾਰ ਤੇ ਕਰੀਬ 1,000 ਮੀਟ੍ਰਿਕ ਟਨ ਪਿਆਜ਼ ਸੜਕ ਰਾਹੀਂ ਪ੍ਰਮੁੱਖ ਖਪਤ ਕੇਂਦਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਤੀਜੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਿਲ ਹੋਣਗੇ। ਇਸ ਕਨਵੋਕੇਸ਼ਨ ਸਮਾਰੋਹ ਵਿੱਚ ਅੰਡਰ ਗ੍ਰੈਜੁਏਟ, ਪੋਸਟ ਗ੍ਰੈਜੁਏਟ, ਸੁਪਰ ਸਪੈਸ਼ਲਿਟੀ, ਡਾਕਟਰੇਟ ਅਤੇ ਸਿਹਤ ਵਿਗਿਆਨ ਦੇ ਪ੍ਰੋਗਰਾਮ ਸਫਲਤਾ ਨਾਲ ਪੂਰੇ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @AIRRN ਜਲੰਧਰ। ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਕੱਲ ਪੰਜਾਬ ਦੇ ਜਲੰਧਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ ਵਿੱਚ ਪ੍ਰਸਾਰਣ ਵਿਵਸਥਾ ਦਾ ਨਿਰੀਖਣ ਕੀਤਾ ਅਤੇ ਇਹਨਾਂ ਸਟੇਸ਼ਨਾਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਕੰਮਕਾਜ ਦੇ ਸਟੇਸ਼ਨ ਦੇ ਕੰਮਕਾਜ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਆਕਾਸ਼ਵਾਣੀ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ। ਰਾਸ਼ਟਰੀ ਪ੍ਰਸਾਰਕ ਦੇ ਨਿਯਮਾਂ ਮੁਤਾਬਿਕ ਨਿਰਵਿਘਨ ਪ੍ਰਸਾਰਣ ਅਤੇ ਜਾਣਕਾਰੀ ਭਰਪੂਰ ਮਨੋਰੰਜਨ ਤੇ ਜਾਣਕਾਰੀ ਪ੍ਰਦਾਨ ਕਰਨ ਲਈ ਅਧਿਕਾਰੀਆਂ ਅਤੇ ਸਟਾਫ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਸਟੇਸ਼ਨਾਂ ਦੇ ਸੁਚਾਰੂ ਸੰਚਾਲਨ ਲਈ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਜਲੰਧਰ ਸਟੇਸ਼ਨ ਵਿਖੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਨਾ ਨੇ ਪ੍ਰੋਗਰਾਮ ਅਤੇ ਸਮਾਚਾਰ ਵਿਭਾਗ ਦੇ ਮੁਖੀਆਂ ਸਮੇਤ ਹੋਰ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਆਕਾਸ਼ਵਾਣੀ ਸਟੇਸ਼ਨ ਜਲੰਧਰ ਵਿਖੇ ਇੱਕ ਬੂਟਾ ਵੀ ਲਾਇਆ। ਸ਼ਾਮ ਨੂੰ ਸ੍ਰੀ ਜੈਨ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ ਅਤੇ ਉੱਥੇ ਮੱਥਾ ਟੇਕਿਆ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਦਿਨ ਵਿੱਚ 2 ਵਾਰ ਸ਼ਬਦ ਕੀਰਤਨ ਦੇ ਨਿਰਵਿਘਨ ਪ੍ਰਸਾਰਣ ਅਤੇ ਸ਼ਾਮ ਵੇਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਪ੍ਰਸਾਰਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ। ਨੇਪਾਲ ਵਿੱਚ 19 ਮੈਂਬਰੀ ਭਾਰਤੀ ਫੋਰੈਂਸਿਕ ਟੀਮ ਨੇ ਫੋਰੈਂਸਿਕ ਮਾਹਿਰਾਂ ਨਾਲ ਰਲ ਕੇ ਹਾਲੀਆ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਲਈ DNA ਨਮੂਨਿਆਂ ਦੀ ਘੋਖ ਕਰਨੀ ਸ਼ੁਰੂ ਕਰ ਦਿੱਤੀ ਏ। ਭਾਰਤੀ ਦੂਤਕਾਰ ਨੇ ਦੱਸਿਆ ਕਿ ਟੀਮ ਨੇ ਕਠਮੰਡੂ ਘਾਟੀ ਦੇ ਖੁਮਲਟਾਰ ਇਲਾਕੇ ਵਿੱਚ ਸਥਿਤ ਨੇਪਾਲ ਪੁਲਿਸ ਦੀ ਕੇਂਦਰੀ ਫੋਰੈਂਸਿਕ ਵਿਗਿਆਨ ਲੈਬੋਰੇਟਰੀ ਅਤੇ ਰਾਸ਼ਟਰੀ ਫੋਰੈਂਸਿਕ ਵਿਗਿਆਨ ਲੈਬੋਰੇਟਰੀ ਵਿਖੇ ਘੋਖ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਭਾਰਤ ਅਤੇ ਅਮਰੀਕਾ ਮਹੱਤਵਪੂਰਨ ਖਣਿਜਾਂ ਤੇ ਹੋਰ ਨੇੜੇ ਕੰਮ ਕਰਨ ਲਈ ਸਹਿਮਤ ਹੋਏ ਨੇ। ਇਹ ਸਮਝੌਤਾ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਤੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸਨ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਹੋਇਆ ਹੈ। ਇਸ ਸਮਝੌਤੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਅਮਰੀਕਾ ਨੇ ਈਰਾਨ ਵਿਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੂੰ ਨਿਸ਼ਾਨਾ ਬਣਾ ਕੇ ਨਵੇਂ ਹਮਲੇ ਕੀਤੇ ਨੇ। ਈਰਾਨੀ ਮੀਡੀਆ ਮੁਤਾਬਕ ਬੰਦਰ ਅਬਾਸ, ਹੋਰਮੁਜ਼, ਅਸਾਲੋਏ, ਜੀਰੋਫਟ, ਕੇਸ਼ਮ ਦੀਪ, ਕੋਨਾਰਕ, ਚਾਬਹਾਰ, ਜਸਕ, ਸਿਰਿਕ ਅਤੇ ਲਾਵਾਨ ਵਿਚ ਧਮਾਕੇ ਸੁਣੇ ਗਏ। ਇਸ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨੀ ਫੌਜਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਪੂਰੇ ਹੋ ਗਏ। ਖੇਡਾਂ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਅਫਗਾਨਿਸਤਾਨ 2020 ਲੜੀ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼੍ਰੇਯਸ ਅਈਅਰ ਨੂੰ ਕਪਤਾਨ ਬਣਾਇਆ ਗਿਆ ਹੈ। ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ ਸੇਨ, ਕਿਦਾਂਬੀ ਸ਼੍ਰੀਕਾਂਤ ਅਤੇ ਤਨਵੀ ਸ਼ਰਮਾ ਅੱਜ ਚੀਨ ਵਿਚ ਗੁਆਂਗਡੋਂਗ ਸੂਬੇ ਦੇ ਸ਼ੇਨਜ਼ੇਨ ਵਿਖੇ ਚਾਈਨਾ ਮਾਸਟਰ ਸੁਪਰ 750 ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮਰਦਾਂ ਦੇ ਡਬਲਸ ਮੁਕਾਬਲੇ ਵਿਚ ਚੋਟੀ ਦੇ ਦਰਜਾ ਪ੍ਰਾਪਤ ਖਿਡਾਰੀ ਸਾਤਵਿਕ ਸਾਈਰਾਜ, ਰਣਕੀ ਰੈਡੀ ਤੇ ਚਿਰਾਗ ਸ਼ੈੱਟੀ ਵੀ ਮੈਦਾਨ ਚ ਉਤਰਨਗੇ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਲੋਕਾਂ ਨੂੰ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ, ਸੋਨੇ ਦੀ ਗੈਰ ਜ਼ਰੂਰੀ ਖਰੀਦਦਾਰੀ ਅਤੇ ਵਿਦੇਸ਼ਾਂ ਵਿਚ ਵਿਆਹ ਪ੍ਰੋਗਰਾਮ ਕਰਨ ਤੋਂ ਬਚਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਅੱਜ ਨਵੀਂ ਦਿੱਲੀ ਵਿਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸਿਖਰ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। ਸਰਕਾਰ ਨੇ ਖੰਡ ਦੀ ਭੰਡਾਰ ਸੀਮਾ 4,000 ਕੁਇੰਟਲ ਤੋਂ ਘਟਾ ਕੇ 2,000 ਕੁਇੰਟਲ ਕੀਤੀ ਤੇ ਅਮਰੀਕਾ ਨੇ ਈਰਾਨ ਵਿਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੂੰ ਨਿਸ਼ਾਨਾ ਬਣਾ ਕੇ ਨਵੇਂ ਹਮਲੇ ਕੀਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਰੋਤਿਓ, ਸਮਾਂ ਹੋ ਰਿਹਾ ਹੈ ਜੀ ਸਟੂਡੀਓ ਦੀ ਘੜੀ ਤੇ 8:40 ਦਾ, ਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ। ਤੇ ਅੱਜ ਮਹਿਕ ਪੰਜਾਬ ਦੀ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਕਵਿਸ਼ਰੀ ਤੇ ਢਾਡੀ ਵਾਰਾਂ। ਤੇ ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਮੈਂ ਹਾਜ਼ਰ ਹਾਂ ਤੁਹਾਡਾ ਰੇਡੀਓ ਦੋਸਤ ਅੰਮ੍ਰਿਤ ਢਿੱਲੋਂ। ਤੇ ਹੁਣ ਪੇਸ਼ ਕਰਦੇ ਹਾਂ ਅੱਜ ਦੀ ਪਹਿਲੀ ਪੇਸ਼ਕਸ਼। ਯੋਗਾ ਸਿੰਘ ਜੋਗੀ ਦੇ ਕਵਿਸ਼ਰੀ ਜਥੇ ਪਾਸੋਂ ਗਾਇਨ ਕੀਤੀ ਹੋਈ।

0: ਸਿੰਘ ਲਿਖਾਰੀ ਤੇ ਸਾਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ।
1: ਭਗਤ ਜਨਾਂ ਦਾ ਫਰਮਾਨ ਹੈ, ਜਬ ਤੁਮ ਆਏ ਜਗਤ ਮੇਂ ਜਗ ਹੱਸੇ ਤੁਮ ਰੋਏ, ਐਸੀ ਕਰਨੀ ਕਰ ਚੱਲੋ ਤੁਮ ਹੱਸੋ ਜਗ ਰੋਏ। ਐਸਾ ਜੀਵਨ ਤਵੀ ਉਹਨਾਂ ਬਹਾਦਰਾਂ ਦਾ ਹੈ ਜਿਨ੍ਹਾਂ ਦੇਸ਼ ਤੇ ਕੌਮ ਦੀ ਖਾਤਰ ਆਪਾ ਵਾਰਿਆ ਹੈ। ਬੜੇ ਬੜੇ ਸੰਸਾਰ ਚ ਆਏ ਤੇ ਚਲੇ ਗਏ, ਸਵਾ ਸਵਾ ਮਨ ਸੋਨਾ ਕਰਨ ਵਾਲੇ ਵੀ ਕਹਿੰਦੇ ਆਏ, ਪਰ ਉਹ ਚਲੇ ਗਏ, ਕਿਸੇ ਦਾ ਨਾਂ ਨੀ ਕੋਈ ਲੈਂਦਾ। ਐਸੇ ਵੀ ਆਏ ਜਿਹੜੇ ਭਾਵੇਂ ਗਰੀਬੀ ਹੰਢਾ ਗਏ, ਪਰ ਰਹਿੰਦੀ ਦੁਨੀਆਂ ਤੱਕ ਉਹ ਪੂਜਾ ਯੋਗ ਬਣ ਗਏ। ਉਹ ਪੂਜਾ ਯੋਗ ਬਣਾਉਣ ਵਾਲੀ ਕਿਹੜੀ ਗੱਲ ਹੈ, ਅੱਜ ਦੀ ਕਹਾਣੀ ਤੋਂ ਅਸੀਂ ਇਹ ਸਮਝ ਸਕਾਂਗੇ। ਧਿਆਨ ਨਾਲ ਸੁਣਨ ਦੀ ਕਿਰਪਾ ਕਰੀਏ। ਸਿੱਖ ਨੇ ਜਦ ਤੋਂ ਜਨਮ ਲਿਆ ਇਹਨੇ ਮੁਸ਼ਕਲਾਂ ਦਾ ਸਾਹਮਣਾ

0: ਇੰਨਾ ਕੀਤਾ ਨਾ ਕੋਈ ਕਰ ਸਕਿਆ ਨਾ ਕਰੇਗਾ। ਉਸ ਵੇਲੇ ਦੀ ਕਹਾਣੀ ਮੈਂ ਬਿਆਨ ਕਰਨ ਲੱਗਾ ਜਿਸ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਮੁਗਲ ਸਰਕਾਰ ਕੋਸ਼ਿਸ਼ ਕਰ ਰਹੀ ਸੀ ਸਿੱਖੀ ਦਾ ਨਾਮੋ ਨਿਸ਼ਾਨ ਮਿਟਾ ਦੇਣਾ, ਪਰ ਸਿੱਖੀ ਵੱਧਦੀ ਜਾ ਰਹੀ ਸੀ ਜੋ ਕਲਗੀਆਂ ਵਾਲੇ ਪਾਤਸ਼ਾਹ ਨੇ ਪੈਦਾ ਕੀਤੀ। ਇਹ ਸ਼ੇਰਾਂ ਦੀ ਕੌਮ ਸਜਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ, ਅੰਤਰਜਾਮੀ ਸਤਿਗੁਰੂ ਮੇਰਾ ਦੇ ਸਾਈ ਨੇ ਇਹ ਗਿੱਦੜਾਂ ਤੋਂ ਸ਼ੇਰਾਂ ਦਾ ਜਾਮਾ ਦੇ ਕੇ ਆਖਿਆ ਸੀ, ਖਾਲਸਾ ਜੀ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਤੱਕ ਹੁਕਮ ਦਿੱਤਾ ਸਿੱਖ ਨੂੰ, ਜਦ ਇੱਕ ਵਾਰ ਮਿਲੋ ਆਪਣੇ ਭਰਾ ਨੂੰ ਉਦੋਂ ਵੀ ਫਤਿਹ ਬੁਲਾਓ, ਦੂਸਰੀ ਵੇਲਾ ਮਿਲੋ ਫਿਰ ਫਤਿਹ ਬੁਲਾਓ, ਵੰਡ ਕੇ ਛਕੋ, ਕਿਸੇ ਦਾ ਹੱਕ ਨਾ ਖਾਓ, ਨਾ ਕਿਸੇ ਨੂੰ ਹੱਕ ਖੋਣ ਦਿਓ, ਨਾ ਕਿਸੇ ਤੋਂ ਖੋਣਾ ਹੱਕ, ਨਾ ਕਿਸੇ ਕੋਲੋਂ ਖੋਣਾ, ਨਾ ਕਿਸੇ ਨੂੰ ਰੋਬ ਦੇਣਾ, ਨਾ ਕਿਸੇ ਦਾ ਰੋਬ ਜਰਨਾ। ਪਰ ਸਰਕਾਰ ਏਡੀ ਔਖੀ ਹੋਈ ਸਿੱਖੀ ਦੇ ਮਿਟਾਉਣ ਨੂੰ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ 80-80 ਰੁਪਈਏ। ਉਸ ਵੇਲੇ ਸਿੱਖ ਦੇ ਸਿਰ ਦਾ ਮੁੱਲ ਪੈਂਦਾ ਸੀ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਸੀ। ਸਿੱਖ ਜੰਗਲਾਂ 'ਚ ਰਹਿੰਦੇ ਸਨ, 8-8 ਦਿਨ ਭੁੱਖੇ ਰਹਿੰਦੇ ਸਨ, ਪਰ ਫਿਰ ਵੀ ਅਰਦਾਸ ਕਰਦੇ ਸਨ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਉਸ ਜ਼ਮਾਨੇ ਦੀ ਕਹਾਣੀ ਹੈ ਕਿ ਪੱਟੀ ਦੇ ਰਹਿਣ ਵਾਲਾ ਇੱਕ ਨਾਇਬ ਸੂਬੇਦਾਰ ਜਾਫਰ ਬੇਗ ਹੈ। ਉਸ ਸ਼ਹਿਰ ਵਿੱਚ ਇੱਕ ਰਹੀਮ ਬਖਸ਼ ਮੋਚੀ ਵੱਸਦਾ ਹੈ, ਬੁੱਢਾ ਹੈ ਵਿਚਾਰਾ, ਗਰੀਬ ਹੈ। ਇਹਦੀ ਲੜਕੀ ਹੈ ਇੱਕ ਜਾਨਵੇ। ਜਾਨਵੇ ਦੀਆਂ ਸਹੇਲੀਆਂ ਨੇ ਘਰ ਆ ਕੇ ਆਵਾਜ਼ ਮਾਰੀ, ਨੀ ਜਾਨਵੇ ਆ, ਤੂੰ ਤੀਆਂ ਨਹੀਂ ਖੇਡਣ ਜਾਣਾ। ਜਾਨਵੇ ਦੀ ਮਾਂ ਨੇ ਆਖਿਆ, ਨਹੀਂ, ਗਰੀਬਾਂ ਦੀਆਂ ਤੀਆਂ ਕਾਹਦੀਆਂ ਨੇ। ਕੁੜੀਆਂ ਨੇ ਖਹਿੜਾ ਕੀਤਾ, ਜਾਨਵੇ ਨੂੰ ਨਾਲ ਲੈ ਗਈਆਂ। ਜਦੋਂ ਤੀਆਂ ਖੇਡ ਕੇ ਤੁਰੀਆਂ ਆਉਂਦੀਆਂ ਸੀ, ਜਾਫਰ ਬੇਗ ਆਇਆ ਕਿਧਰੋਂ ਸ਼ਿਕਾਰ ਖੇਡਦਾ ਖੇਡਦਾ, ਮਨ ਚਲੇ ਦੀ ਅੱਖ ਉਸ ਕੁੜੀ ਤੇ ਟਿਕ ਗਈ। ਸਿਪਾਹੀਆਂ ਨੂੰ ਹੁਕਮ ਦਿੱਤਾ, ਇਸ ਛੋਰੀ ਨੂੰ ਮੇਰੇ ਮਹਿਲਾਂ ਚ ਲਾਇਓ, ਤੱਕੋ ਜੋਰੀ ਚੁੱਕ ਕੇ। ਰੋਂਦੀ ਕਰਲਾਂਦੀ ਜਾਨਵੇ ਨੂੰ ਜਰਵਾਣਿਆਂ ਨੇ ਜਾਫਰ ਦੇ ਮਹਿਲੀ ਸੁੱਟ ਦਿੱਤਾ। ਗਰੀਬ ਮੋਚੀ ਵਿਚਾਰਾ, ਮਾਛੀ ਵਿਚਾਰਾ, ਰੋਂਦਾ ਕੁਰਲਾਂਦਾ ਕਸੂਰ ਦੇ ਦਰਬਾਰ ਵਿੱਚ ਜਾ ਕੇ ਹਾਜ਼ਰ ਹੋਇਆ, ਪਰ ਕਸੂਰ ਦੇ ਦਰਬਾਰੀਆਂ ਨੇ, ਸਰਕਾਰੀ ਕਰਮਚਾਰੀਆਂ ਨੇ ਧੱਕੇ ਦੇ ਕੇ ਕੱਢ ਦਿੱਤਾ। ਓਏ ਗਰੀਬਾ, ਓ ਬੁੱਢਿਆ, ਤੈਨੂੰ ਹੋਰ ਕੀ ਚਾਹੀਦਾ, ਏਡਾ ਵੱਡਾ ਹਾਕਮ ਤੇਰੀ ਧੀ ਨੂੰ ਆਪਣੀ ਬੇਗਮ ਬਣਾ ਲੈ, ਪਰ ਕੌਣ ਚਾਹੁੰਦਾ ਹੈ ਮੇਰੀ ਇੱਜ਼ਤ ਇਸ ਤਰ੍ਹਾਂ ਦੂਸਰੇ ਦੇ ਘਰ ਜਾਏ। ਇਹ ਲਾਹੌਰ ਗਿਆ, ਬੜਾ ਰੋਇਆ, ਪਰ ਲਾਹੌਰ ਦੇ ਦਰਬਾਰੀਆਂ ਨੇ ਵੀ ਇੱਕ ਨਾ ਸੁਣੀ, ਧੱਕੇ ਮਾਰ ਕੇ ਕੱਢ ਦਿੱਤਾ। ਵਿਚਾਰਾ ਗਰੀਬ ਭੁੱਖਾ ਮਰਦਾ, ਰੋਂਦਾ ਤੁਰਿਆ ਆਉਂਦਾ ਬੁਰੇ ਹਾਲ ਨੇ। ਆਉਂਦਿਆਂ ਆਉਂਦਿਆਂ ਇਹਨੂੰ ਤਰਕਾਲਾ ਪੂਲੇ ਪਿੰਡ ਪੈ ਗਈਆਂ। ਕਿਸੇ ਨੂੰ ਪੁੱਛਿਆ ਵੀ ਮੈਂ ਰਾਤ ਰਹਿਣਾ ਚਾਹੁੰਦਾ, ਇੱਕ ਨੇ ਮਖੌਲ ਨਾਲ ਆਖਿਆ, ਤੇਰੇ ਵਰਗਿਆਂ ਨੂੰ ਆ ਭਾਈ ਤਾਰੂ ਸਿੰਘ ਰਾਤ ਰੱਖਿਆ ਕਰਦਾ ਹੈ। ਇਹ ਗਰੀਬ ਤਾਰੂ ਸਿੰਘ ਦੇ ਖੂਹ ਤੇ ਚਲ ਗਿਆ। ਜਿਨ੍ਹਾਂ ਵੀਰਾਂ ਨੇ ਗੁਰਦੁਆਰਾ ਵੇਖਿਆ, ਤਾਰੂ ਸਿੰਘ ਦਾ ਖੂਹ ਪਿੰਡੋਂ ਤਕਰੀਬਨ ਮੀਲ ਹਟਵਾਂ ਹੈ। ਇਹਦੇ ਖੂਹ ਤੇ ਪਹੁੰਚਾ, ਤਾਰੂ ਸਿੰਘ ਨੇ ਵੇਖਿਆ ਬੁੱਢਾ ਆਇਆ, ਆ ਬਾਬਾ ਕਿਵੇਂ ਆਇਆ। ਇਹਨੇ ਆਖਿਆ, ਸਰਦਾਰਾ ਰਾਤ ਰਹਿਣਾ। ਤਾਰੂ ਸਿੰਘ ਨੇ ਮੰਜਾ ਡਾ ਦਿੱਤਾ, ਧੰਨ ਭਾਗ, ਮੇਰੇ ਘਰ ਰਾਤ ਰਹਿਣ ਵਾਸਤੇ ਬਜ਼ੁਰਗ ਨੇ ਦਰਸ਼ਨ ਦਿੱਤੇ ਨੇ, ਪਾਣੀ ਨਾਲ ਪੈਰ ਧੁਆਏ ਨੇ, ਪ੍ਰਸ਼ਾਦਾ ਤਿਆਰ ਕਰਵਾਇਆ ਹੈ, ਬੁੱਢੜੇ ਦੇ ਸਾਹਮਣੇ ਰੱਖਿਆ ਪ੍ਰਸ਼ਾਦਾ, ਲੈ ਬਾਬਾ ਭੋਜਨ ਪਾ ਲੈ। ਬੁਰਕੀ ਤੋੜੀ ਆ ਬੁੱਢੇ ਨੇ, ਮੂੰਹ ਵਿੱਚ ਪਾਈ ਹੈ ਨਹੀਂ ਨੰਗੀ ਬੁਰਕੀ, ਥਾਲੀ ਰੱਖ ਕੇ ਆਖਿਆ, ਸਰਦਾਰਾ ਮੇਰਾ ਮਨ ਨਹੀਂ ਕਰਦਾ ਪ੍ਰਸ਼ਾਦਾ ਛਕਣ ਨੂੰ। ਬਾਬਾ ਪ੍ਰਸ਼ਾਦਾ ਛਕਣ ਨੂੰ ਚਿੱਤ ਕਿਉਂ ਨਹੀਂ ਕਰਦਾ, ਹੁਣੇ ਕਿਤੇ ਛਕਿਆ। ਕਹਿੰਦਾ, ਨਹੀਂ ਸਰਦਾਰਾ, ਛਕਿਆ ਹੋਇਆ ਤੇ ਕੱਲ ਦਾ, ਪਰ ਭੁੱਖ ਨਹੀਂ ਲੱਗੀ। ਬਾਬਾ ਭੁੱਖ ਕਿਉਂ ਨਹੀਂ ਲੱਗੀ, ਪਰਸੋਂ ਦਾ ਪ੍ਰਸ਼ਾਦਾ ਛਕਿਆ। ਕਹਿੰਦਾ, ਸਰਦਾਰਾ ਕੀ ਦੱਸਾਂ, ਭੁੱਖ ਲੱਗਣ ਵਾਲੀ ਗੱਲ ਨਹੀਂ ਰਹੀ। ਕਹਿੰਦਾ, ਬਾਬਾ ਭੁੱਖ ਲੱਗਣ ਵਾਲੀ ਗੱਲ ਕਿਉਂ ਨਹੀਂ ਰਹੀ। ਕਹਿੰਦਾ, ਸਰਦਾਰ ਜੀ, ਮੇਰੀ ਨੌਜਵਾਨ ਲੜਕੀ ਜਾਫਰ ਬੇਗ ਪੱਟੀ ਵਾਲੇ ਨੇ ਆਪਣੇ ਮਹਿਲੀ ਪਾ ਲਈ ਹੈ, ਕੀ ਦੱਸਾਂ, ਮੇਰੇ ਕੋਲੋਂ ਸਾਰੀ ਕਹਾਣੀ ਦੱਸਣੀ ਹੁੰਦੀ। ਬੁੱਢੜਾ ਜਿਵੇਂ ਫਿਸ ਫਿਸ ਕੇ, ਜਿਵੇਂ ਰੋ ਰੋ ਕੇ ਆਪਣੀ ਦਰਦਾਂ ਭਰੀ ਕਹਾਣੀ ਸ਼ਹੀਦ ਭਾਈ ਤਾਰੂ ਸਿੰਘ ਨੂੰ ਦੱਸ ਰਿਹਾ ਸੀ, ਉਹਦਾ ਵੇਰਵਾ ਇਉਂ ਕੀਤਾ ਜਾ ਰਿਹਾ ਹੈ, ਸੁਣੀਏ।
1: ਮੇਰਾ ਨਾਮ ਰਹੀਮ ਬਖਸ਼ ਹੈ,

0: ਰੰਗੀ ਮਾਤ ਨਹੀਂ ਆਉਂਦੀ, ਇਸ ਜੀਵਨ ਤੋਂ ਮਰਨਾ ਚੰਗਾ, ਅਣਖ ਨਹੀਂ ਜੂਣਾ ਚਾਹੁੰਦੀ।
1: ਮੌਤ ਕਿਨਾਰੇ ਪਹੁੰਚੀ ਜਾਪੇ ਮੇਰੀ ਜਿੰਦ।

0: ਲੋਕਾਂ ਕਿਸੇ ਨਾ ਭਰਿਆ
1: ਉਹਨਾਂ ਲੱਭਾ ਰਿਹਾ ਮਾਰਦਾ ਪਾਣੀ ਵਿੱਚ ਪਧਾਣੀ ਕੀ ਦੱਸਾਂ ਸਰਦਾਰਾ ਮੇਰੀ ਦਰਦਾਂ ਭਰੀ ਕਹਾਣੀ
0: ਹੀਰਾ ਰਾਜ ਹੁਕਮ ਵੀ ਉਹਦਾ ਜੋ ਚਾਹੇ ਸੋ ਕਰਨਾ ਚੋਰਾ ਵਰਦਾ ਸੋ ਸੱਤੀ ਵੀ ਮਾਰਾ ਹਰਤਾ ਮਰਦਾ
1: ਹੱਥ ਜੋੜ ਕੇ ਮੱਥਾ ਟੇਕਿਆ ਪੂਰੇ ਰੋਗ ਪਛਾਣੀ ਕੀ ਦੱਸਾਂ ਸਰਦਾਰਾ ਮੇਰੀ ਦਰਦਾਂ ਭਰੀ ਕਹਾਣੀ
0: ਕਿਵੇਂ ਕਿਆ ਖੂਹ ਸਿੱਖਾਲਾ ਸਿੱਖ ਸਮਝ ਮੈਂ ਆਇਆ ਮੈਂ ਸੁਣਿਆ ਕੇ ਹਿੰਦੂ ਸਾਰੀ ਦਾ ਕਿਸਾਨ ਧਰਮ ਬਚਾਇਆ
1: ਮੇਰੇ ਖਿਆਲ ਚ ਮੁੜ ਕੇ ਸਿੱਖੋ ਰੋਂਦੀ ਹਿੰਦ ਨਮਾਣੀ ਕੀ ਦੱਸਾਂ ਸਰਦਾਰਾ ਮੇਰੀ ਦਰਦਾਂ ਭਰੀ ਕਹਾਣੀ
0: ਮੇਰੇ ਖੂਹ ਤੇ ਆਇਆ ਸਿੰਘਾ ਠੰਡ ਕਾਲਜੇ ਪਈ ਹੈ ਜੋਗੀ ਮੇਰੀ ਦਾ

ਲਿਖਣੀ ਸ਼ੁਰੂ ਕੀਤੀ ਹੈ। ਰੋਜ਼ ਅਸੀਂ ਇਹੀ ਪੜ੍ਹਦੇ ਆ ਰਹੇ ਹਾਂ, ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ, ਜਿਨ੍ਹਾਂ ਨੇ ਸਣ ਕੇ ਸਾ ਖੋਪਰੀਆਂ ਉਤਰਾਈਆਂ, ਸੀਰ ਕੀਤੀ, ਜਿਨ੍ਹਾਂ ਨੇ ਵੰਡ ਕੇ ਛਕਿਆ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵੇਖ ਕੇ ਡਿੱਠ ਕੀਤਾ, ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਸਤਨਾਮ ਵਾਹਿਗੁਰੂ। ਪਰ ਵੇਖਣਾ ਪਵੇਗਾ, ਇਹ ਪਤਾ ਲੱਗੇਗਾ ਇਤਿਹਾਸ ਦਾ ਮੁਤਾਲਾ ਕੀਤਿਆਂ, ਖੋਪਰੀਆਂ ਲੁਹਾਈਆਂ ਕਿੰਨਾ, ਬੰਦ ਬੰਦ ਕਟਵਾਏ ਕਿੰਨਾ, ਨਾਮ ਜਪਿਆ ਕਿੰਨਾ, ਵੰਡ ਕੇ ਛਕਿਆ ਕਿੰਨਾ। ਇਹ ਕਈ ਵਾਰ ਸੁਣਿਆ ਤੁਸਾਂ ਕਿ ਤਾਰੂ ਸਿੰਘ ਦੀ ਖੋਪਰੀ ਸਣ ਕੇਸਾਂ ਲੈ ਗਈ, ਪਰ ਉਸਦੇ ਕੇਸ ਕੈਂਚੀ ਨੇ ਨੀ ਕੱਟੇ। ਉਸਨੇ ਖੋਪਰੀ ਲੁਹਾਈ ਕਿਉਂ? ਕਿਸ ਗੁਨਾਹ ਦੀ ਖਾਤਰ ਉਹਦੀ ਖੋਪਰੀ ਲੱਥੀ? ਕਿਸ ਗੁਨਾਹ ਦੀ ਖਾਤਰ ਉਹਦੇ ਕੇਸ ਕੱਟਣ ਦਾ ਹੁਕਮ ਦਿੱਤਾ ਸਰਕਾਰ ਨੇ? ਇਸ ਲਈ ਇਹ ਕਹਾਣੀ ਥੋੜੀ ਜਿਹੀ ਪਿੱਛੋਂ ਤੁਹਾਡੇ ਪੇਸ਼ ਕਰਨ ਦਾ ਯਤਨ ਕਰ ਰਿਹਾ। ਰਹੀਮ ਬਖਸ਼ ਨੇ ਆਪਣੀ ਦੁੱਖਾਂ ਭਰੀ ਕਹਾਣੀ ਸੁਣਾਈ। ਸਰਦਾਰਾ, ਗਰੀਬ ਦੀ ਕੰਨਿਆ ਧੱਕੇ ਨਾਲ ਚੁੱਕ ਕੇ ਲੈ ਗਿਆ, ਮੈਂ ਗਿਆ ਸਾਂ ਕਸੂਰ, ਮੈਨੂੰ ਹਾਕਮਾਂ ਨੇ ਧੱਕੇ ਮਾਰ ਕੇ ਕੱਢ

0: ਹੈ, ਸਰਦਾਰਾ ਮੈਨੂੰ ਪਤਾ ਹੈ ਤੂੰ ਸਿੰਘ ਹੈ, ਸਰਦਾਰਾ ਮੈਨੂੰ ਪਤਾ ਹੈ ਮੈਂ ਮੁਸਲਮਾਨ ਹਾਂ, ਮੇਰੇ ਨਾਲ ਧੱਕਾ ਵੀ ਮੁਸਲਮਾਨ ਨੇ ਕੀਤਾ, ਪਰ ਮੈਂ ਸੁਣਿਆ ਤੁਸੀਂ ਦੁਖੀਆਂ ਦੀ ਮਦਦ ਕਰਦੇ ਹੋ, ਤੁਹਾਡੇ ਦਿਲ ਵਿੱਚ ਹਿੰਦੂ ਮੁਸਲਮਾਨ ਤੇ ਸਿੱਖ ਦਾ ਵਿਤਕਰਾ ਨਹੀਂ ਹੈ। ਸਰਦਾਰ ਜੀ ਮੈਨੂੰ ਰੋਟੀ ਨਹੀਂ ਲੰਘਦੀ, ਮੇਰੀ ਕਥਾ ਲੰਬੀ ਹੈ, ਪੱਥਰ ਰੋਂਦੇ ਨੇ ਸੁਣ ਕੇ। ਤਾਰੂ ਸਿੰਘ ਨੇ ਆਖਿਆ ਬਾਬਾ ਰੋਟੀ ਖਾ ਲਾ, ਇੱਕ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ। ਬੁੱਢੇ ਨੇ ਆਖਿਆ ਕੀ? ਕਹਿੰਦਾ ਗੱਲ ਅਗਲੀ ਤਾਂ ਦੱਸੂਗਾ, ਤੇਰੇ ਦੁੱਖ ਨੂੰ ਹਟਾ ਦੂੰਗਾ, ਤੇਰੇ ਦੁੱਖ ਦਾ ਇਲਾਜ ਕਰਨ ਵਾਸਤੇ ਮੈਂ ਤਿਆਰ ਹਾਂ। ਬਾਬਾ ਯਾਦ ਰੱਖ, ਤੇਰਿਆਂ ਅੱਲਿਆਂ ਫੱਟਾਂ ਉੱਤੇ ਮੇਰੀ ਚਰਬੀ ਲੱਗੇਗੀ, ਪਰ ਰੋਟੀ ਖਾਵੇਂਗਾ, ਅਗਲੀ ਕਥਾ ਦੱਸਾਂਗਾ। ਇਹਨੇ ਬੁੱਢੇ ਨੇ ਰੋਟੀ ਖਾ ਲਈ। ਤਾਰੂ ਸਿੰਘ ਨੇ ਆਖਿਆ ਬਾਬਾ ਹੁਣ ਤੂੰ ਇਸ ਮੰਜੇ ਤੇ ਸੌਂ ਜਾ। ਕਹਿੰਦਾ ਫਿਰ ਕੀ ਹੋਵੇਗਾ? ਕਹਿੰਦਾ ਬਾਬਾ ਤੂੰ ਸੌਂ ਜਾ ਤੇ ਮੈਂ ਆਉਣਾ। ਕਦੋਂ ਆਏਗਾ ਸਰਦਾਰਾ? ਕਹਿੰਦਾ ਮੈਂ ਆਣ ਕੇ ਤੈਨੂੰ ਆਵਾਜ਼ ਮਾਰ ਕੇ ਬੁਲਾਵਾਂਗਾ। ਤਾਰੂ ਸਿੰਘ ਇਸ ਬੁੱਢੇ ਨੂੰ ਜਿਵੇਂ ਹੌਸਲਾ ਦਿੰਦਾ ਹੈ। ਤਾਰੂ ਸਿੰਘ ਕਹਿੰਦਾ ਬਾਬਾ ਤੂੰ ਬਹਿ ਜਾ, ਮੈਂ ਆਉਣਾ। ਕਿੱਧਰ ਚੱਲਿਆ, ਕੀ ਕਰਨ ਚੱਲਿਆ, ਕਦੋਂ ਆਊਂਗਾ? ਇਸ ਛੰਦ ਵਿੱਚ ਸਾਰਾ ਵਿਸਥਾਰ ਮੇਰੇ ਸਾਥੀ ਗੁਰਮੁਖ ਸਿੰਘ ਐਮਏ, ਸਰਦਾਰਾ ਸਿੰਘ ਛੌਂਕੀ, ਰੂੜੇ ਹਸਲੀਆ ਅਤੇ ਮੇਰੇ ਉਸਤਾਦ ਸਾਹਿਬ ਕਵੀਸ਼ਰ ਬਲੀ ਸਿੰਘ ਸਾਹਿਬ, ਜਿਹੜੇ ਮੇਰੇ ਵਿਦਿਆ ਗੁਰੂ ਨੇ, ਮੇਰੇ ਰਿਜਕ ਦਾਤਾ ਨੇ, ਜਿਨ੍ਹਾਂ ਨੇ ਮੈਨੂੰ ਸੰਗਤਾਂ ਦੀ ਸੇਵਾ ਕਰਨ ਤੱਕ ਪਹੁੰਚਾਇਆ, ਇਹ ਸਾਰੀ ਉਹਨਾਂ ਦੀ ਕਿਰਪਾ ਹੈ। ਮੈਂ ਤਾਂ ਕੁਝ ਨਹੀਂ ਸੀ ਕਰ ਸਕਦਾ, ਸ਼ਾਇਦ ਕਿਤੇ ਮੇਰੇ ਵਰਗੇ ਵੀ ਬੰਦੇ ਘਾਹ ਖੋਦ ਕੇ ਵੇਚਦੇ ਹੁੰਦੇ ਅੱਜ ਤੱਕ, ਜੇ ਬਲੀ ਸਿੰਘ ਕਵੀਸ਼ਰ ਪੈਦਾ ਨਾ ਹੁੰਦਾ। ਇਹ ਸਾਰੀ ਉਸ ਬਜ਼ੁਰਗ ਦੀ ਦੇਣ ਹੈ, ਉਹਨਾਂ ਮਹਾਂਪੁਰਸ਼ਾਂ ਦੀ ਮਿਹਰਬਾਨੀ ਹੈ। ਉਹਨਾਂ ਦੇ ਪਿੰਡੋਂ ਜਰਨੈਲ ਸਿੰਘ ਅੱਜ ਸਾਥ ਦੇ ਰਹੇ ਨੇ ਮੇਰਾ। ਸੁਣੋ ਕੀ ਕਹਿ ਰਿਹਾ ਭਾਈ ਤਾਰੂ ਸਿੰਘ ਇਸ ਬੁੱਢੇ ਰਹੀਮ ਬਖਸ਼ਮਾਸ਼ੀ।
1: ਜਦ ਸੁਣੀ ਸੂਰਮੇ ਨੇ ਬੁੱਢੜੇ ਕੋ

ਇਸ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਸਮਾਪਤ ਹੁੰਦਾ ਹੈ। ਨਮਸਕਾਰ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਉਣੀ ਆਈ ਆਰ 'ਤੇ ਤੁਸੀਂ ਆਨੰਦ ਮਾਰਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦਾ ਸਰੋਤ ਸਮਾਂ ਹੋ ਰਿਹਾ ਜੀ 8:09 'ਤੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਨ 9 ਵਜੇ ਚਿੱਤਰ ਲੋਕ ਅਤੇ 9:30 ਵਜੇ ਆਜ ਕੇ ਫਨਕਾਰ ਪ੍ਰਸਾਰਨਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ ਦਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਰੋਤਿਓ, ਸਮਾਂ ਹੋ ਰਿਹਾ ਜੀ ਠੀਕ 10 ਵਜੇ ਦਾ, ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ। ਅਤੇ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ ਮੈਂ ਹਾਜ਼ਰ ਹਾਂ ਤੁਹਾਡਾ ਰੇਡੀਓ ਦੋਸਤ ਅੰਮ੍ਰਿਤ ਢਿੱਲੋਂ। ਅਤੇ ਪੇਸ਼ ਹੈ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼, ਸਵਰਨ ਬਾਵਾ ਦੀ ਆਵਾਜ਼ ਵਿੱਚ ਇਹ ਗੀਤ।

ਜੀ ਸਰੋਤਿਓ, ਇਹ ਗੀਤ ਸੀ ਸਵਰਨ ਬਾਵਾ ਦੀ ਆਵਾਜ਼ ਵਿੱਚ। ਅਗਲਾ ਗੀਤ ਸੁਣਦੇ ਹਾਂ ਗੁਲਸ਼ਨ ਕੋਮਲ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਮਹਿੰਦਰ ਸਿੰਘ ਕੋਮਲ ਨੇ ਤੇ ਸੰਗੀਤਕਾਰ ਨੇ ਵੇਦ ਸੇਠੀ।

0: ਗਿਆ ਤਾਂ ਐਂ ਕਰ, ਇੱਕ ਦੋ ਬੋਤਲ ਕਿਸੇ ਨੂੰ ਦਾਨ ਕਰ ਦੇ।
1: ਓਏ ਤੇਰਾ ਭਲਾ ਹੋ ਜੇ ਬੰਤੀਏ, ਓਏ ਤਾਂ ਆਪਣੀ ਧੀ ਦੀ ਤਾਰੀਫ ਕਰਦਾ ਤੇ ਅੱਜ ਕੱਲ ਜਦੋਂ ਜਵਾਕਾਂ ਨੂੰ ਦੁੱਧ ਚ ਮੁਸ਼ਕ ਆਉਂਦਾ ਹੈ ਤੇ ਇਹ ਆਪ ਪਸ਼ੂ ਸਾਂਭਦੀ ਹੈ।
2: ਗੁਰਿਆ ਤੈਨੂੰ ਨੀ ਪਤਾ ਇਹਦੇ ਦਿਮਾਗ ਚ ਕੋਈ ਹੋਰ ਸਕੀਮ ਹੋਊ, ਪੱਕਾ ਕੋਈ ਗੱਲ ਤਾਂ ਹੈ ਇਹਦੇ ਦਿਮਾਗ ਚ। ਆਲੇਖ ਵੀਰਪਾਲ ਕੌਰ ਧਾਲੀਵਾਲ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿੱਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ BJP ਬਠਿੰਡਾ ਲੋਕ ਸਭਾ ਕੌਂਸਟੀਚੁਐਂਸੀ ਬੀਬਾ ਪਰਮਪਾਲ ਕੌਰ ਸਿੱਧੂ ਜੀ।

ਜਿਨ੍ਹਾਂ ਵੀ ਸਰੋਤਿਆਂ ਨੇ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

ਜੀ ਸਰੋਤਿਓ, ਇਹ ਗੀਤ ਸੀ ਸੁਰਿੰਦਰ ਕੌਰ ਦੀ ਆਵਾਜ਼ ਵਿੱਚ, ਲਿਖਿਆ ਸੀ ਸ਼ਿਵ ਕੁਮਾਰ ਬਟਾਲਵੀ ਨੇ, ਸੰਗੀਤ ਸੀ ਕੇ ਪੰਨਾ ਲਾਲ ਦਾ। ਅਗਲਾ ਗੀਤ ਸੁਣਦੇ ਹਾਂ ਜੀ, ਗੁਰਹਰਨ ਪੋਲੀ ਅਤੇ ਪ੍ਰਮਿਲਾ ਪੰਮੀ ਦੀਆਂ ਆਵਾਜ਼ਾਂ ਵਿੱਚ, ਜਿਸ ਨੂੰ ਲਿਖਿਆ ਹੈ ਹਰਦੇਵ ਦਿਲਗੀਰ ਨੇ।

ਇਹ ਗੀਤ ਸੀ ਗੁਰਮੀਤ ਬਾਵਾ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਸੀ ਰਣਦੀਪ ਸਿੰਘ ਨੂਰ ਨੇ, ਅਤੇ ਸੰਗੀਤ ਸੀ ਜਸਵੰਤ ਭੰਵਰਾ ਦਾ। ਅਗਲਾ ਗੀਤ ਸੁਣਦੇ ਹਾਂ ਰੇਸ਼ਮਾ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਆਜ਼ਮ ਚਿਸ਼ਤੀ ਨੇ ਅਤੇ ਸੰਗੀਤ ਦਿੱਤਾ ਹੈ ਕਾਦਿਰ ਖਾਨ ਨੇ।

ਧੁਨਿਆਂ ਨਾਲ ਸ਼ਿੰਗਾਰਿਆ ਸੀ ਕਾਦਿਰ ਖਾਨ ਨੇ। ਅਗਲਾ ਗੀਤ ਸੁਣਦੇ ਹਾਂ, ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ, ਲਿਖਿਆ ਹੈ ਚਰਨਜੀਤ ਸਿੰਘ ਸਫਰੀ ਨੇ ਤੇ ਸੰਗੀਤਿਕ ਧੁਨਾਂ ਨਾਲ ਸ਼ਿੰਗਾਰਿਆ ਹੈ ਸਤੀਸ਼ ਭਾਟੀਆ ਨੇ।

ਚਰਨਜੀਤ ਸਿੰਘ ਸਫਰੀ ਦੀ ਕਲਮ ਤੋਂ ਲਿਖਿਆ ਇਹ ਗੀਤ ਤੁਸੀਂ ਸੁਣਿਆ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ। ਅਗਲਾ ਗੀਤ ਸੁਣਦੇ ਹਾਂ, ਗੁਰਪਾਲ ਸਿੰਘ ਦਾ ਗਾਇਆ ਹੋਇਆ, ਕਲਮ ਤੋਂ ਲਿਖਿਆ ਹੈ ਜਗਤਾਰ ਪਪੀਹਾ ਨੇ ਅਤੇ ਸੰਗੀਤ ਦਿੱਤਾ ਹੈ ਭਗਵਾਨ ਸਿੰਘ ਨੇ।

ਆਕਾਸ਼ਵਾਣੀ FM ਬਠਿੰਡਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ। ਸਟੂਡੀਓ 'ਤੇ ਘੜੀ 'ਤੇ ਸਮਾਂ ਹੋ ਰਿਹਾ ਜੀ 10:49 ਦਾ, ਅਤੇ ਅਗਲੀ ਪੇਸ਼ਕਸ਼ ਹੈ ਜੀ ਰੇਸ਼ਮਾ ਦੀ ਆਵਾਜ਼ ਵਿੱਚ, ਜਿਸ ਨੂੰ ਸੰਗੀਤ ਦਿੱਤਾ ਹੈ ਨੱਥੂ ਖਾਨ ਨੇ।

ਇਸ ਦੇ ਨਾਲ ਹੀ ਮੈਨੂੰ ਅੰਮ੍ਰਿਤ ਨੂੰ ਪ੍ਰੋਗਰਾਮ ਗੀਤ ਪਿਟਾਰਾ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। ਤਕਨੀਕੀ ਸਹਿਯੋਗ ਸਮੂਹ ਤਕਨੀਕੀ ਸਟਾਫ ਦਾ ਰਿਹਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸ਼ੁਰੂ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੋਂ 12 ਵਜੇ ਤੱਕ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਪ੍ਰਸਾਰਣਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: great journey begins with people coming together to listen, to learn, to imagine what's possible. This is the BRICS 2026, a moment where leaders, innovators, businesses, and communities from the BRICS nations come together to strengthen partnerships. India welcomes the BRICS countries as the grouping marks the 20 years of its establishment in 2026.
1: ਹੁਣੇ ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 11:59 ਤੇ 38 ਸਕਿੰਟ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ ਕਰਦਿਆਂ ਕੁਝ ਪਲ ਇੰਤਜ਼ਾਰ

ਸੁਰਾਂ ਦੀ ਮਹਿਕ ਗੀਤਾਂ ਦਾ ਸਾਥ, ਸੁਰਾਂ ਦੀ ਮਹਿਕ ਗੀਤਾਂ ਦਾ ਸਾਥ ਤੁਹਾਡੇ ਨਾਲ ਬਣਦੀ ਹੈ ਹਰ ਦੁਪਹਿਰ ਖਾਸ। ਜੁੜੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਵਿਹੜੇ, ਕਿਉਂਕਿ ਸੰਗੀਤ ਹੀ ਹੈ ਦਿਲਾਂ ਦੇ ਸਭ ਤੋਂ ਨੇੜੇ। ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ, ਅਤੇ ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 2 ਸਤੰਬਰ ਦਿਨ ਬੁੱਧਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਅਤੇ ਵਿਸ਼ਾ ਹੋਵੇਗਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਦਾ ਭਾਗ 2।

0: आकाशवाणी FM बठिंडा दे सतिकार योग ते सूझवान स्रोतियो 2 सितंबर दिन बुधवार शाम 5 बजे प्रोग्राम साडे पिंड साडे खेत दे तहत तुसी सुनोगे सिलसिला खुंड चर्चा ते विषय रहेगा ली पाड़वी खीरे दी खेती ते मंडीकरण। भाग लैण वाले कलाकार होंगे सतपाल बराड़ पूरे दे किरदार विच, वीरपाल धालीवाल बंती दे किरदार विच, महावीर सिंह गुरे दे किरदार विच, सुनीता सोनी संती दे किरदार विच।
1: ਉਹ ਜਿਉਂਦੀ ਰਹਿ ਧੀਏ, ਆਹ ਗੱਲ ਕਹਿ ਕੇ ਤਾਂ ਨਾ ਤੂੰ ਮੇਰਾ ਸਵਾ ਸਿਰ ਖੂਨ ਵਧਾ ਤਾ।
2: ਜੇ ਬਾਲਾ ਖੂਨ ਵੱਧ ਗਿਆ ਤਾਂ ਐਂ ਕਰ, ਇੱਕ ਦੋ ਬੋਤਲ ਕਿਸੇ ਨੂੰ ਦਾਨ ਕਰ ਦੇ।
3: ਓਏ ਤੇਰਾ ਭਲਾ ਹੋ ਜੇ ਬੰਤੀਏ, ਓਏ ਇਹ ਤਾਂ ਆਪਣੀ ਧੀ ਦੀ ਤਾਰੀਫ ਕਰਦਾ ਤੇ ਅੱਜ ਕੱਲ ਜਦੋਂ ਜਵਾਕਾਂ ਨੂੰ ਦੁੱਧ ਚ ਮੁਸ਼ਕ ਆਉਂਦਾ ਤੇ ਇਹ ਆਪ ਪਸ਼ੂ ਸਾਂਭਦੀ ਹੈ।
0: ਗੁਰਿਆ ਤੈਨੂੰ ਨੀ ਪਤਾ ਇਹਦੇ ਦਿਮਾਗ ਚ ਕੋਈ ਹੋਰ ਸਕੀਮ ਹੋਊ, ਪੱਕਾ ਕੋਈ ਗੱਲ ਤਾਂ ਹੈ ਇਹਦੇ ਦਿਮਾਗ ਚ। आलेख वीरपाल कौर तालीवाल, निर्माता ते निर्देशक बलजीत शर्मा।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿੱਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ ਬੀਜੇਪੀ ਬਠਿੰਡਾ ਲੋਕ ਸਭਾ ਕੌਂਸਟੀਚੁਐਂਸੀ ਬੀਬਾ ਪਰਮ

ਜਿਨ੍ਹਾਂ ਵੀ ਸਰੋਤਿਆਂ ਨੇ ਇਨ੍ਹਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਨ੍ਹਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ 12:30 ਅਤੇ 33 ਸਕਿੰਟ ਅਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ,
0: ਪ੍ਰੋਗਰਾਮ ਘਰ ਪਰਿਵਾਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ। ਅਤੇ ਮੇਰੇ ਵੱਲੋਂ ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੀਆਂ ਮੇਰੀਆਂ ਸਾਰੀਆਂ ਭੈਣਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ। ਉਮੀਦ ਹੈ ਕਿ ਮੇਰੀਆਂ ਸਾਰੀਆਂ ਭੈਣਾਂ ਰਾਜੀ ਖੁਸ਼ੀ ਹੋਣਗੀਆਂ ਅਤੇ ਘਰ ਸੰਭਾਲਣ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖ ਰਹੀਆਂ ਹੋਣਗੀਆਂ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ।

ਪ੍ਰੋਗਰਾਮ ਦੇ ਵਿੱਚ ਮੇਰੀਆਂ ਭੈਣਾਂ 0164-2240-331 ਨੰਬਰ ਡਾਇਲ ਕਰਕੇ ਸ਼ਾਮਲ ਹੋ ਸਕਦੀਆਂ ਨੇ, ਸਾਡੇ ਨਾਲ ਕਰ ਸਕਦੀਆਂ ਨੇ ਆਪਣੀਆਂ ਗੱਲਾਂ। ਅਤੇ ਫਿਰ ਜਦੋਂ ਤੱਕ ਭੈਣਾਂ ਫੋਨ ਮਿਲਾਉਂਦੀਆਂ ਨੇ ਉਦੋਂ ਤੱਕ ਸੁਣਦੀਆਂ ਗੀਤ।

0: ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਸਾਡੀ ਇੱਕ ਹੋਰ ਭੈਣ ਸਾਡੇ ਨਾਲ ਜੁੜ ਚੁੱਕੀ ਹੈ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ।
1: ਹੈਲੋ, ਹਾਂਜੀ
0: ਹੈਲੋ, ਹਾਂਜੀ, ਨਮਸਕਾਰ ਜੀ।
1: ਨਮਸਕਾਰ ਜੀ, ਆਪ ਜੀ ਨੂੰ ਵੀ।
0: ਹਾਂਜੀ, ਨਾਮ ਦੱਸ ਦਿਓ ਆਪਣਾ।
1: ਮੈਂ ਜਸਵੀਰ ਕੌਰ ਬੈਨੀਵਾਲ ਤੋਂ ਜੀ।
0: ਜਸਵੀਰ ਕੌਰ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਫੋਨ
0: ਹਾਂਜੀ
1: ਕੀਤਾ ਜੀ।
0: ਜੀ ਅਕਸਰ ਦੇਖਿਆ ਗਿਆ ਨਾ ਕਿ ਔਰਤਾਂ ਘਰ ਦੇ ਕੰਮਾਂ ਵਿੱਚ ਰੁੱਝੀਆਂ ਹੋਣ ਕਰਕੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀਆਂ, ਤੇ ਹੁਣ ਜਿਵੇਂ ਮੌਸਮ ਵੀ ਬਦਲ ਰਿਹਾ ਹੈਗਾ, ਹੈ ਨਾ,
1: ਹਾਂਜੀ।
0: ਤੇ ਇਸ ਸੰਬੰਧ 'ਚ ਤੁਸੀਂ ਪ੍ਰੋਗਰਾਮ ਸੁਣਨ ਵਾਲੀਆਂ ਭੈਣਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
1: ਮੈਂ ਕਹਿੰਦੀ ਹਾਂ ਜੀ, ਪਹਿਲਾਂ ਜੇ ਘਰ ਦੀ ਔਰਤ ਸਹੀ ਹੋਊਗੀ, ਉਹਦੀ ਸਿਹਤ ਸਹੀ ਹੋਊਗੀ ਤਾਂ ਸਾਰਾ ਪਰਿਵਾਰ ਹੀ ਸਿਹਤਮੰਦ ਹੁੰਦਾ ਤੇ ਸਹੀ ਹੁੰਦਾ ਹੈਗਾ।
0: ਹਾਂਜੀ
1: ਜਦੋਂ ਆਪਾਂ ਆਪਣੇ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ ਹੈਗੇ,
0: ਹਾਂਜੀ
1: ਬਿਮਾਰ ਹੋ ਜਾਂਦੇ। ਕਈ ਵਾਰ ਖਾਣ ਪੀਣ ਤੇ ਐਂ ਹੁੰਦਾ ਵੀ ਚਲੋ ਬੱਚਿਆਂ ਨੂੰ ਖਿਲਾ ਦਈਏ, ਡਿਊਟੀ ਤੇ ਜਾਣ ਵਾਲੇ ਨੂੰ ਜਾਂ ਕੋਈ ਵੀ ਕੰਮ ਤੇ ਜਾਣ ਵਾਲੇ ਆਪਣੇ ਹੁੰਦੇ ਘਰ ਦੇ ਮੈਂਬਰ,
0: ਹਾਂਜੀ
1: ਵੀ ਉਹਨਾਂ ਨੂੰ ਪਹਿਲਾਂ ਐਂ ਕਰਦੀ, ਆਪਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ। ਕਈ ਵਾਰ ਫੁਲਕਾ ਵੀ ਠੰਡਾ ਹੋ ਜਾਂਦਾ ਹੋਰ ਵੀ ਚੀਜ਼ਾਂ, ਆਪਾਂ ਉਵੇਂ ਐਂ ਹੁੰਦਾ ਵੀ ਚੱਲ ਸਾਡਾ ਕੀ ਹੈ।
0: ਹਾਂਜੀ, ਹੁੰਦਾ ਹੈ ਕਿ ਔਰਤਾਂ ਨੂੰ ਹੁੰਦਾ ਨਾ ਵੀ ਆਪਾਂ ਤਾਂ ਚੱਲ ਘਰੇ ਰਹਿਣਾ, ਆਪਾਂ ਤਾਂ ਬਾਅਦ ਚ ਖਾ
1: ਹਾਂ
0: ਲੈਣੇ,
1: ਵੀ
0: ਬਾਅਦ
1: ਸਾਡਾ
0: ਦੇ
1: ਕੀ ਹੈ,
0: ਚਲੋ
1: ਮੈਂ
0: ਫਿਰ
1: ਤਾਂ
0: ਘਰ ਦੇ
1: ਬਾਹਰ
0: ਕੰਮਾਂ
1: ਚ
0: ਰੁੱਝ ਜਾਂਦੀ ਹਾਂ। ਹਾਂਜੀ,
1: ਹਾਂ ਫਿਰ ਉਦੋਂ ਬਾਅਦ ਹੋਰ ਕੰਮ ਦੇਖੋ, ਜੇ ਆਪਾਂ ਕਰੀ ਜਾਈਏ ਘਰ ਦੇ ਕੰਮ ਸਾਰਾ ਦਿਨ ਨਹੀਂ ਜੀ ਮੁੱਕਦੇ ਹੈਗੇ।
0: ਹਾਂਜੀ
1: ਇਹੋ ਜਿਹੇ ਕੰਮ ਹੁੰਦੇ ਨੇ ਔਰਤਾਂ ਲਈ। ਹੋਰ ਹੋਰ ਦੇਖੋ ਹਨਾ, ਕੁਛ ਆਪਦੀਆਂ ਜਿਹੜੀਆਂ ਰੁਚੀਆਂ ਹੁੰਦੀਆਂ ਨੇ, ਆਪਾਂ ਕੰਮਾਂ ਤੋਂ ਵਿਹਲੇ ਹੋ ਕੇ ਉਹਨਾਂ ਚ ਵੀ ਬਿਜੀ ਹੋ ਜਾਂਦੇ ਹਾਂਗੇ,
0: ਹਾਂਜੀ
1: ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਹਨਾ, ਆਪਾਂ ਆਪਦੇ ਖਾਣ ਪੀਣ ਵੱਲ ਘੱਟ ਧਿਆਨ ਦਿੰਦੇ ਹਾਂ।
0: ਹਾਂਜੀ
1: ਇਸ ਲਈ ਮੈਂ ਕਹਿੰਦੀ ਹਾਂ ਵੀ ਵਧੀਆ ਧਿਆਨ ਦੇਣਾ ਚਾਹੀਦਾ ਜੀ ਆਪਣੀ ਸਿਹਤ ਹੈ ਤਾਂ ਸਾਰੇ ਪਰਿਵਾਰ ਦੀ ਹੈਗੀ। ਜਿਵੇਂ ਮੌਸਮ ਬਦਲਦਾ ਹੈਗਾ, ਮੌਸਮ ਬਦਲਣ ਨਾਲ ਆਪਣੀਆਂ ਸਬਜ਼ੀਆਂ ਚੀਜ਼ਾਂ ਸਾਰੀਆਂ ਚੇਂਜ ਹੋ ਜਾਂਦੀਆਂ ਨੇ,
0: ਹਾਂਜੀ
1: ਆਪਾਂ ਉਹ ਰੁੱਤਾਂ ਮੁਤਾਬਕ ਹੀ ਖਾਣ ਪੀਣ ਕਰਦੇ ਹਾਂਗੇ, ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਗਾ ਵੀ ਵਧੀਆ। ਜਿਸ ਤਰ੍ਹਾਂ ਹੁਣ ਥੋੜੀਆਂ ਜਿਹੀਆਂ ਗਰਮ ਰੁੱਤ ਗਰਮ ਚੀਜ਼ਾਂ ਆ ਜਾਣਗੀਆਂ, ਸਰਦੀ ਉਤਰਨ ਲੱਗ ਜੂਗੀ ਜਦੋਂ,
0: ਹਾਂਜੀ ਹਾਂਜੀ
1: ਤੇ ਹੁਣ ਆ ਤਿਉਹਾਰਾਂ ਦੇ ਮੌਸਮ ਆ ਜਾਣਗੇ,
0: ਹਾਂਜੀ
1: ਮਠਿਆਈਆਂ ਵਗੈਰਾ ਉਹਨਾਂ ਤੋਂ ਪਰਹੇਜ਼ ਰੱਖਣਾ ਚਾਹੀਦਾ, ਆਪਦੇ ਘਰ ਵਿੱਚ ਵਧੀਆ ਖਾਣਾ ਬਣਾ ਕੇ ਖਾਣਾ ਚਾਹੀਦਾ ਹੈਗਾ ਸਿਹਤਮੰਦ,
0: ਹਾਂਜੀ ਜੇ
1: ਆਪਦੇ
0: ਔਰਤ
1: ਪਰਿਵਾਰ ਨੂੰ ਵੀ ਉਸ
0: ਖੁਦ
1: ਤਰ੍ਹਾਂ।
0: ਸਿਹਤਮੰਦ ਹੋਊਗੀ ਤਾਂ ਖੁਸ਼ ਰਹੂਗੀ ਤੇ ਘਰ ਦਾ ਮਾਹੌਲ ਵੀ ਖੁਸ਼ਨੁਮਾ ਰਹੇਗਾ।
1: ਹਾਂਜੀ ਹਾਂਜੀ, ਜਦੋਂ ਆਪਾਂ ਸਿਹਤਮੰਦ ਆ ਖੁਸ਼ ਆ, ਆਪਣਾ ਸਾਰਾ ਘਰ ਖੁਸ਼ ਹੁੰਦਾ।
0: ਹਾਂਜੀ
1: ਜੇ ਇੱਕ ਟਾਈਮ ਆਪਾਂ ਨੂੰ ਕੁਛ ਵੀ ਥੋੜਾ

0: ਵੀ ਘਰ ਦੀ ਔਰਤ ਦਾ ਦੁਖਣ ਸੁਖਣ ਲੱਗ ਜਾਏ, ਸਾਰਾ ਘਰ ਉਦਾਸ ਹੋ ਜਾਂਦਾ।
1: ਹਾਂਜੀ, ਕਿਉਂਕਿ ਬੱਚੇ ਵੀ ਆਪਣੇ ਤੇ ਹੀ ਡਿਪੈਂਡ ਹੁੰਦੇ ਨੇ।
0: ਹਾਂ, ਬੱਚੇ ਵੀ, ਮਰਦ ਵੀ, ਜੋ ਵੀ ਆਪਣੇ ਹੁੰਦੇ ਨੇ ਪਰਿਵਾਰ ਦੇ ਮੈਂਬਰ, ਜਿਸ ਤਰ੍ਹਾਂ ਕਿਸੇ ਦਾ ਦੇਖੋ ਜੁਆਇੰਟ ਫੈਮਿਲੀਆਂ ਹੁੰਦੇ ਨੇ, ਕਿਸੇ ਦੀ
1: ਹਾਂਜੀ
0: ਸਿੰਗਲ ਫੈਮਿਲੀਆਂ ਹੁੰਦੀਆਂ ਨੇ, ਉਸੇ ਤਰ੍ਹਾਂ ਹੀ ਵੀ ਸਾਰੀ ਔਰਤ ਦੇ ਨਾਲ ਸਾਰੇ ਘਰ ਦੇ ਮਾਹੌਲ ਤੇ ਪ੍ਰਭਾਵ ਪੈਂਦਾ।
1: ਹਾਂਜੀ, ਇਹ ਤਾਂ ਹੈ।
0: ਹਾਂਜੀ,
1: ਠੀਕ
0: ਤੇ
1: ਹੈ
0: ਇਸ ਲਈ
1: ਜੀ।
0: ਸਾਰੀਆਂ ਭੈਣਾਂ ਨੂੰ ਆਪਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਮੌਕੇ ਤੇ ਆਪਦਾ, ਜੇ ਕੋਈ ਕਈ ਵਾਰ ਮੈਡੀਸਨ ਲੈਣੀ ਹੁੰਦੀ ਉਹ ਵੀ ਮੌਕੇ ਤੇ ਲੈਣੀ ਚਾਹੀਦੀ ਹੈ, ਜਾਂ ਹੋਰ ਕਿਸੇ ਵੀ ਕਿਸਮ ਦਾ ਵੀ ਉਵੇਂ ਆਪਣੀ ਸਿਹਤ ਨੂੰ ਵਧੀਆ ਰੱਖਣਾ ਚਾਹੀਦਾ।
1: ਹਾਂਜੀ, ਬਾਕੀ ਮਤਲਬ ਖਾਣ ਪੀਣ ਦੇ ਨਾਲ ਮਤਲਬ ਜੋ ਕਸਰਤ ਵਗੈਰਾ ਵੀ ਕਰਨੀ ਚਾਹੀਦੀ ਹੈ,
0: ਹਾਂਜੀ
1: ਕਿਉਂਕਿ
0: ਹਾਂਜੀ,
1: ਇਹਨਾਂ
0: ਟਾਈਮ ਮਿਲੇ ਕਸਰਤ,
1: ਹਾਂਜੀ ਕਿਉਂਕਿ ਇਹਨਾਂ
0: ਵੀ ਕੋਈ ਪਾਠ ਭਜਨ, ਜਿਸ ਤਰ੍ਹਾਂ ਆਪਾਂ ਕਿ ਜਿਸ ਵੀ ਧਰਮ ਨਾਲ ਜੁੜੇ ਹੁੰਦੇ ਹਾਂ, ਥੋੜਾ ਬਹੁਤਾ ਉਹਦੇ ਵੱਲ ਵੀ ਧਿਆਨ ਦੇਣਾ
1: ਹਾਂਜੀ ਕਿਉਂਕਿ
0: ਚਾਹੀਦਾ,
1: ਉਹਦੇ
0: ਹੈ ਨਾ।
1: ਨਾਲ ਮਨ ਵੀ ਸ਼ਾਂਤ ਰਹਿੰਦਾ ਆਪਣਾ।
0: ਬਿਲਕੁਲ ਬਿਲਕੁਲ, ਉਹ ਜਿਹਾ
1: ਹਾਂਜੀ
0: ਬੱਚਿਆਂ ਤੇ ਅਸਰ ਪੈਂਦਾ, ਪਰਿਵਾਰ ਤੇ ਅਸਰ
1: ਜੀ
0: ਪੈਂਦਾ।
1: ਜੀ ਕਿਉਂਕਿ ਬੱਚੇ ਵੀ ਆਪਾਂ ਨੂੰ ਦੇਖ ਕੇ ਸਿੱਖਦੇ ਨੇ, ਜੋ ਕੁਝ ਆਪਾਂ ਕਰਾਂਗੇ ਉਹ ਬੱਚੇ ਵੀ ਸਿੱਖਣਗੇ ਉਹੀ ਚੀਜ਼ਾਂ।
0: ਬਿਲਕੁਲ ਬਿਲਕੁਲ ਜੀ, ਜੋ ਮਾਂ ਕਰਦੀ ਹੈਗੀ, ਜੇ ਹੁਣ ਅੱਜ ਕੱਲ ਦੀਆਂ ਮਾਵਾਂ ਜ਼ਿਆਦਾਤਰ ਐ ਮਿਲਦਾ ਦੇਖਣ ਚ, ਸਾਰਾ ਦਿਨ ਫੋਨਾਂ ਤੇ ਰੀਲਾਂ ਤੇ ਲੱਗੀਆਂ ਰਹਿੰਦੀਆਂ ਨੇ, ਬੱਚਿਆਂ ਤੇ ਵੀ ਉਹ ਅਸਰ ਪੈਂਦਾ।
1: ਜੀ, ਇਹ ਬਿਲਕੁਲ
0: ਜੇ
1: ਗੱਲ
0: ਇੱਕ
1: ਠੀਕ
0: ਮਾਂ
1: ਬੋਲੀ।
0: ਉੱਠ ਕੇ ਸਵੇਰੇ ਉੱਠ ਕੇ ਸਹੀ ਆਪਦਾ ਨਹਾ ਧੋ ਕੇ ਪਾਠ ਭਜਨ ਕਰਦੀ ਹੈ, ਕੋਈ ਰਸੋਈ ਚ ਜਾਂਦੀ ਹੈ, ਉਸ ਤਰ੍ਹਾਂ ਦੇ ਕੰਮ ਕਰਦੀ ਹੈ, ਕਿਸੇ ਵੀ ਕਿਸਮ ਦੇ ਕਰਦੀ ਹੈ, ਬੱਚਿਆਂ ਤੇ ਉਹੀ ਪ੍ਰਭਾਵ ਪੈਂਦਾ।
1: ਜੀ
0: ਬਹੁਤਾ ਨਹੀਂ, ਥੋੜਾ ਤਾਂ ਪੈਂਦਾ ਹੀ ਹੈ।
1: ਹਾਂਜੀ ਹਾਂਜੀ
0: ਹਾਂਜੀ
1: ਜੀ, ਠੀਕ ਹੈ ਜੀ। ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਹਿੱਸਾ ਲਿਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
0: ਤੁਹਾਡਾ ਵੀ ਬਹੁਤ ਬਹੁਤ
1: ਜੀ।
0: ਧੰਨਵਾਦ ਜੀ, ਸ਼ੁਕਰੀਆ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ ਬੀਜੇਪੀ ਬਠਿੰਡਾ ਲੋਕ ਸਭਾ ਕੌਨਸਟੀਚੁਐਂਸੀ ਬੀਬਾ

ਜਿਨ੍ਹਾਂ ਵੀ ਸਰੋਤਿਆਂ ਨੇ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ ਅਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 12:50 ਅਤੇ 36 ਸਕਿੰਟ ਅਤੇ 0164-2240-331 ਨੰਬਰ ਡਾਇਲ ਕਰਕੇ ਸਾਡੇ ਨਾਲ ਇੱਕ ਹੋਰ ਭੈਣ ਜੁੜ ਚੁੱਕੀ ਹੈ। ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਮਨਜੀਤ ਕੌਰ ਬੋਲਦੀ ਹਾਂ ਜੀ, ਬਠਿੰਡੇ ਤੋਂ, ਪਿੰਡ ਸਾਡਾ ਘੜਿਆਣਾ, ਜ਼ਿਲ੍ਹਾ ਫਾਜ਼ਿਲਕਾ।
0: ਠੀਕ ਹੈ ਜੀ। ਮਨਜੀਤ ਕੌਰ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਜੀ।
0: ਜੀ, ਅਤੇ ਜਿਵੇਂ ਕਿ ਅੱਜ ਆਪਣਾ ਵਿਸ਼ਾ ਹੈ ਕਿ ਭੈਣਾਂ ਘਰ ਸੰਭਾਲਣ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਕਿਵੇਂ ਧਿਆਨ ਰੱਖਣ, ਆਪਣੇ ਖਾਣ ਪੀਣ ਦਾ ਧਿਆਨ ਰੱਖਣ, ਉਸ ਸੰਬੰਧ 'ਚ ਆਪਾਂ ਗੱਲ ਕਰਨੀ ਆ, ਅਤੇ ਤੁਸੀਂ ਸਾਡੇ ਨਾਲ ਕੀ ਗੱਲ ਸਾਂਝੀ ਕਰੋਗੇ ਅੱਜ?
1: ਅਸੀਂ ਜੀ, ਜਿਵੇਂ ਮੈਂ ਸੁਬਹਾ 5 ਵਜੇ ਉੱਠਦੀ ਹਾਂ
0: ਜੀ,
1: ਤੇ ਥੋੜਾ ਮੋਟਾ ਘਰ ਦਾ ਕੰਮ ਕਰ ਜਾਈਦਾ। 5:30 ਵਜੇ ਅਸੀਂ ਸੈਰ ਕਰਨ ਜਾਂਦੇ ਹਾਂ
0: ਜੀ,
1: ਜੋਗਰ ਪਾਰਕ 'ਚ। ਉੱਥੇ ਨਾਲੇ ਮੇਰਾ ਗੋਡਾ ਦੁਖਦਾ, ਫਿਰ ਵੀ 2 ਕਿਲੋਮੀਟਰ ਦੇ ਨੇੜੇ ਮੈਂ ਤੁਰਦੀ ਹਾਂ।
0: ਠੀਕ ਹੈ ਜੀ।
1: ਤੇ ਉਸ ਤੋਂ ਬਾਅਦ ਉੱਥੇ ਬੈਠ ਜਾਈਦਾ ਤੇ ਵਰਜਿਸ਼ ਕਰੀਦੀ ਹੈ
0: ਜੀ, ਕਿਉਂਕਿ ਵਰਜਿਸ਼ ਵੀ ਜ਼ਰੂਰੀ ਹੈ, ਕਿਉਂਕਿ ਅੰਗ ਪੈਰ ਆਪਣੇ ਖੜਨ ਲੱਗ ਜਾਂਦੇ ਨੇ ਇੱਕ ਇੱਛਾ।
1: ਹਾਂਜੀ, ਆ ਗੋਡਾ ਦੁਖਦੇ ਕਰਕੇ ਲੱਤਾਂ ਦੀ ਤਾਂ ਬਾਹਲੀ ਕਰੀਦੀ ਹੈ।
0: ਹਾਂਜੀ,
1: ਥੋੜਾ ਥੋੜਾ ਗੋਡਾ ਦੁਖਦਾ ਵੀ ਜ਼ਿਆਦਾ ਨਾ ਦੁਖਣ ਲੱਗੇ।
0: ਹਾਂਜੀ,
1: ਫਿਰ ਆ ਕੇ ਘਰ ਦਾ ਕੰਮ ਵੀ ਕਰੀਦਾ ਜੀ। ਉਹ ਸਾਰਿਆਂ ਨੇ ਜਾਣਾ ਹੁੰਦਾ ਕੰਮ ਤੇ, ਕਿਸੇ ਨੇ ਸਕੂਲ ਜਾਣਾ, ਕਿਸੇ ਨੇ ਕਾਲਜ ਜਾਣਾ।
0: ਠੀਕ ਹੈ ਜੀ, ਤੇ ਤੁਸੀਂ ਘਰ ਹੀ ਰਹਿੰਦੇ ਹੋ?
1: ਹਾਂਜੀ, ਮੈਂ ਘਰ ਹੀ ਹਾਂ।
0: ਠੀਕ ਹੈ ਜੀ, ਤੇ ਹਾਂਜੀ,
1: ਫੁਲਕਾ ਸਭ ਦਾ ਤਿਆਰ ਕਰਕੇ ਦਿੰਨੀ ਆ।
0: ਹਾਂਜੀ,
1: ਤੇ 8:30 ਵਜੇ ਦਿਨ ਵਿਹਲੇ ਹੋ ਜਾਈਦਾ ਕੰਮ ਕਰਕੇ।
0: ਹਾਂਜੀ,
1: ਤੇ ਉਦੋਂ ਬਾਅਦ ਬਸ ਸਮਝੋ ਬਹਿ ਗਏ, ਪਾਠ ਕਰ ਲਈ ਕੁਛ ਦੇਰ, ਜਾਂ ਰੇਡੀਓ ਲੱਗਿਆ ਰਹਿੰਦਾ, ਕੰਨ ਚ ਪੈਂਦੇ ਹੀ ਰਹਿੰਦੇ ਸਾਡੇ, ਸਾਰਾ ਦਿਨ ਲਾ ਕੇ ਰੱਖਦੇ ਆ।
0: ਹਾਂਜੀ,
1: ਫੇਰ ਘਰ ਦਾ ਕੋਈ ਵੀ ਕੰਮ ਹੋਵੇ
0: ਜੀ,
1: ਜਿਵੇਂ ਐਕਸਟਰਾ ਕੰਮ ਵੀ ਆਪ ਹੀ ਕਰੀਦੇ ਆ
0: ਜੀ। ਵਧੀਆ ਗੱਲ ਹੈ।
1: ਹਾਂਜੀ
0: ਜੀ,
1: ਵੀ ਆਏ ਨੀ, ਮੈਂ ਕਦੇ ਕੰਨੀ ਜੀ ਨੀ ਕਤਰਾਈ ਵੀ ਆ ਕੰਮ ਮੈਥੋਂ ਹੁੰਦਾ ਨੀ ਹੈ
0: ਜੀ। ਜੀ,
1: ਅਣਖਿਜ ਹੋ ਕੇ ਕੰਮ ਕਰੀਦਾ
0: ਜੀ,
1: ਵਧੀਆ ਰਹੀਦਾ, ਤੁਰਦੇ ਆ ਜਿੰਨਾ ਕ ਤੁਰਿਆ ਜਾ ਸਕੇ।
0: ਹਾਂਜੀ, ਕਿਉਂਕਿ ਆਪਣੇ ਮਤਲਬ ਵਰਜਿਸ਼ ਹੋ ਗਈ ਜਾਂ ਕਸਰਤ ਕੁਛ ਵੀ ਲਾ ਲਓ ਆਪਾਂ, ਇਹ ਆਪਣੇ ਸਰੀਰ ਨੂੰ ਤਾਕਤ ਵੀ ਦਿੰਦਾ ਤੇ ਆਪਣੇ ਅੰਗਾਂ ਨੂੰ ਹਿਲ ਜੁਲ ਇਹਨਾਂ ਚੀਜ਼ਾਂ 'ਚ ਵੀ ਮਦਦ ਕਰਦਾ।
1: ਹਾਂਜੀ, ਨਹੀਂ ਤਾਂ ਬੈਠੇ ਰਹੋ ਸਾਰਾ ਦਿਨ, ਹੁਣ ਜਿਵੇਂ ਸਵੇਰੇ ਵਿਹਲੇ ਹੋ ਕੇ ਬੈਠੇ ਰਹੇ ਜੇ ਤਾਂ ਅੰਗ ਜੋੜਨ ਵਾਲੀ ਗੱਲ ਹੋ ਜਾਂਦੀ ਹੈ।
0: ਹਾਂਜੀ, ਬਾਕੀ ਆਪਾਂ ਨੂੰ ਸਟ੍ਰੈਸ, ਤਣਾਅ ਇਹਨਾਂ ਚੀਜ਼ਾਂ ਤੋਂ ਵੀ ਮਤਲਬ ਆਪਣੀ ਦੂਰੀ ਬਣੀ ਰਹਿੰਦੀ ਹੈ ਇਹ ਚੀਜ਼ਾਂ ਨਾਲ।
1: ਹਾਂਜੀ, ਠੀਕ ਹੈ, ਭਾਵੇਂ ਹੁਣ ਮੈਂ ਆਪਦਾ ਬੱਚੇ

0: ਵਿਆਹੇ ਪਏ, ਨਹੀਂ ਤਾਂ ਕਈ ਕੰਮ ਛੱਡ ਕੇ ਬਹਿ ਜਾਂਦੀਆਂ, ਉਹ ਮੁਸ਼ਕਿਲ ਹੋ ਜਾਂਦੀ ਹੈ।
1: ਹਾਂਜੀ
0: ਪਰ ਮੈਂ ਕਦੇ ਕੰਮ ਨਹੀਂ ਛੱਡਿਆ।
1: ਜੀ, ਬਹੁਤ ਵਧੀਆ ਗੱਲ ਹੈ ਫਿਰ ਤਾਂ।
0: ਹਾਂਜੀ ਜੀ,
1: ਜੀ
0: ਤੇ ਖੇਤੀਬਾੜੀ ਵੀ ਅਸੀਂ ਸਮਝੋ ਕਰਾਉਂਦੇ ਹਾਂ, ਫਸਲ ਦੇ ਟਾਈਮ ਤੇ ਉੱਥੇ ਜਾਈਦਾ,
1: ਜੀ
0: ਹਾੜੀ ਸੌਣੀ ਦੋਨੇ ਵਾਰੀ
1: ਜੀ ਆਪਣੇ ਪਿੰਡ ਗੁੜਿਆਣਾ।
0: ਗੁੜਿਆਣੇ ਜੀ।
1: ਜੀ
0: ਹਾਂਜੀ, ਰਹਿਣਾ ਤਾਂ ਮੈਂ ਘਰੇ ਹੀ ਹੈ, ਪਰ ਫਿਰ ਵੀ ਘਰਦੇ ਕੰਮ ਸਾਰੇ ਕਰੀਦੇ ਹੀ, ਉੱਥੇ ਆਪ ਹੀ ਕਰੀਦੇ ਉੱਥੇ, ਕਿਉਂ ਅਸੀਂ ਰਹਿੰਦੇ ਘਰ ਤਾਂ ਸਿਰਫ ਟਾਈਮ ਤੇ ਹੀ ਜਾਂਦੇ ਆ ਹਾੜੀ ਸੌਣੀ,
1: ਜੀ
0: ਫਿਰ ਉੱਥੇ ਕੰਮ ਵਾਲਾ ਤਾਂ ਕੋਈ ਲੱਗਿਆ ਨੀ, ਸਾਰਾ ਕੰਮ ਆਪ ਹੀ ਕਰ ਲਈਦਾ।
1: ਜੀ ਜੀ
0: ਹਾਂਜੀ
1: ਠੀਕ ਹੈ। ਮਨਜੀਤ ਕੌਰ ਜੀ, ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਫੋਨ ਕੀਤਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ
1: ਜੀ

0: ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਸਾਡੇ ਨਾਲ ਅਗਲੀ ਭੈਣ ਜੁੜੀ ਹੈ ਜੀ, ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਮ ਰਣਵਾਣਾ ਰੋਡ ਦੇ ਹਿਮੇਸ਼ ਨਗਰ ਤੋਂ ਮੈਂ ਰਾਣੀ ਬੋਲ ਰਹੀ ਹਾਂ ਜੀ।
0: ਜੀ ਰਾਣੀ ਜੀ, ਤੁਹਾਡਾ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਮੈਮ, ਥੈਂਕ ਯੂ। ਹੋਰ ਠੀਕ ਹੋ?
0: ਹਾਂਜੀ, ਮੈਂ ਠੀਕ ਹਾਂ, ਤੁਸੀਂ ਦੱਸੋ ਵੀ ਤੁਹਾਡੀ ਸਿਹਤ।

0: ਮੈਂ
1: ਮੈਮ ਸਿਹਤ ਆਵਾਜ਼ ਤੋਂ ਲੱਗ ਰਿਹਾ ਹੋਣਾ ਤੁਹਾਨੂੰ ਵਧੀਆ ਹੀ
0: ਜੀ ਹਾਂਜੀ, ਮੈਂ ਵੀ ਉਮੀਦ ਕਰਦੀ ਹਾਂ ਵੀ ਤੁਸੀਂ ਹਮੇਸ਼ਾ ਵਧੀਆ ਹੀ ਰਹੋ।
1: ਹੈ। ਹਾਂ
0: ਹਾਂਜੀ,
1: ਜੀ ਮੈਮ,
0: ਸਿਹਤਮੰਦ
1: ਤੁਹਾਡੀਆਂ
0: ਰਹੋ,
1: ਦੁਆਵਾਂ ਨਾਲ ਹੀ
0: ਤੰਦਰੁਸਤ
1: ਹੈ
0: ਰਹੋ।
1: ਕਿਉਂਕਿ ਕੁਝ
0: ਹਾਂਜੀ
1: ਛੋਟੇ ਨੇ, ਕੁਝ ਵੱਡੇ ਨੇ, ਹੈ ਨਾ, ਇਹਨਾਂ ਦੀਆਂ ਦੁਆਵਾਂ ਨਾਲ ਹੀ ਆਪਾਂ ਹੈ।
0: ਹਾਂਜੀ, ਕਿਉਂਕਿ ਦੁਆਵਾਂ ਹੀ ਹੁੰਦੀਆਂ ਗਾ ਜਿਹੜੀਆਂ ਲੱਗ ਜਾਂਦੀਆਂ ਨੇ ਵੱਡਿਆਂ ਦੀਆਂ
1: ਹਾਂਜੀ
0: ਛੋਟਿਆਂ ਦੀਆਂ। ਹਾਂਜੀ
1: ਹਾਂਜੀ ਮੈਮ, ਹਾਂਜੀ।
0: ਹਾਂਜੀ
1: ਤੇ ਬਾਕੀ ਮੈਮ ਇਹ ਹੈ ਵੀ ਮੈਂ ਜਿਹੜੀ ਤੁਸੀਂ ਵਿਸ਼ਾ ਰੱਖਿਆ, ਵਿਸ਼ਾ ਬਹੁਤ ਸੋਹਣਾ ਹੈਗਾ ਤੁਹਾਡਾ
0: ਹਾਂਜੀ, ਕਿਉਂਕਿ
1: ਤੇ
0: ਔਰਤਾਂ ਨਾ ਮਤਲਬ ਘਰ ਪਰਿਵਾਰਾਂ ਚ ਖੁਬੀਆਂ ਰਹਿੰਦੀਆਂ, ਆਪਣੇ ਲਈ ਟਾਈਮ ਹੀ ਨਹੀਂ ਕੱਢ ਪਾਉਂਦੀਆਂ।
1: ਹਾਂਜੀ ਮੈਮ, ਮੈਂ ਕਹਿੰਦੀ ਹਾਂ ਵੀ ਮੈਂ ਨਾਲੇ ਕੁਛ ਨਹੀਂ ਕਰਦੀ, ਵੀ ਸਿਰਫ ਆਟਾ ਗੁੰਨ ਕੇ ਦੇਣੀ ਆ ਨਾ,
0: ਹਾਂਜੀ
1: ਸਬਜ਼ੀ ਕੱਟ ਕੇ ਦੇਣੀ, ਭਾਂਡੇ ਸਾਫ਼ ਕਰ ਦੇਣੀ ਆ,
0: ਜੀ
1: ਬਟ ਫੇਰ ਵੀ ਜੇ ਮੈਨੂੰ ਕਦੇ ਪ੍ਰੋਬਲਮ ਆ ਵੀ ਜਾਵੇ ਨਾ,
0: ਹਾਂਜੀ
1: ਦੋਨੇ ਬੇਟਿਆਂ ਦੇ ਤੇ
0: ਹਾਂਜੀ
1: ਮੇਰੇ ਹਸਬੈਂਡ ਦੇ ਸਾਰਿਆਂ ਦੇ ਭਾਜੀ ਬਣ ਜਾਂਦੀ ਹੈ।
0: ਜੀ
1: ਕਹਿ ਦਿੰਦੇ ਤੂੰ ਬਸ ਤੁਰੀ ਫਿਰਦੀ ਵਧੀਆ ਲੱਗਦੀ ਹੈ, ਕਹਿੰਦੇ ਤੂੰ ਮੰਜੇ 'ਚ ਪੈ ਜਾਂਦੀ ਨਾ ਜਦੋਂ, ਉਦੋਂ ਐਂ ਲੱਗਦਾ ਵੀ ਬਸ ਕੁਛ ਵੀ ਨਹੀਂ ਹੈ ਘਰੇ।
0: ਜੀ ਹਾਂ, ਕਿਉਂਕਿ ਔਰਤ ਹੀ ਹੁੰਦੀ ਹੈਗੀ ਜਿਹਦੇ ਨਾਲ ਸਾਰਾ ਘਰ ਪਰਿਵਾਰ ਚੱਲਦਾ, ਪਰਿਵਾਰ ਦੇ
1: ਹਾਂਜੀ
0: ਸਾਰੇ
1: ਹਾਂ,
0: ਜੀ ਉਹ ਤੇ ਡਿਪੈਂਡ ਰਹਿੰਦੇ ਨੇ।
1: ਬਾਕੀ ਮੈਂ ਇਹ ਨਹੀਂ ਸੋਚਦੀ ਸਮਝਦੀ ਵੀ ਮੈਂ ਕੋਈ ਕੰਮਾਂ ਚੋਂ ਵੀ ਕੰਮ ਕਰਦੀ ਹਾਂ, ਐਵੇਂ ਤਾਂ ਮੈਂ ਕੱਪੜੇ ਧੋ ਲੈਣੀ, ਮਸ਼ੀਨ 'ਚ ਵੀ ਧੋ ਲੈਣੀ ਹੈ, ਕੱਪੜੇ ਹੱਥ ਨਾਲ ਵੀ ਧੋ ਲੈਣੀ ਹੈ, ਬਟ ਮੈਨੂੰ ਇਹ ਨਹੀਂ ਵੀ ਹੁਣ ਬਲਾਈਂਡ ਹੋਣ ਕਰਕੇ ਮੈਂ ਤੱਕੋ ਸੁੱਧੇ ਹੀ ਧੋ ਲੈਂਦੀ ਹੁੰਦੀ ਹਾਂ, ਵੀ ਹਨਾ ਭਾਂਡੇ ਵਗੈਰਾ, ਆਟਾ ਗੁੰਨ ਲੈਂਦੀ ਹਾਂ, ਸਬਜ਼ੀ
0: ਹਾਂਜੀ
1: ਕੱਟ ਲੈਂਦੀ ਹਾਂ, ਤੇ ਹੁਣ ਆਪਾਂ ਕਹਿ ਦਿੰਦੇ ਹਾਂ ਵੀ ਬੱਚਿਆਂ ਨੂੰ ਕੰਮ ਸਿਖਾਉਣੇ ਚਾਹੀਦੇ, ਕੁੜੀਆਂ ਨੂੰ ਸਿਖਾਉਣੇ ਚਾਹੀਦੇ, ਕੁੜੀਆਂ ਨੂੰ ਵੀ, ਮੈਂ ਬੇਟਿਆਂ ਨੂੰ ਵੀ ਸਿਖਾਇਆ ਹੋਇਆ।
0: ਜੀ ਹਾਂਜੀ, ਕਿਉਂਕਿ ਮਤਲਬ ਕੁੜੀ ਮੁੰਡਾ ਅੱਜ ਕੱਲ੍ਹ ਬਰਾਬਰੀ ਹੈ ਤੇ।
1: ਹਾਂਜੀ ਹਾਂ
0: ਹਾਂਜੀ
1: ਮੈਮ,
0: ਜੀ
1: ਮੈਂ ਨਹੀਂ ਫਰਕ ਰੱਖਦੀ,
0: ਹਾਂਜੀ
1: ਤੇ ਇਹ ਹੈ ਵੀ ਚਲੋ ਬੱਚਿਆਂ ਨੂੰ ਕੰਮ ਪ੍ਰੋਪਰਲੀ ਆਉਣੇ ਚਾਹੀਦੇ ਆ।
0: ਜੀ
1: ਹੁਣ ਮੈਂ ਚਾਹੇ ਮਹੀਨਾ ਵੀ ਬਾਹਰ ਲਾਇਆ ਵਾ, ਤਾਂ ਵੀ
0: ਹਾਂਜੀ
1: ਮੈਨੂੰ ਇਹ ਨਹੀਂ ਟੈਨਸ਼ਨ ਹੈਗੀ ਵੀ ਮੇਰੇ ਪਿੱਛੋਂ ਘਰ ਗੰਦਾ ਹੋ ਜੂਗਾ ਜਾਂ ਪਿੱਛੋਂ ਵੀ ਰੋਟੀ ਪਿੱਛੇ ਭੁੱਖੇ ਮਰ ਜਾਣਗੇ ਨਾ,
0: ਹਾਂਜੀ
1: ਤੇ ਸਾਰਾ ਸਾਂਭ ਸੰਭਾਲ ਆਪ ਕਰਦੇ ਆ, ਘਰ ਦੀ ਬੱਚੇ ਵੀ ਸੰਭਾਲ ਲੈਂਦੇ ਆ ਨਾ, ਆਪ ਵੀ ਹਸਬੈਂਡ ਵੀ, ਤੇ ਪਰ ਉਹ ਆਏ ਵੀ ਮੈਨੂੰ ਜਾਣੀ ਘੱਟ ਹੈ, ਮੈਂ ਵੈਸੇ ਬਹੁਤ ਘੱਟ ਜਾਣੀ ਆ।
0: ਬਾਕੀ ਨਾ ਅੱਜ ਕੱਲ੍ਹ ਦੇ ਟਾਈਮ 'ਚ ਜਿਵੇਂ ਕਿ ਦੇਖਿਆ ਜਾਵੇ ਕਿ ਲੇਡੀਜ਼ ਵੀ ਬਾਹਰ ਜਾ ਕੇ ਜੌਬ ਵਗੈਰਾ ਕਰਦੀਆਂ ਨੇ, ਹੈ ਨਾ।
1: ਹਾਂਜੀ
0: ਤੇ
1: ਹਾਂ ਹਾਂ
0: ਹਾਂਜੀ, ਬਾਕੀ ਮਤਲਬ ਘਰ ਦੇ ਜੈਂਟਸ ਨੂੰ ਵੀ ਲੇਡੀਜ਼ ਦੇ ਘਰ ਦੇ ਕੰਮਾਂ ਵਿੱਚ ਸਾਥ ਦੇਣਾ ਚਾਹੀਦਾ ਜ਼ਰੂਰ। ਤੇ ਤੁਸੀਂ
1: ਹਾਂ
0: ਆਪਣੇ
1: ਮੈਮ, ਇਹ
0: ਹਾਂਜੀ
1: ਤਾਂ ਹੈ ਹੀ, ਹੁਣ ਆਪਾਂ ਕਹਿ ਦਿੰਦੇ ਹਾਂ ਵੀ ਕਈ ਹੁੰਦੇ ਆ ਜੈਂਟਸ ਵੀ ਪਾਣੀ ਦਾ ਗਲਾਸ ਵੀ ਨਹੀਂ ਚੱਕ ਕੇ ਪੀਂਦੇ, ਕਿਉਂਕਿ
0: ਹਾਂਜੀ
1: ਯਾਰ ਜਿਹੜਾ ਘਰੇ ਆ ਉਹ ਵੀ ਤਾਂ ਕੰਮ ਕਰਦਾ, ਉਹ ਵੀ ਤਾਂ ਵੀ ਇਨਸਾਨ ਹੈ ਨਾ,
0: ਹਾਂਜੀ।
1: ਹੈ ਨਾ,
0: ਤੇ
1: ਵੀ ਚੱਲ ਕਦੇ ਉਹਨੂੰ ਚਾਹ ਦਾ ਕੱਪ ਬਣਾ ਕੇ ਦੇ ਦੋ, ਕੰਮ ਘਰੇ ਕੰਮ ਕਰ ਰਿਹਾ ਕੋਈ, ਹੈ ਨਾ, ਉਹਨੂੰ ਵੀ ਚਾਹ ਦਾ ਕੱਪ ਬਣਾ ਕੇ ਦੇ ਦੋ, ਇੰਨੇ ਚ ਬੰਦੇ ਨੂੰ ਨਾ ਐ ਹੌਸਲਾ ਹੋ ਜਾਂਦਾ ਵੀ ਯਾਰ ਮੇਰੇ ਨਾਲ ਖੜਾ, ਮੇਰਾ ਲਾਈਫ ਪਾਰਟਨਰ ਹੈ ਮੇਰੇ ਨਾਲ ਖੜਾ।
0: ਹਾਂਜੀ, ਭਾਵੇਂ ਥੋੜਾ ਹੀ ਮਤਲਬ ਆਪਣੇ ਨਾਲ ਕੰਮ ਕਰਵਾ ਦੇਣ, ਪਰ ਆਪਾਂ ਨੂੰ ਹੌਸਲਾ ਹੋ ਜਾਂਦਾ ਵੀ ਹਾਂ ਆਪਣੇ ਨਾਲ ਹੈਗੇ ਨੇ।
1: ਹਾਂਜੀ ਹਾਂ, ਹੁਣ ਮੈਂ ਕੀ ਕਰਦੀ, ਮੈਂ ਕੁਛ ਵੀ ਨਹੀਂ ਕਰਦੀ, ਪਰ ਫਿਰ ਵੀ ਇਹਨਾਂ ਨੂੰ ਐਂ ਰਹਿੰਦਾ ਜੇ ਘਰੇ ਹੁੰਦੀ ਹੈ ਚੱਲ ਵੀ ਸਹਾਰਾ ਤਾਂ ਹੈਗਾ ਹੀ ਹੈ ਮਾੜਾ ਮੋਟਾ।
0: ਹਾਂ, ਪੂਰਾ ਸਹਾਰਾ ਹੁੰਦਾ।
1: ਹਾਂਜੀ ਹਾਂ, ਤੇ ਬਸ ਆਟਾ ਗੁੰਨ ਲੈ, ਪੇੜੇ ਕਰਤੇ, ਸਬਜ਼ੀ ਕੱਟਤੀ, ਹੈ ਨਾ, ਧੋਤੀ ਸਬਜ਼ੀ,
0: ਹਾਂਜੀ
1: ਮਸਾਲਾ ਕੱਟਤਾ, ਸਾਰਾ ਕੁਛ ਬਸ ਐਂ, ਤੇ ਕੋਲੇ ਰੱਖ ਦਿੰਦੀ ਹਾਂ, ਚੱਲ ਕਰ ਲੈਂਦੇ, ਬਣਾ ਲੈਂਦੇ ਸਬਜ਼ੀ, ਐਵੇਂ ਤਾਂ ਚੌਲ ਮੈਗੀ ਵਗੈਰਾ ਮੈਂ ਵੀ ਬਣਾ ਲੈਂਦੀ ਹਾਂ, ਖਿਚੜੀ ਚੌਲ ਵਗੈਰਾ।
0: ਹਾਂਜੀ ਮੈਮ, ਜਿਵੇਂ ਤੁਸੀਂ ਰਾਣੀ ਜੀ ਤੁਸੀਂ ਕਿਹਾ ਕਿ ਤੁਸੀਂ ਬਲਾਈਂਡ ਹੋ, ਹੈ ਨਾ, ਤੇ
1: ਹਾਂਜੀ
0: ਮਤਲਬ ਤੁਸੀਂ ਬਿਲਕੁਲ ਵੀ ਨਹੀਂ ਦੇਖ ਸਕਦੇ।
1: ਨਹੀਂ ਮੈਮ, ਟੋਟਲੀ ਬਲਾਈਂਡ ਹੈ, ਕੁਛ ਹੈ ਹੀ ਨਹੀਂ ਅੱਖ ਵਿੱਚ, ਜਿਵੇਂ ਖਾਲੀ ਸਥਾਨ ਹੈ, ਜਿਵੇਂ ਆਪਣੇ ਮੂੰਹ ਚ ਨੀ ਵੀ ਆਪਾਂ ਉਹ ਕਰਦੇ ਨਾ,
0: ਹਾਂਜੀ
1: ਮੂੰਹ ਚ ਤਾਂ ਦੰਦ ਹੁੰਦੇ ਆਪਣੇ, ਬਟ
0: ਹਾਂਜੀ,
1: ਉਵੇਂ ਉਹ ਕੁਛ ਵੀ ਨਹੀਂ ਹੈ ਉਹਦੇ ਵਿੱਚ,
0: ਓ ਬਾਕੀ
1: ਤੇ
0: ਫਿਰ ਵੀ
1: ਬਾਕੀ ਮੈਂ ਮਾਫੀ
0: ਹਾਂਜੀ
1: ਚਾਹੁੰਦੀ ਹਾਂ, ਸਾਡੇ ਵੀ ਛੋਟੇ ਵੀਰ ਦੀ ਮੰਮੀ ਹੈਗੇ ਪ੍ਰਕਾਸ਼ ਰਜੌਰਾ ਜੀ,
0: ਹਾਂਜੀ
1: ਉਹਨਾਂ ਤੋਂ ਮਾਫੀ ਚਾਹੁੰਦੀ ਹਾਂ, ਮੈਂ ਬੋਲੀਆਂ ਨਹੀਂ ਸੁਣਾ ਸਕੀ ਉਹਨਾਂ ਨੂੰ, ਵੈਸੇ ਆਉਂਦੀਆਂ ਬੋਲੀਆਂ ਬਹੁਤ ਹੈ ਮੈਨੂੰ, ਪਰ ਉਧਰ ਨਾ ਮੇਰੀ ਆਵਾਜ਼ ਵੀ ਆ ਰਹੀ ਸੀਗੀ, ਪਰ ਉਹ ਮੈਮ ਕਹਿੰਦੇ ਤੁਹਾਡੀ ਆਵਾਜ਼ ਨਹੀਂ ਆ ਰਹੀ ਗੀ, ਇਸ ਕਰਕੇ ਫਿਰ ਮੈਂ ਵੀ ਉਹਦਾ ਕੋਈ ਨਹੀਂ ਕੀਤਾ ਹੈਗਾ,
0: ਹਾਂਜੀ, ਮੈਂ
1: ਤਾਂ ਕਰਕੇ
0: ਮਤਲਬ
1: ਨਹੀਂ
0: ਦਿੱਕਤ
1: ਸੁਣਾ
0: ਆ
1: ਪਾਈ
0: ਰਹੀ
1: ਉਹਨਾਂ ਨੂੰ।
0: ਸੀਗੀ, ਹਾਂਜੀ, ਆਵਾਜ਼ ਦੀ ਥੋੜੀ ਦਿੱਕਤ ਆ ਰਹੀ ਸੀਗੀ ਉਸ ਦਿਨ।
1: ਹਾਂਜੀ ਹਾਂ, ਤੇ ਮੈਂ ਉਹਨਾਂ ਤੋਂ ਮਾਫੀ ਚਾਹੁੰਦੀ ਹਾਂ ਵੀ ਮੈਨੂੰ ਮਾਫ ਕਰ ਦੇਣ ਉਹ,
0: ਹਾਂਜੀ, ਫਿਰ ਤੁਸੀਂ ਅੱਜ ਸੁਣਾ ਦਿਓ, ਕਿਉਂਕਿ
1: ਅੱਜ
0: ਉਹਨੇ,
1: ਸੁਣ ਲਓ ਮੈਮ।
0: ਹਾਂਜੀ, ਉਹਨਾਂ ਨੇ ਕਿਹਾ ਸੀ ਨਾ ਸਪੈਸ਼ਲੀ ਉਸ ਦਿਨ।
1: ਹਾਂਜੀ ਹਾਂ, ਮੈਨੂੰ ਮੈਂ ਸੁਣੀ ਜਾਂਦੀ ਸੀ ਮੈਮ, ਉਸ ਦਿਨ ਮੈਂ ਮੇਰੇ ਸਹੁਰੇ ਬੈਠੀ ਸੀਗੀ ਜੋਧਪੁਰ
0: ਹਾਂਜੀ
1: ਪਾਖਰ,
0: ਹਾਂਜੀ
1: ਮੈਂ ਉੱਥੇ ਬੈਠੀ ਹੋਈ ਸੀਗੀ,
0: ਹਾਂਜੀ, ਚਲੋ ਫਿਰ।
1: ਕੇ ਸਰਦਾਰ ਵੀਰ ਮੇਰਾ ਨੀ ਪੈਣਾ ਨੂੰ ਮੱਥਾ ਟੇਕੇ, ਸਰਦਾਰ ਵੀਰ ਮੇਰਾ ਨੀ ਪੈਣਾ ਨੂੰ ਮੱਥਾ ਟੇਕੇ, ਓ ਵੀਰ ਮੇਰਾ ਕੁੜੀਓ ਹੱਥ ਛਤਰੀ ਰੁਮਾਲ ਪੱਲੇ ਸੇਵੀਆਂ, ਓ ਵੀਰ ਮੇਰਾ ਕੁੜੀਓ। ਮੈਂ ਬਾਕੀ ਫੇਰ ਕਿਸ ਦਿਨ ਕਿਸੇ ਹੋਰ ਦੀ ਕਾਲ ਲੱਗ
0: ਠੀਕ ਹੈ
1: ਜਾਂਦੀ।
0: ਜੀ, ਬਹੁਤ ਵਧੀਆ। ਤੇ ਬਾਕੀ ਜਿਵੇਂ ਤੁਸੀਂ ਆਪਣੇ ਮਤਲਬ ਸਿਹਤ ਬਾਰੇ ਦੱਸਿਆ ਕਿ ਬਲਾਈਂਡ ਹੋ, ਤੇ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਫਿਰ ਵੀ ਆਪਣਾ ਘਰ ਸੰਭਾਲ ਰਹੇ ਹੋ,
1: ਮੈਮ ਮੈਨੂੰ
0: ਪਰਿਵਾਰ
1: ਤਾਂ ਪਤਾ
0: ਸੰਭਾਲ।
1: ਕਿ װ││

0: ਮੈਨੂੰ ਤਾਂ ਮੇਰੀ ਮੰਮਾ ਨੇ ਜਾਣ ਨੀ ਦਿੱਤਾ ਸਕੂਲ, ਤੇ ਨਹੀਂ ਤਾਂ ਮੈਂ ਜੋਬ ਕਰਦੀ ਹੁੰਦੀ ਅੱਜ ਕੱਲ ਵੀ,
1: ਹਾਂਜੀ
0: ਰਿਟਾਇਰ ਹੋਣ ਵਾਲੀ ਹੁੰਦੀ ਮੈਂ ਤਾਂ, ਮੇਰੀ ਮੰਮਾ ਨੇ ਬਸ ਵੀ ਲੜਕੀ ਕਰਕੇ ਭੇਜਿਆ ਨੀ ਕਿਤੇ ਵੀ, ਮੇਰਾ ਅੰਮ੍ਰਿਤਸਰ ਛੱਡਦੇ ਸੀਗੇ।
1: ਠੀਕ ਹੈ ਜੀ, ਚਲੋ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਅੱਗੇ ਤੋਂ ਤੁਸੀਂ ਫੇਰ ਕਾਲ ਕਰਿਓ ਤੇ
0: ਥੈਂਕ ਯੂ
1: ਪ੍ਰੋਗਰਾਮ।
0: ਮੈਮ ਥੈਂਕ ਯੂ, ਮੈਂ 15 ਮਿੰਟ ਪਹਿਲਾਂ ਕਰਦੀ ਨਹੀਂ ਹੁੰਦੀ ਕਾਲ।
1: ਹਾਂਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਓਕੇ ਮੈਮ, ਥੈਂਕ ਯੂ।
1: ਠੀਕ ਹੈ ਜੀ।

0: ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਆਖਰੀ ਭੈਣ ਸਾਡੇ ਨਾਲ ਜੁੜ ਚੁੱਕੀ ਹੈ, ਕਰਦੇ ਆ ਇਹਨਾਂ ਨਾਲ ਗੱਲ।
1: ਹੈਲੋ
0: ਹੈਲੋ,
1: ਹਾਂਜੀ ਮੈਮ।
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ?
1: ਅਸੀਂ ਸ਼ਿਵੀਆਂ ਤੋਂ ਬੋਲ ਰਹੇ ਹਾਂ, ਬਠਿੰਡੇ ਦੇ ਕੋਲ। ਜਸਵਿੰਦਰ ਕੌਰ
0: ਜੀ। ਜਸਵਿੰਦਰ ਕੌਰ ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਹਾਂਜੀ
0: ਹਾਂਜੀ। ਤੇ ਜਿਵੇਂ ਅੱਜ ਆਪਣਾ ਵਿਸ਼ਾ ਹੈ ਕਿ ਔਰਤਾਂ ਘਰ ਸੰਭਾਲਣ ਦੇ ਨਾਲ ਨਾਲ ਆਪਣੀ ਸਿਹਤ ਦਾ ਕਿਵੇਂ ਧਿਆਨ ਰੱਖਦੀਆਂ ਨੇ, ਉਸ ਵਿਸ਼ੇ ਤੇ ਗੱਲ ਕਰਨੀ ਹੈ, ਤੇ ਤੁਸੀਂ ਸਾਡੀਆਂ ਭੈਣਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
1: ਠੀਕ ਹੈ ਜੀ।
0: ਹੈਲੋ
1: ਹੈਲੋ, ਹਾਂਜੀ ਬੋਲੀ।
0: ਹਾਂਜੀ, ਜਿਵੇਂ ਕਿ ਸਿਹਤ ਦਾ ਧਿਆਨ ਰੱਖਣਾ ਹੈ ਘਰ ਸੰਭਾਲਣ ਦੇ ਨਾਲ ਨਾਲ, ਉਸ ਹਾਂਜੀ ਉਸ ਸੰਬੰਧ ਚ ਤੁਸੀਂ ਕੀ ਗੱਲ ਕਰੋਗੇ?
1: ਆਪਾਂ ਜੀ ਵੀ ਟਾਈਮ ਨਾਲ ਖਾਣਾ ਪੀਣਾ ਖਾ ਲੈਣੇ ਆ।
0: ਹਾਂਜੀ।
1: ਵਧੀਆ ਕੰਮ ਧੰਦਾ ਕਰਕੇ।
0: ਹਾਂਜੀ।
1: ਹਾਂ, ਵਿਹਲੇ ਹੋ ਕੇ ਬੱਕਰੀਆਂ ਸੰਭਾਲਦੀਆਂ, ਬੱਕਰੀਆਂ ਦਾ ਕੰਮ ਕਰਦੇ ਆ। ਅੱਜ ਪਹਿਲੀ ਵਾਰ ਕੌਲ ਲੱਗੀ ਹੈ ਸਾਡੀ
0: ਜੀ। ਤੁਹਾਡੇ ਨਾਲ ਗੱਲ ਕਰਕੇ ਸਾਨੂੰ ਵੀ ਬਹੁਤ ਵਧੀਆ ਲੱਗਾ।
1: ਹਾਂਜੀ
0: ਜੀ ਠੀਕ ਹੈ ਜੀ। ਤੁਸੀਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਧੰਨਵਾਦ ਜੀ।
1: ਧੰਨਵਾਦ ਜੀ। ਸ਼ੁਕਰੀਆ ਜੀ।
0: ਜੀ।

0: ਪ੍ਰੋਗਰਾਮ ਘਰ ਪਰਿਵਾਰ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ ਅਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਰ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:09 ਤੇ 40 ਸਕਿੰਟ ਤੇ ਹੁਣ ਵੇਲਾ ਪ੍ਰਦੇਸ਼ਿਕ ਖਬਰਾਂ ਦਾ। ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ, ਸੋਨੇ ਦੀ ਬੇਲੋੜੀ ਖਰੀਦਦਾਰੀ ਤੇ ਵਿਦੇਸ਼ਾਂ ਵਿਚ ਵਿਆਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਇੱਕ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਵਿਦੇਸ਼ਾਂ ਚ ਛੁੱਟੀਆਂ ਮਨਾਉਣ, ਵਿਆਹਾਂ ਲਈ ਦੂਜੇ ਮੁਲਕਾਂ ਦੀ ਯਾਤਰਾ ਕਰਨ ਅਤੇ ਸੋਨਾ ਖਰੀਦਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ, ਜਦਕਿ ਬਹੁਤ ਜ਼ਰੂਰੀ ਨਾ ਹੋਵੇ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਚ ਮਦਦ ਕਰੇਗੀ।
1: स्वदेशी का मंत्र वोकल फॉर लोकल, विदेशों की यात्राएं अगर घूमने फिरने जाते हैं तो नहीं करना चाहिए। शादी ब्याह विदेशों में करते हैं, नहीं करना चाहिए। मेड इन इंडिया के मंत्र को जीना चाहिए और जरूरत न हो तो सोना भी नहीं खरीदना चाहिए। हम जितना ज्यादा स्वदेशी पर बल देंगे, जितना आत्मनिर्भर पर बल देंगे, मुझे पक्का विश्वास है जब आजादी के 100 साल होंगे, हम हमारी युवा पीढ़ी को विकसित भारत सुप्रत करेंगे।
0: ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਕੱਲ੍ਹ ਜਲੰਧਰ ਤੇ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ ਚ ਪ੍ਰਸਾਰਣ ਵਿਵਸਥਾ ਦਾ ਨਿਰੀਖਣ ਕੀਤਾ ਤੇ ਇਨ੍ਹਾਂ ਸਟੇਸ਼ਨਾਂ ਦੇ ਨਾਲੋਂ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸਟੇਸ਼ਨਾਂ ਦੇ ਕੰਮਕਾਜ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਪੰਜਾਬ ਚ ਆਕਾਸ਼ਵਾਣੀ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਰਾਸ਼ਟਰੀ ਪ੍ਰਸਾਰਕ ਦੇ ਨਿਯਮਾਂ ਮੁਤਾਬਕ ਨਿਰਵਿਘਨ ਪ੍ਰਸਾਰਣ ਤੇ ਜਾਣਕਾਰੀ ਭਰਪੂਰ ਮਨੋਰੰਜਨ ਪ੍ਰਦਾਨ ਕਰਨ ਲਈ ਅਧਿਕਾਰੀਆਂ ਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਸਟੇਸ਼ਨਾਂ ਦੇ ਸੁਚਾਰੂ ਸੰਚਾਲਨ ਵਾਸਤੇ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਜਲੰਧਰ ਸਟੇਸ਼ਨ ਤੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਨਾ ਨੇ ਪ੍ਰੋਗਰਾਮ ਤੇ ਸਮਾਚਾਰ ਵਿਭਾਗ ਦੇ ਮੁਖੀਆਂ ਸਮੇਤ ਹੋਰ ਅਧਿਕਾਰੀਆਂ ਤੇ ਸਟਾਫ਼ ਮੈਂਬਰਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਆਕਾਸ਼ਵਾਣੀ ਸਟੇਸ਼ਨ ਜਲੰਧਰ ਵਿਖੇ ਇੱਕ ਬੂਟਾ ਵੀ ਲਗਾਇਆ। ਸ਼ਾਮ ਨੂੰ ਸ੍ਰੀ ਜੈਨ ਨੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਦਿਨ ਵਿਚ 2 ਵਾਰ ਸ਼ਬਦ ਕੀਰਤਨ ਦੇ ਨਿਰਵਿਘਨ ਪ੍ਰਸਾਰਣ ਤੇ ਸ਼ਾਮ ਵੇਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਪ੍ਰਸਾਰਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ। ਪੰਜਾਬ ਦੇ ਸੂਚਨਾ ਤਕਨੀਕੀ ਮੰਤਰੀ ਅਮਨ ਅਰੋੜਾ ਨੇ ਪਾਰਦਰਸ਼ੀ ਤੇ ਨਾਗਰਿਕ ਕੇਂਦਰਿਤ ਸ਼ਾਸਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਕੱਲ੍ਹ dc.punjab.gov.in ਪੋਰਟਲ ਜਾਰੀ ਕੀਤਾ। ਇਹ ਇੱਕ ਅਜਿਹਾ ਏਕੀਕ੍ਰਿਤ ਡਿਜੀਟਲ ਪੋਰਟਲ ਹੈ ਜਿਸ ਉੱਤੇ 12 ਵਿਭਾਗਾਂ ਦੀਆਂ 300 ਤੋਂ ਵੱਧ ਸਰਕਾਰੀ ਸੇਵਾਵਾਂ ਇੱਕੋ ਮੰਚ ਤੇ ਉਪਲਬਧ ਹੋਣਗੀਆਂ, ਜਿਸ ਨਾਲ ਵੱਖ ਵੱਖ ਪੋਰਟਲ ਤੇ ਜਾਣ, ਦਸਤੀ ਫਾਈਲਾਂ ਦੇਣ ਤੇ ਸਰਕਾਰੀ ਦਫ਼ਤਰਾਂ ਦੇ ਵਾਰ ਵਾਰ ਗੇੜੇ ਲਗਾਉਣ ਦੀ ਲੋੜ ਨਹੀਂ ਪਵੇਗੀ। ਕੱਲ੍ਹ ਚੰਡੀਗੜ੍ਹ ਵਿਖੇ ਪੋਰਟਲ ਜਾਰੀ ਕਰਨ ਮਗਰੋਂ ਸ੍ਰੀ ਅਰੋੜਾ ਨੇ ਦੱਸਿਆ ਕਿ ਪਹਿਲੇ ਗੇੜ ਤਹਿਤ ਨਾਗਰਿਕ ਹੁਣ ਕਈ ਵਿਭਾਗਾਂ ਨਾਲ ਸੰਬੰਧਿਤ 300 ਤੋਂ ਵੱਧ ਜ਼ਰੂਰੀ ਜਨਤਕ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਣਗੇ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੂਬੇ ਭਰ ਚ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਨੇ। ਇਸੇ ਤਹਿਤ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਸਾਂਝੇ ਤੌਰ ਤੇ 5 ਕਿਲੋਮੀਟਰ ਲੰਮੀ ਰਨ ਫਾਰ ਇਕੁਐਲਿਟੀ ਕ੍ਰਾਸ ਕੰਟਰੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਇਸ ਦੌੜ ਨੂੰ ਰਵਾਨਾ ਕੀਤਾ। ਮੀਂਹ ਦੇ ਬਾਵਜੂਦ ਦੌੜ ਚ ਨੌਜਵਾਨਾਂ ਤੇ ਸਕੂਲੀ ਬੱਚਿਆਂ ਚ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਵਿਚ ਕਰੀਬ 700 ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ,
2: ਰਨ ਫੋਰ ਕੁਆਲਿਟੀ ਗੁਰੂ ਸਾਹਿਬ ਜੀ ਦੇ 650ਵੇਂ ਜਨਮ ਸਾਹਿਬ ਜੀ ਨੂੰ ਲੈ ਕੇ ਜਿਹੜੀ ਆਰੰਭ ਕੀਤੀ ਜਾ ਰਹੀ ਹੈ, ਬਹੁਤ ਵੱਡੀ ਪੱਧਰ ਤੇ ਉੱਤੇ ਸਾਡੇ ਬੱਚਿਆਂ ਨੇ ਤਿਆਰੀ ਕੀਤੀ ਹੈ। ਸਾਰੇ ਹੀ ਇਹਨਾਂ ਪ੍ਰੋਗਰਾਮ

0: ਸਮਾਰੋਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਵੋ ਔਰ ਇਹਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਔਰ ਸਾਡੇ ਅਧਿਆਪਕ ਸਵਾਨ ਸਾਡੇ ਅਧਿਕਾਰੀ ਸਵਾਨ ਸ਼ਾਮਿਲ ਹੋਏ ਆ, ਸਭ ਨੂੰ ਬਹੁਤ ਬਹੁਤ ਮੁਬਾਰਕਾਂ।
1: ਉਧਰ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮੈਰਾਥਨ 2026 ਰਨ ਆਫ ਇਕੁਆਲਿਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ 500 ਬੱਚਿਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ। ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਕੌਂਸਲ ਨੰਗਲ ਵੱਲੋਂ ਕੀਤੇ ਗਏ ਵਿਸ਼ੇਸ਼ ਸਫਾਈ ਅਭਿਆਨ ਦੀ ਲੜੀ ਦੇ ਚੌਥੇ ਦਿਨ ਅੱਜ ਵਾਰਡ ਨੰਬਰ 12 'ਚ ਸਫਾਈ ਮੁਹਿੰਮ ਚਲਾਈ ਗਈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਗਰ ਕੌਂਸਲ ਨੰਗਲ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਖੁਦ ਸਫਾਈ ਕਾਰਜਾਂ ਦੀ ਅਗਵਾਈ ਕਰ ਰਹੇ ਨੇ। ਇਸ ਦੌਰਾਨ ਵਾਰਡ ਦੇ ਵੱਖ ਵੱਖ ਇਲਾਕਿਆਂ 'ਚ ਸਫਾਈ ਕਰਵਾਉਣ ਦੇ ਨਾਲੋਂ ਨਾਲ ਵਾਰਡ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਰਨ ਤਾਰਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤੀ ਗਈ। ਵੱਖ ਵੱਖ ਪਿੰਡਾਂ ਰਾਹੀਂ ਪਹੁਵਿੰਡ ਵਿਖੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਨਗਰ ਕੀਰਤਨ ਸਮਾਪਤ ਹੋਇਆ। ਪ੍ਰੋਜੈਕਟ ਜੀਵਨ ਜੋਤ ਤਹਿਤ ਬਾਲ ਪ੍ਰੀਖਿਆ ਨੂੰ ਰੋਕਣ ਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅੱਜ ਪਠਾਨਕੋਟ ਦੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਚਾਈਲਡ ਲਾਈਨ 1098 ਅਤੇ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਰੈਸਕਿਊ ਅਭਿਆਨ ਚਲਾਇਆ ਗਿਆ ਤੇ ਬੱਚਿਆਂ ਨੂੰ ਬਚਾਇਆ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਦੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:15 ਤੇ 21 ਸਕਿੰਟ ਤੇ ਹੁਣ ਵੇਲਾ ਇਹ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਜੀ ਪ੍ਰੋਗਰਾਮ ਹੈ ਟੈਲੀਫੋਨ ਮਿਲਾਓ ਜੀ, ਅਤੇ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ। ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਰੋਤਿਆਂ ਨੇ 0164-242-341 ਨੰਬਰ ਡਾਇਲ ਕਰਨਾ ਹੈ ਅਤੇ ਸਾਨੂੰ ਦੱਸਣੀ ਹੈ ਆਪਣੇ ਹਿੰਦੀ ਫਿਲਮੀ ਗੀਤਾਂ ਦੀ ਪਸੰਦ, ਅਤੇ ਅਸੀਂ ਪੂਰੀ ਕਰਾਂਗੇ ਤੁਹਾਡੀ ਫਰਮਾਇਸ਼। ਅਤੇ ਜਿੰਨਾ ਚਿਰ ਸਾਡੇ ਸਰੋਤੇ ਫੋਨ ਮਿਲਾਉਂਦੇ ਨੇ ਉਨ੍ਹਾਂ ਚਿਰ ਸੁਣਦਿਆਂ ਮੇਰੀ ਪਸੰਦ ਦਾ ਇੱਕ ਗੀਤ।

0: ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਮੈਡਮ। ਇੱਕ ਦੋਸਤ ਮੇਰਾ ਵਿਛੜ ਗਿਆ 2015-16, ਆਕਾਸ਼ ਬਾਣੀ ਰੇਡੀਓ ਦੇ ਜ਼ਰੀਏ ਜੁੜਿਆ ਸੀ ਮੇਰੇ ਨਾਲ।
0: ਜੀ
1: ਉਹ ਅਗਰ ਜੇ ਸੁਣ ਰਿਹਾ ਹੈ ਤਾਂ ਤਪਾ ਮੰਡੀ ਤੇ ਹੋਗਾ ਅੰਸਾ ਸਿੰਘ, ਉਹਦੇ ਨਾਲ ਪਹਿਲਾਂ ਪਹਿਲਾਂ ਗੱਲ ਹੁੰਦੀ ਸੀ, ਹੁਣ ਗੱਲ ਨਹੀਂ ਹੋਈ ਕਦੀ। 2016 ਚ ਲਾਸਟ ਟਾਈਮ ਹੋਈ ਸੀ ਗੱਲ। ਜੋ ਮੇਰੀ ਗੱਲ ਸੁਣਦੇ ਮੇਰੇ ਨਾਲ ਜਰੂਰ ਕਨੈਕਟ ਕਰੇ, ਨੰਬਰ ਹੋਵੇ ਤਾਂ। ਜਲੰਧਰ ਵਾਲਿਆਂ ਕੋਲ ਸਾਰੇ ਕੋਲ ਨੰਬਰ ਹੈਗਾ ਮੇਰਾ,
0: ਜੀ
1: ਜਿੰਨੇ ਮਰਜ਼ੀ ਨੰਬਰ ਦੇ ਦੇਣ।
0: ਜੀ ਤੁਹਾਡੇ ਰਾਹੀਂ ਸੰਦੇਸ਼ ਉਹਨਾਂ ਤੱਕ ਪਹੁੰਚ ਚੁੱਕਿਆ ਹੋਵੇਗਾ।
1: ਜੀ
0: ਹਾਂਜੀ, ਤੇ ਫਿਰ ਆਪਣੀ ਫਰਮਾਇਸ਼ ਦੱਸ ਦਿਓ ਵੀ ਅੱਜ ਕਿਹੜਾ ਗੀਤ ਸੁਣੋਗੇ ਤੁਸੀਂ।
1: ਹਾਂ ਕੁਮਾਰ, ਸਾਨੂੰ ਤੇ ਅਲਕਾ ਵਾਹਿਗੁਰੂ ਦੀ ਆਵਾਜ਼ ਚ ਸੁਣਾ ਦਿਓ, ਯੇ ਦੁਆ ਹੈ ਰੱਬ ਸੇ ਮੇਰੀ।
0: ਜੀ ਸਪਨੇ ਸਾਜਨ ਕੇ ਫਿਲਮ ਦਾ।
1: ਜੀ ਜੀ ਜੀ
0: ਜੀ ਸੁਣਦਿਆਂ ਤੁਹਾਡੀ ਫਰਮਾਇਸ਼ ਦਾ ਗੀਤ ਤੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਓਕੇ, ਥੈਂਕ ਯੂ।
0: ਜੀ।

0: ਪ੍ਰੋਗਰਾਮ ਦੇ ਵਿੱਚ ਹੀ ਟੈਲੀਫੋਨ ਮਿਲਾ ਕੇ ਸਾਡੇ ਨਾਲ ਅਗਲੇ ਸਰੋਤਾ ਜੁੜੇ ਨੇ, ਕਰਦੇ ਇਹਨਾਂ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ, ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਹਰਬੰਸ ਸਿੰਘ, ਪਿੰਡ ਚੱਕ ਬਖਤੂ, ਨੇੜੇ ਭੁੱਚੋ ਮੁੰਡੀ, ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਜੀ।
0: ਜੀ ਪਹਿਲਾਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਪ੍ਰੋਗਰਾਮ 'ਚ ਕਾਲ ਕੀਤੇ ਹੋਏ?
1: ਮੈਨੂੰ ਸਰੋਤਾ ਮੰਚ 'ਚ ਲੱਗਿਆ ਸੀ ਫੋਨ ਜੀ, ਇਸ ਪ੍ਰੋਗਰਾਮ 'ਚ ਤਾਂ ਮੈਨੂੰ 5-6 ਮਹੀਨੇ ਹੋ ਗਏ ਲੱਗੇ ਹੋਏ ਨੇ ਜੀ ਫੋਨ ਇਹਦੇ 'ਚ ਤਾਂ।
0: ਠੀਕ ਹੈ ਜੀ, ਅਤੇ ਅੱਜ ਫਿਰ ਕਿਹੜਾ ਗੀਤ ਸੁਣੋਗੇ ਤੁਸੀਂ?
1: ਤੁਸੀਂ ਨਗੀਨਾ ਫਿਲਮ ਦਾ ਸੁਣਾ ਦਿਓ ਕੋਈ ਮਰਜ਼ੀ।
0: ਠੀਕ ਹੈ ਜੀ, ਤੁਹਾਨੂੰ ਸੁਣਾਉਂਦੇ ਹਾਂ ਨਗੀਨਾ ਫਿਲਮ 'ਚੋਂ ਗੀਤ, ਅਤੇ ਪ੍ਰੋਗਰਾਮ ਵਿੱਚ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ, ਬਹੁਤ ਬਹੁਤ ਧੰਨਵਾਦ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿੱਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ BJP ਬਠਿੰਡਾ ਲੋਕ ਸਭਾ ਕੌਂਸਟੀਚੁਐਂਸੀ ਬੀਬਾ

ਜਿਨ੍ਹਾਂ ਵੀ ਸਰੋਤਿਆਂ ਨੇ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: ਦੀ ਤਾਰੀਫ ਕਰਦਾ ਤੇ ਅੱਜ ਕੱਲ ਜਦੋਂ ਜਵਾਕਾਂ ਨੂੰ ਦੁੱਧ ਚ ਮੁਸ਼ਕ ਆਉਂਦਾ ਤੇ ਇਹ ਆਪ ਪਸ਼ੂ ਸਾਂਭਦੀ ਹੈ।
1: ਗੁਰਿਆ ਤੈਨੂੰ ਨੀ ਪਤਾ ਇਹਦੇ ਦਿਮਾਗ ਚ ਕੋਈ ਹੋਰ ਸਕੀਮ ਹੋਊ, ਪੱਕਾ ਕੋਈ ਗੱਲ ਤਾਂ ਹੈ ਇਹਦੇ ਦਿਮਾਗ ਚ। ਆਲੇਖ ਵੀਰਪਾਲ ਕੌਰ ਧਾਲੀਵਾਲ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।
2: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਤੁਹਾਡੇ ਨਾਲ ਜੁੜੀ ਹੋਈ ਹਾਂ ਮੈਂ ਅਮਨਦੀਪ ਕੌਰ, ਤੇ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ।
3: ਹੈਲੋ ਮੈਡਮ ਜੀ, ਨਮਸਤੇ।
2: ਹਾਂਜੀ ਨਮਸਤੇ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
3: ਮੈਡਮ ਜੀ ਮੈਂ ਕਰਿਸ਼ਮਾ ਬੇਗਮ, ਡਿਸਟ੍ਰਿਕਟ ਬਠਿੰਡਾ, ਰਾਮਾ ਮੰਡੀ, ਤਲਵੰਡੀ ਸਾਬੋ ਤੋਂ ਬੋਲ ਰਹੀ
2: ਹਾਂ। ਨਾਮ ਆਪਣਾ ਦੁਬਾਰਾ ਦੱਸਿਓ।
3: ਕਰਿਸ਼ਮਾ ਬੇਗਮ।
2: ਕ੍ਰਿਸ਼ਮਾ ਬੇਗਮ ਜੀ, ਕ੍ਰਿਸ਼ਮਾ ਬੇਗਮ ਜੀ, ਤੁਸੀਂ ਟੈਲੀਫੋਨ ਮਿਲਾਓ ਦੇ ਵਿੱਚ ਕਾਲ ਕੀਤੀ ਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਗੀਤ ਕਿਹੜਾ ਸੁਣਨਾ ਤੁਸੀਂ?
3: ਮੈਡਮ ਜੀ ਮੈਂ ਤਾਂ ਆਜ ਕੀ ਆਵਾਜ਼ ਸੁਣ, ਮੈਂ ਉਸ ਗਾਣੇ ਦੇ ਬੋਲੇ, ਆਜ ਕੀ ਆਵਾਜ਼ ਇਨਸਾਨ ਵਕਤ ਕਹਿਤਾ ਹੈ, ਵਕਤ ਕੋ ਕਹਿਤਾ ਹੈ
2: ਜੀ। ਆਜ ਕੀ ਆਵਾਜ਼ ਫਿਲਮ ਚੋ ਗੀਤ ਵੀ ਆਜ ਕੀ ਆਵਾਜ਼। ਠੀਕ ਹੈ ਜੀ, ਸੁਣਦੇ ਹਾਂ ਤੁਹਾਡੀ ਫਰਮਾਇਸ਼, ਤੇ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
3: ਥੈਂਕ ਯੂ ਮੈਡਮ
2: ਜੀ।

0: ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਜਾਣ ਦੀ ਇਹਨਾਂ ਦੀ ਫਰਮਾਇਸ਼।
1: ਹੈਲੋ
2: ਜੀ, ਨਮਸਕਾਰ ਮੈਡਮ, ਚਿਰਮਿਰੀ ਕੁਰਾਸ਼

0: ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਜਾਣਦੇ ਆ ਇਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ
0: ਹੈਲੋ, ਹਾਂਜੀ ਨਮਸਕਾਰ ਜੀ।
1: ਨਮਸਕਾਰ ਮੈਮ।
0: ਹਾਂਜੀ ਨਾਮ ਦੱਸ ਦੋ ਆਪਣਾ।
1: ਧਰਮਵੀਰ ਬੋਲ ਰਹਾ ਮੰਡੀ ਡਵਾਲੀ ਜੀ।
0: ਧਰਮਵੀਰ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਮੈਂ ਆਪਕਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਮੈਮ
0: ਜੀ। ਗੀਤ ਕੌਣ ਸਾ ਸੁਣੇਗੇ ਆਪ?
1: ਵਿਰਾਸਤ ਫਿਲਮ ਕਾ ਯੇ।
0: ਜੀ, ਵਿਰਾਸਤ ਫਿਲਮ ਸੇ ਆਪਕੋ ਸੁਣਾ ਰਹੇ ਹੈ ਗੀਤ। ਆਪਨੇ ਪ੍ਰੋਗਰਾਮ ਮੇਂ ਕਾਲ ਕੀ, ਉਸਕੇ ਲਿਏ ਆਪਕਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਮੈਡਮ
0: ਜੀ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਗਿਆ ਜੀ 1:43, ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ। ਅਤੇ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼।
1: ਹੈਲੋ
0: ਹੈਲੋ
1: ਹੈਲੋ, ਹਾਂਜੀ ਹਾਂਜੀ
0: ਜੋ ਵੀ ਤੁਸੀਂ ਬੋਲ ਰਹੇ ਹੋ ਮੈਨੂੰ ਤੁਹਾਡੀ ਸਮਝ ਨਹੀਂ ਆ ਰਹੀ, ਤੁਸੀਂ ਥੋੜਾ ਰੇਡੀਓ ਸੈੱਟ ਤੋਂ ਦੂਰ ਹੋ ਕੇ ਗੱਲ ਕਰੋ।
1: ਹਾਂਜੀ ਹਾਂਜੀ, ਪੂਰਾ ਸਿੰਘ ਬੋਲਦਾ ਜੀ।
0: ਹਾਂਜੀ ਪੂਰਾ ਸਿੰਘ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੁਹਾਡਾ ਸਵਾਗਤ ਹੈ। ਕਿੱਥੋਂ ਗੱਲ ਕਰ ਰਹੇ ਹੋ ਤੁਸੀਂ?
1: ਸਿੰਘੇ ਵਾਲੇ ਤੋਂ ਕਰ ਰਹੇ ਜੀ, ਮੁਕਤਸਰ ਜ਼ਿਲ੍ਹੇ ਤੋਂ ਜੀ।
0: ਮੁਕਤਸਰ ਤੋਂ?
1: ਹਾਂਜੀ ਹਾਂਜੀ, ਜ਼ਿਲ੍ਹਾ ਮੁਕਤਸਰ ਸਾਹਿਬ ਹੈ ਜੀ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੜਾ ਗੀਤ ਸੁਣੋਗੇ?
1: ਲਲਕਾਰ ਪਿਕਚਰ ਹੈ ਜੀ, ਲਲਕਾਰ।
0: ਹਾਂਜੀ,
1: ਪੁਰਾਣੀ ਪਿਕਚਰ ਹੈ ਜੀ ਬਹੁਤ
0: ਜੀ।
1: ਉਹਦਾ ਰਿਕਾਰਡ ਹੈ ਗਾਲੋ ਮੁਸਕਰਾ ਲੋ ਮਹਿਫਿਲਾਂ ਸਜਾ ਲੋ, ਫੌਜੀਆਂ ਵੀਰਾਂ ਵਾਸਤੇ ਹੈ ਜੀ ਇਹ ਫੌਜੀ ਨੇ ਗਾਇਆ ਸੀ ਇਹਨਾਂ ਨੇ ਜੀ।
0: ਠੀਕ ਹੈ ਜੀ, ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਗੀਤ। ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਠੀਕ ਹੈ ਜੀ,
0: ਜੀ
1: ਓਕੇ ਜੀ।

0: ਪ੍ਰੋਗਰਾਮ ਦੇ ਵਿੱਚ 0164-22-4331 ਨੰਬਰ ਡਾਇਲ ਕਰਕੇ ਅਗਲੇ ਕਾਲਰ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼।
1: ਹੈਲੋ,
2: ਹਾਂ ਮੈਡਮ ਜੀ।
0: ਹੈਲੋ, ਹਾਂਜੀ ਨਮਸਕਾਰ ਜੀ।
2: ਨਮਸਕਾਰ ਭੈਣ ਜੀ, ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦੋ ਆਪਣਾ।
2: ਸੁਰਜੀਤ ਸਿੰਘ ਬਰਨਾਲਾ ਜੀ, ਪਿੰਡ ਮਲਾਜ ਤੋਂ
0: ਜੀ। ਸੁਰਜੀਤ ਸਿੰਘ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਧੰਨਵਾਦ ਜੀ ਮੈਡਮ।
0: ਹਾਂਜੀ, ਤੇ ਅੱਜ ਕਿਹੜਾ ਗੀਤ ਸੁਣਨਾ ਤੁਸੀਂ?
2: ਸ਼ੋਲੇ ਫਿਲਮ ਦਾ ਸੁਣਾ ਦਿਓ ਜੀ।
0: ਠੀਕ ਹੈ ਜੀ, ਫਿਲਮ ਸ਼ੋਲੇ 'ਚੋਂ ਤੁਹਾਨੂੰ ਗੀਤ ਸੁਣਾਉਂਦੇ ਹਾਂ, ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਧੰਨਵਾਦ, ਸ਼ੁਕਰ ਭੈਣ, ਧੰਨਵਾਦ
0: ਜੀ।
2: ਓਕੇ।

0: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ, ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ।
1: ਹੈਲੋ ਜੀ, ਨਮਸਤੇ।
0: ਹਾਂਜੀ ਨਮਸਤੇ ਜੀ, ਨਾਮ ਦੱਸ ਦਿਓ ਆਪਣਾ।
1: ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹਾਂ।
0: ਕਿੱਥੋਂ ਗੱਲ ਕਰ ਰਹੇ ਹੋ
1: ਜੀ? ਗ੍ਰਾਮ ਬਚੋੜਾ, ਤਹਿਸੀਲ ਨਗਦਾ, ਜ਼ਿਲ੍ਹਾ ਉਜੈਨ, ਮੱਧ ਪ੍ਰਦੇਸ਼ ਸੇ।
0: ਜੀ ਪ੍ਰੇਮ ਸਿੰਘ ਜੀ, ਪ੍ਰੋਗਰਾਮ ਮੇ ਆਪਕਾ ਬਹੁਤ ਬਹੁਤ ਸਵਾਗਤ ਹੈ।
1: ਜੀ ਥੈਂਕ ਯੂ। ਆਪ ਕੈਸੇ ਹੋ?
0: ਮੈਂ ਠੀਕ ਹੂੰ, ਆਪ ਬਤਾਓ।
1: ਜੀ ਮੈਂ ਵੀ ਬਹੁਤ ਅੱਛਾ ਹੂੰ, ਔਰ ਆਪਸੇ ਬਾਤ ਕਰਕੇ ਔਰ ਵੀ ਅੱਛਾ ਲੱਗ ਰਹਾ ਹੈ।
0: ਜੀ ਹਮੇ ਵੀ।
1: ਜੀ
0: ਜੀ ਔਰ ਅੱਜ ਆਪ ਕੌਨ ਸਾ ਗੀਤ ਸੁਣੇਗੇ?
1: ਰਾਜ ਫਿਲਮ ਕਾ ਸੁਣਵਾ ਦੀਜੀਏਗਾ।
0: ਜੀ ਰਾਜ ਫਿਲਮ ਕਾ ਕੌਨ ਸਾ ਗੀਤ?
1: ਹਾਂ ਉਸਮੇ ਸੇ ਆਪ ਏਕ ਅੱਛਾ ਸਾ ਸੌਂਗ ਸੁਣਾ ਦੀਜੀਏ, ਕੋਈ ਸਾ ਵੀ।
0: ਜੀ
1: ਜੀ
0: ਰਾਜ ਫਿਲਮ ਸੇ ਸੁਣਾ ਰਹੇ ਹੈ ਆਪਕੋ ਗੀਤ, ਔਰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਮੈਂ ਆਪਨੇ ਕਾਲ ਕੀ ਉਸਕੇ ਲਿਏ ਆਪਕਾ ਬਹੁਤ ਬਹੁਤ ਧੰਨਵਾਦ ਜੀ।
1: ਜੀ ਧੰਨਵਾਦ, ਥੈਂਕ ਯੂ।

0: ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜ ਚੁੱਕੇ ਨੇ, ਜਾਣਦਿਆਂ ਇਹਨਾਂ ਦੀ ਫਰਮਾਇਸ਼।
1: ਹੈਲੋ, ਹਾਂਜੀ
0: ਹਾਂਜੀ, ਨਮਸਕਾਰ ਜੀ।
1: ਹਾਂਜੀ
0: ਹਾਂਜੀ, ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ, ਨਾਮ ਦੱਸ ਦਿਓ ਆਪਣਾ।
1: ਪਰਮਜੀਤ ਸਿੰਘ ਬੋਲ ਰਿਹਾ ਜੀ, ਪਿੰਡ ਫੱਕਾ ਮਾਲੋਕਾ, ਜ਼ਿਲ੍ਹਾ ਮਾਨਸਾ ਜੀ।
0: ਪਰਮਜੀਤ ਜੀ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਜੀ, ਧੰਨਵਾਦ ਜੀ।
0: ਹਾਂਜੀ, ਤੇ ਅੱਜ ਤੁਸੀਂ ਗੀਤ ਕਿਹੜਾ ਸੁਣਨਾ ਹੈ?
1: ਗੀਤ ਸੁਣਾ ਦਿਓ ਜੀ, ਰਾਜ ਫਿਲਮ ਦਾ ਜੀ।
0: ਰਾਜ ਫਿਲਮ ਦਾ ਗੀਤ ਦੇ ਬੋਲ।
1: ਹਾਂਜੀ, ਇਤਨਾ ਮੈਂ ਚਾਹੂੰ ਤੁਝੇ ਕੋਈ ਕਿਸੀ ਕੋ ਨਾ ਚਾਹੇ।
0: ਠੀਕ ਹੈ ਜੀ। ਹਾਂਜੀ
1: ਹਾਂਜੀ, ਇਹ ਗਾਣਾ ਸੁਣਾ ਦਿਓ ਜੀ।
0: ਠੀਕ ਹੈ ਜੀ, ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ। ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ, ਸ਼ੁਕਰੀਆ ਜੀ।
0: ਜੀ।

0: ਸੀ।
1: ਪ੍ਰੋਗਰਾਮ ਦੇ ਵਿੱਚ ਲੈਨੇ ਆ ਸਾਡੇ ਆਖਰੀ ਕਾਲਰ ਨੂੰ। ਹੈਲੋ।
2: ਹੈਲੋ ਮੈਮ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਸੋਨੀ ਬੋਲਦਾ ਸੀਗਾ ਜੀ, ਰਾਮਾ ਮੰਡੀ ਨਹਿਰੀ ਕੋਠੀ।
1: ਠੀਕ ਹੈ ਜੀ, ਸੋਨੀ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਮੈਮ
1: ਜੀ। ਗੀਤ ਕਿਹੜਾ ਸੁਣੋਗੇ ਤੁਸੀਂ?
2: ਗੀਤ ਕੋਈ ਵੀ ਆਪਣੀ ਮਰਜ਼ੀ ਨਾਲ ਸੁਣਾ ਦਿਓ ਜੀ।
1: ਠੀਕ ਹੈ ਜੀ। ਸੋਨੀ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
2: ਓਕੇ ਮੈਮ, ਓਕੇ
1: ਜੀ।

ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਵਿੱਚ ਤਕਨੀਕੀ ਸਹਿਯੋਗ ਸਮੂਥ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਫਿਰ ਮਿਲਾਂਗੇ ਨਵੀਆਂ ਕੌਲਾਂ, ਨਵੇਂ ਗੀਤਾਂ ਅਤੇ ਨਵੀਆਂ ਮੁਸਕਾਨਾਂ ਦੇ ਨਾਲ। ਤਦ ਤੱਕ ਲਈ ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 1:59 ਤੇ 34 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜਿਓ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੈ 2:30 ਤੇ ਹੁਣ ਵੇਲਾ ਇਹ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਵਿੱਚ ਤੁਹਾਡੇ ਭੇਜੇ ਖਤ ਅਤੇ ਸੁਨੇਹੇ ਹੀ ਸਾਡੇ ਪ੍ਰੋਗਰਾਮ ਦੀ ਰੌਣਕ ਨੇ ਅਤੇ ਸਾਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਤੁਹਾਡੇ ਭੇਜੇ ਖਤਾਂ ਅਤੇ ਸੁਨੇਹਿਆਂ ਦੀ। ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਤੁਸੀਂ ਸਾਨੂੰ ਖਤ ਲਿਖਣੇ ਨੇ ਅਤੇ ਵਟਸਐਪ ਸੁਨੇਹੇ ਭੇਜਣੇ ਨੇ। ਵਟਸਐਪ ਸੁਨੇਹੇ ਤੁਸੀਂ ਸਾਨੂੰ ਭੇਜ ਸਕਦੇ ਹੋ 7713-73146 ਨੰਬਰ 'ਤੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ।

0: ਸ਼ੀਸ਼ਾ ਤੈਨੂੰ ਹੋ ਸ਼ੀਸ਼ਾ ਤੈਨੂੰ ਘੱਟ ਦੱਸਦਾ ਏ ਬਾਰੀ ਸੋਣੀ ਤੂੰ
1: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲਾਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ ਜੋੜੀ ਪੱਕੀ ਇਨਾਮ ਤਗੜਾ 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ 2 ਥਾਰ 6 ਬਾਈਕ 12 ਸਕੂਟੀ ਅਤੇ 1,000 ਪਲੱਸ ਵਿਨਰਸ 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ ਯਾਨੀ 1 ਲੱਕੀ ਡਰਾ ਕੂਪਨ ਅੱਜ ਹੀ ਖਰੀਦੋ
2: ਇਸੇ ਗੀਤ ਨੂੰ ਸੁਣਨਾ ਚਾਹੁੰਦੇ ਸੀ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ ਹੈਪੀ ਡਾਗਲਾ ਜੀ ਐਸ ਨਾਇਕ ਸ਼ੋਭਾ ਨਾਇਕ ਅਤੇ ਇਹਨਾਂ ਦਾ ਪੂਰਾ ਡਾਗਲਾ ਪਰਿਵਾਰ ਅਤੇ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲਹੋਤਰਾ ਸੁਨੀਤਾ ਸ਼ੰਮੀ ਰਜਨੀ ਆਕਾਸ਼ਦੀਪ ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ ਸ਼ਾਦੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਸ਼ਿਵ ਪ੍ਰਕਾਸ਼ ਵੇਦ ਪ੍ਰਕਾਸ਼ ਚੌਹਾਨ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਦੀਪਕ ਜੈਨ ਗੌਤਮ ਜੈਨ ਬਿੱਟੂ ਜੈਨ ਬਿੱਟੀ ਜੈਨ ਰਸਗੁੱਲਾ ਜੈਨ ਬਰਗਰ ਜੈਨ ਅਤੇ ਨਗੀਨਾ ਜੈਨ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਸਰਦਾਰ ਮੁਲਕੀਤ ਸਿੰਘ ਘੁੜਿਆਣਾ ਮਨਜੀਤ ਕੌਰ ਬਠਿੰਡਾ ਦੀਪ ਇੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਦ ਸਿੰਘ ਜੀਤ ਸਿੰਘ ਘੁੜਿਆਣਾ ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਇਹਨਾਂ ਦਾ ਪੂਰਾ ਬਰਾੜ ਪਰਿਵਾਰ ਅਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਨੂੰ ਜੋ ਖਾਤਾ ਆਇਆ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਨਿਹਾਰਿਕਾ ਅਤੇ ਵੰਸ਼ ਬੱਤਾ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦੀਪ ਦਪਿੰਦਰ ਵਰਿੰਦਰ ਸਿਮਰਨ ਕੁਲਦੀਪ ਏਕਮ ਦਮਨ ਅਤੇ ਅਭਿਜੋਤ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਘਾਰੂ ਲਵਪ੍ਰੀਤ ਘਾਰੂ ਵੀਰੂ ਗੈਰੀ ਜੋਤ ਵਿੰਦਰ ਰਾਜਾ ਅਤੇ ਇਹਨਾਂ ਦੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਗਿੱਦੜਵਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ ਸਵਿਤਰੀ ਸਬਲਾਨੀਆ ਸੁਮਨ ਸਬਲਾਨੀਆ ਅਤੇ ਅੰਸ਼ੂ ਅਤੇ ਇਹਨਾਂ ਸਾਰਿਆਂ ਦੀ ਹੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗਿੱਪੀ ਗਰੇਵਾਲ ਦਾ ਇਹ ਗੀਤ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਤਿਕਾਰਯੋਗ ਤੇ ਸੂਝਵਾਨ ਸਰੋਤਿਓ, 2 ਸਤੰਬਰ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ ਤੇ ਵਿਸ਼ਾ ਰਹੇਗਾ ਲੀ ਪਾੜਵੀ ਖੀਰੇ ਦੀ ਖੇਤੀ ਤੇ ਮੰਡੀਕਰਨ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਸਤਪਾਲ ਬਰਾੜ ਪੂਰੇ ਦੇ ਕਿਰਦਾਰ ਵਿੱਚ, ਵੀਰਪਾਲ ਧਾਲੀਵਾਲ ਬੰਤੀ ਦੇ ਕਿਰਦਾਰ ਵਿੱਚ, ਮਹਾਵੀਰ ਸਿੰਘ ਗੁਰੇ ਦੇ ਕਿਰਦਾਰ ਵਿੱਚ, ਸੁਨੀਤਾ ਸੋਨੀ ਸੰਤੀ ਦੇ ਕਿਰਦਾਰ ਵਿੱਚ।
1: ਉਹ ਜਿਉਂਦੀ ਰਹਿ ਧੀਏ, ਆਹ ਗੱਲ ਕਹਿ ਕੇ ਤਾਂ ਨਾ ਤੂੰ ਮੇਰਾ ਸਵਾ ਸਿਰ ਖੂਨ ਵਧਾ ਤਾ।
2: ਜੇ ਬਾਲਾ ਖੂਨ ਵੱਧ ਗਿਆ ਤਾਂ ਐਂ ਕਰ, ਇੱਕ ਦੋ ਬੋਤਲ ਕਿਸੇ ਨੂੰ ਦਾਨ ਕਰ ਦੇ।
3: ਓਏ ਤੇਰਾ ਭਲਾ ਹੋ ਜੇ ਬੰਤੀਏ, ਓਏ ਤਾਂ ਆਪਣੀ ਧੀ ਦੀ ਤਾਰੀਫ ਕਰਦਾ ਤੇ ਅੱਜ ਕੱਲ ਜਦੋਂ ਜਵਾਕਾਂ ਨੂੰ ਦੁੱਧ ਚ ਮੁਸ਼ਕ ਆਉਂਦਾ ਤੇ ਇਹ ਆਪ ਪਸ਼ੂ ਸਾਂਭਦੀ ਹੈ।
0: ਗੁਰਿਆ ਤੈਨੂੰ ਨੀ ਪਤਾ ਇਹਦੇ ਦਿਮਾਗ ਚ ਕੋਈ ਹੋਰ ਸਕੀਮ ਹੋਊ, ਪੱਕਾ ਕੋਈ ਗੱਲ ਤਾਂ ਹੈ ਇਹਦੇ ਦਿਮਾਗ ਚ। ਆਲੇਖ ਵੀਰਪਾਲ ਕੌਰ ਧਾਲੀਵਾਲ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।
4: ਦਸ ਸਾਲ ਦਾ ਕੋਲੈਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ। ਜੋੜੀ ਪੱਕੀ, ਇਨਾਮ ਤਗੜਾ, 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। ਅੱਜ ਹੀ ਖਰੀਦੋ।
5: ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਜੋ ਸਾਨੂੰ ਵਟਸਐਪ ਸੁਨੇਹੇ ਪ੍ਰਾਪਤ ਹੋਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਝਾਰਖੰਡ ਤੋਂ ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ ਗੋਪ, ਸ਼ਿਵਾਂਸ਼ ਗੋਪ, ਸੰਗੀਤਾ ਗੋਪ, ਲਿਪੀ ਗੋਪ ਅਤੇ ਦੀਪਾਲੀ ਗੋਪ, ਅਤੇ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ, ਪਿੰਡ ਬਹਿਮਨ ਦੀਵਾਣਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ, ਪਿੰਡ ਲਾਲਬਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ ਢਿੱਲੋਂ, ਤੇਜਾ ਸਵਾਮੀ ਪਿੰਡ ਢਿੱਲਵਾਂ ਤੋਂ, ਸੁਖਦੀਪ ਸਿੰਘ, ਪ੍ਰਗਟ ਸਿੰਘ ਪਿੰਡ ਗਿੱਦੜਵਾਹਾ ਤੋਂ, ਬਾਬੂ ਸਿੰਘ ਪਿੰਡ ਲੈਪੋਗੈਰੀ ਤੋਂ, ਗੁਰਮੀਤ ਸਿੰਘ ਪਿੰਡ ਗਦਰਾਣੇ ਤੋਂ, ਜੈਲਾ ਸਿੰਘ ਪਿੰਡ ਭਗਵਾਨਗੜ੍ਹ ਭੁੱਖਿਆਂਵਾਲੀ ਤੋਂ, ਬਲਦੇਵ ਸਿੰਘ ਪਿੰਡ ਗੁਰੂਸਰ ਜੋਧੇ ਤੋਂ, ਅਤੇ ਬਲਵੀਰ ਸਿੰਘ, ਗੁਰਪ੍ਰੀਤ ਸਿੰਘ ਮੰਗਾ ਪਿੰਡ ਗੰਗਾ ਅਬਲੂ ਜ਼ਿਲ੍ਹਾ ਬਠਿੰਡਾ ਤੋਂ, ਬੇਟਾ ਬੰਟੀ, ਦੋਤੀ ਪਰਮਪ੍ਰੀਤ ਕੌਰ ਨੰਨੀ ਮੁੰਨੀ, ਦੋਸਤ ਗੁਰਮੀਤ ਟੇਲਰ, ਬਿੰਦਰ ਮਨੀਆਪੱਤੀ, ਮੇਜਰ ਬੇਰੀਆਂ ਵਾਲੇ ਅਤੇ ਪ੍ਰਿਤਪਾਲ ਬਾਂਦਰ ਡੋਡ, ਪਿੰਡ ਕੋਟਸ਼ਮੀਰ ਨੇੜੇ ਠਾਕੁਰਾਂ ਵਾਲਾ ਡੇਰਾ ਰਾਗੀ ਕਰਮਜੀਤ ਸਿੰਘ, ਪੰਜਾਰੇ ਜਗਰਾਜ ਸਿੰਘ ਬਰਾੜ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਹਰਿੰਦਰ ਮਾਨ, ਰਾਜ ਸਿੰਘ ਮਾਨ ਅਤੇ ਪ੍ਰੀਤ ਮਾਨ। ਅਤੇ ਅਗਲਾ ਜੇ ਸਾਨੂੰ ਵਟਸਐਪ ਸੁਨੇਹਾ ਮਿਲਿਆ ਹੈ ਜੀ, ਜਗਸੀਰ ਸਿੰਘ, ਮੰਦਰ ਸਿੰਘ, ਲਛਮਣ ਸਿੰਘ ਮੌੜ, ਸੰਧੂਰਾ ਸਿੰਘ ਮੌੜ, ਲੀਲਾ ਸਿੰਘ ਮੌੜ, ਦਰਸ਼ਨ ਸਿੰਘ, ਭੂਰਾ ਸਿੰਘ, ਗੁਰਮੇਲ ਸਿੰਘ, ਮੱਖਣ ਸਿੰਘ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ, ਅਤੇ ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸ਼ ਵੀਰ ਜੱਸਲ, ਅਤੇ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਬੀ ਸ਼ਾਹ, ਅਸ਼ਵਿਨ ਸ਼ਾਹ, ਮੰਗਲਾ ਬੇਨ ਸ਼ਾਹ ਅਤੇ ਰਜਿੰਦਰ ਜੀ ਸ਼ਾਹ, ਅਤੇ ਗੈਰੀ ਭਾਗੀ ਤੋਂ ਹਰਭਗਵਾਨ, ਸੁਖਜੀਤ ਗੁਰਤੋਜ, ਮਾਫ਼ ਕਰਨਾ, ਸੁਖਜੀਤ ਗੁਰਜੋਤ, ਹਰਪ੍ਰੀਤ ਅਤੇ ਅਜੇ, ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ ਸੁਖਪਾਲ ਸਿੰਘ, ਰਤਨ ਜਸਵਿੰਦਰ ਕੌਰ, ਲਵਲੀ ਰਤਨ, ਵਿੱਕੀ ਰਤਨ, ਸੁਖਪਾਲ ਟੇਲਰ, ਸਿਰਕੀ ਬਾਜ਼ਾਰ ਜਲੇਬੀ ਵਾਲਾ ਚੌਂਕ ਬਠਿੰਡਾ ਤੋਂ, ਅਤੇ ਸਿਵੀਆਂ ਰੋਡ ਗਲੀ ਨੰਬਰ 3

ਨੇੜੇ ਪਿੰਡ ਗਿਲਪੱਤੀ ਬਠਿੰਡਾ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਤੇ ਮੀਤਾ ਸਿੱਧੂ, ਤੇ ਮਾਤਾ ਜੀਵੀ ਨਗਰ ਬਠਿੰਡਾ ਤੋਂ ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਜੋਤ ਕੌਰ ਸਿੱਧੂ, ਨਿਰਗੁਣ ਸਿੰਘ ਸਿੱਧੂ ਤੇ ਮੀਤਾ, ਨਿੰਮੀ ਤੇ ਜੋਤਾ, ਤੇ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, ਤੇ ਇਹਨਾਂ ਸਾਰਿਆਂ ਦੀ ਹੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ BJP ਬਠਿੰਡਾ ਲੋਕ ਸਭਾ ਕੌਂਸਟੀਚੁਐਂਸੀ ਬੀਬਾ

ਜਿਨ੍ਹਾਂ ਵੀ ਸਰੋਤਿਆਂ ਨੇ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

ਤੇ ਇਸੇ ਗੀਤ ਦੀ ਫਰਮਾਇਸ਼ ਦੇ ਲਈ ਜੋ ਸਾਨੂੰ ਸੁਨੇਹੇ ਆਏ ਨੇ, ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ, ਤੇ ਸਵਰਨ ਸਿੰਘ ਪਿੰਡ ਦੌਲੇਵਾਲਾ ਜ਼ਿਲ੍ਹਾ ਮੋਗਾ ਤੋਂ, ਤੇ ਜਗਸੀਰ ਸਿੰਘ, ਗੁਰਮੇਲ ਸਿੰਘ, ਗੁਰਾ ਸਿੰਘ, ਮੰਦਰ ਸਿੰਘ, ਭੂਰਾ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ, ਤੇ ਪਿੰਡ ਬੁਰਜਮਾਨਸਾ ਨੇੜੇ ਮੌੜ ਮੰਡੀ, ਰਾਮ ਸਿੰਘ ਤੱਗੜ, ਪਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮੰਗੂ ਰਾਜਸਥਾਨੀ ਮੌੜ ਮੰਡੀ, ਮਲਕੀਤ ਧਰਮੇਕਾ ਮਾਨਸਾ ਕਲਾਂ, ਤੇ ਇਹਨਾਂ ਦੀ ਪੂਰੀ ਤੱਗੜ ਫੈਮਿਲੀ, ਤੇ ਜ਼ਿਲ੍ਹਾ ਲੁਧਿਆਣਾ ਪ੍ਰਾਣੀ ਮੰਡੀ ਮੁੱਲਾਪੁਰ ਤੋਂ ਰਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ ਤੇ ਇਹਨਾਂ ਦਾ ਪੂਰਾ ਪਰਿਵਾਰ, ਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਤੇ ਗੁਰਪ੍ਰੀਤ ਸਿੰਘ ਤੰਗੋਰੀ, ਜਸਵੀਰ ਕੌਰ, ਮਹਿਕਪ੍ਰੀਤ ਕੌਰ, ਸਹਿਜਪ੍ਰੀਤ ਸਿੰਘ ਪਿੰਡ ਤੰਗੋਰੀ ਜ਼ਿਲ੍ਹਾ ਮੋਹਾਲੀ ਤੋਂ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਤੇ ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ, ਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਤੇ ਗੁਰਮੰਨਤ, ਤੇ ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਭਾਗਵਤ ਵਰਮਾ, ਲਵੇਈ ਤੋਂ ਗੁਲਾਬ ਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸ਼ਾਹੂ, ਤੇ ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸ਼ਾਹੂ, ਤੇ ਸੁਰਜੀਤ ਸਿੰਘ ਸੀਤਾਰਾਮ ਕੇਸਰੀ, ਕੋਟਲੀ ਅਬਲੂ ਤੋਂ ਰਾਣਾ ਨੰਬਰਦਾਰ, ਕਾਲਾ ਹਲਵਾਈ ਰੂਪ ਸਰਵਿਸ ਸਟੇਸ਼ਨ ਸੁੱਖਾ, ਕਿੰਦਾ ਬਰਾੜ ਪਰਮਿੰਦਰ ਤੇ ਗੁਰਪ੍ਰੀਤ ਡਾਕਟਰ ਤੇ ਧਰਮਾ ਕੋਟਲੀ, ਤੇ ਪਿੰਡ ਕੋਟਸ਼ਮੀਰ ਨੇੜੇ ਪਾਰਕ ਮਾਖਾਪੱਤੀ ਤੋਂ ਜਥੇਦਾਰ ਪਿਆਰਾ ਸਿੰਘ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਪੱਪੂ ਸ਼ਰਮਾ, ਗੁਰਮੇਲ ਸਿੰਘ ਚੱਠੇਵਾਲਾ, ਪਾਲ ਸੁਨਿਆਰ, ਜਗਜੀਤ ਸਿੰਘ ਮੱਟੂ, ਸੁਖਦੀਪ ਸਿੰਘ ਗਿੱਲ ਤੇ ਇਹਨਾਂ ਦਾ ਪੂਰਾ ਪਰਿਵਾਰ,

FM 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੋਏ ਜੀ 2:59 ਤੇ 16 ਸਕਿੰਟ ਤੇ ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਪ੍ਰੋਗਰਾਮ ਹੋਏਗਾ ਸਖੀ ਸਹੇਲੀ ਤੇ 4 ਵਜੇ ਆਜ ਕੇ ਮਹਿਮਾਨ ਤੇ ਤਦ ਤੱਕ ਕਰਦੇ ਹਾਂ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 5:19 ਦਾ ਤੇ ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ। ਜੀ, ਮੈਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸੁਨੀਤਾ ਤੁਹਾਡੇ ਵੱਲ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਜੀ, ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਸਿਲਸਿਲਾ ਖੁੰਡ ਚਰਚਾ ਤੇ ਵਿਸ਼ਾ ਰਹੇਗਾ ਲੀ ਪਾੜਵੀ ਖੀਰੇ ਦੀ ਖੇਤੀ ਤੇ ਮੰਡੀਕਰਨ। ਭਾਗ ਲੈਣ ਵਾਲੇ ਕਲਾਕਾਰ ਸਤਪਾਲ ਬਰਾੜ, ਵੀਰਪਾਲ ਧਾਲੀਵਾਲ, ਮਹਾਵੀਰ ਤੇ ਸੁਨੀਤਾ ਸੋਨੀ, ਆਲੇਖ ਵੀਰਪਾਲ ਧਾਲੀਵਾਲ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

0: ਗੱਡਾ, ਸਾਨੂੰ ਵੀ ਨਾਲ ਲੈ ਚੱਲੀ।
1: ਆ ਤੇ ਹੋਰ ਆ ਲੱਤਾਂ ਰਹਿ ਗਈਆਂ ਤੁਰਦੀਆਂ ਦੀਆਂ।
2: ਅੱਛਾ, ਅੱਜ ਆ ਹੰਸਾਂ ਦੀ ਜੋੜੀ ਕਿੱਧਰ ਚੱਲੀ ਹੈ? ਨਾਲੇ ਮੈਂ ਮੇਲੇ ਨਹੀਂ ਚੱਲਿਆ, ਸੋਨੂੰ ਗਲਤ ਫਹਿਮੀ ਹੋਈ ਹੈ। ਉਹ ਮੈਂ ਤਾਂ ਭਾਈ ਖੇਤ ਜਾਣਾ ਹੈ, ਹੋਰ ਨਾ ਕਿਤੇ ਦਿੱਲੀ ਦੇ ਭੁਲੇਖੇ ਕਲਕੱਤੇ ਵਗ ਜੂ।
1: ਓ ਲੈ ਦੇਖ ਲੈ ਚੇਡਾਂ ਕਰਦਾ, ਨਾ ਐਸ ਮਹੀਨੇ ਕਿਹੜਾ ਮੇਲਾ ਲੱਗਦਾ।
2: ਆਹੀ ਤੁਹਾਡੇ ਵੱਡੇ ਬਾਬੇ ਵਾਲਾ।
0: ਬੇ ਫੋਟ, ਕਿਉਂ ਟੀਚਰਾਂ ਕਰਦਾ? ਤੇਰੀ ਮਸ਼ਕਰੀਆਂ ਕਰਨ ਦੀ ਆਦਤ ਨਹੀਂ ਗਈ?
2: ਉਹ ਕੁਛ ਨੀ ਕੁਛ ਨੀ, ਮੈਂ ਤਾਂ ਐ ਕਹਿੰਦਾ ਸੀ ਵੀ ਅੱਜ ਫੌਜਾਂ ਇਸ ਵੇਲੇ ਕਿੱਧਰ ਚੱਲੀਆਂ।
1: ਹਾਂ ਲੈ ਬਾਰਡਰ ਤੇ ਉਹ ਕਹਿੰਦੇ ਵੀ ਤੁਸੀਂ ਦੋਵੇਂ ਜਣੀਆਂ ਆ ਜਾਓ ਤੇ ਬੰਦੂਕਾਂ ਲੈ ਜਾਓ। ਆ ਜਿਹੜੇ ਜਿਹੜੇ ਗੋਲ ਮਸ਼ਕਰੀਆਂ ਕਰਦੇ ਆ ਨਾ, ਦੋ ਦੋ ਗੋਲੀਆਂ ਮਾਰਿਓ।
0: ਹੈ ਐ ਨੀ ਹਟਦੀ, ਹੁਣ ਮੈਥੋਂ ਸੁਣੇਗੀ। ਚੁੱਪ ਕਰ ਜਾ, ਨੀ ਚੁੱਪ, ਡੂਮਣਾ ਨੀ ਛੇੜੀ ਦਾ। ਚੱਲ ਛੱਡ, ਅਸੀਂ ਤਾਂ ਗੁਰਿਆ ਭੂਰੇ ਦੇ ਖੇਤ ਚੋਂ ਛੱਟੀਆਂ ਲੈਣੀਆਂ ਸੀ। ਉਹ ਕਹਿੰਦਾ ਵੀ ਆਥਣੇ ਆ ਕੇ ਲੈ ਜਿਓ, ਗੁਰੇ ਦੇ ਗੱਡੇ ਤੇ ਚੱਕ ਲਿਆਈਓ। ਆ ਬਾਲਣ ਮੁੱਕਿਆ ਪਿਆ ਨਾ।
2: ਭੂਰੇ ਨੇ ਹਜੇ ਕੱਲ ਪਰਸੋਂ ਤਾਂ ਨਰਮੇ ਵਾਲੇ 2-2.5 ਕਿੱਲੇ ਵਾਹੇ ਨੇ।
1: ਆਹੋ ਬਈ, ਸੱਚੀ ਦੱਸੀ ਵੀ ਆ ਜੱਟ ਦੇ ਦਿਮਾਗ ਨੂੰ ਹੋ ਕੀ ਗਿਆ? ਠੀਕ ਤਾਂ ਹੈ, ਆ ਕਹਿੰਦੇ ਆ ਵੀ ਬੰਦੇ ਜਿੱਡਾ ਜਿੱਡਾ ਨਰਮਾ ਜੜਾਂ ਚੋਂ ਹੀ ਪੱਟਦਾ। ਹਾਂ
2: ਆਹੋ, ਹੋਰ ਹੁਣ ਉਹ ਕੀ ਕਰੇ ਵੀ, ਸਾਰੇ ਖੇਤ ਨੂੰ ਤਾਂ ਗੁਲਾਬੀ ਸੁੰਡੀ ਖਾ ਗਈ ਤੇ ਫਲ ਭੋਰਾ ਹੈ ਨੀ
0: ਨਾ ਹੈ। ਉਹ ਤਾਂ ਆਪਦੇ ਆਪ ਨੂੰ ਬਾਲਾ ਸਿਆਣਾ ਸਮਝਦਾ, ਆ ਫਸਲ ਬਾੜੀ ਦੀਆਂ ਡਾਕਟਰਾਂ ਵਾਂਗੂ ਗੱਲਾਂ ਕਰਦਾ।
1: ਆ ਤਾਹੀ ਤਾਂ ਜਿਵੇਂ ਆਂਦੇ ਹੁੰਦੇ ਆ ਵੀ ਡਾਕਟਰ ਨਾ ਆਪਦੀ ਢੂਹੀ ਚ ਟੀਕਾ ਨੀ ਲਾ ਸਕਦਾ।
2: ਆ ਮੈਨੂੰ ਹੁਣੇ ਫੋਨ ਆਇਆ ਭੂਰੇ ਦਾ ਵੀ ਖੁੰਡ ਕੋਲੇ ਰੁਕੀ ਗੱਡਾ ਲੈ ਕੇ। ਮੈਂ ਆਇਆ, ਲੈ ਮੈਂ ਬਲਦ ਵੀ ਛਾਵੇਂ ਬੰਨਣੇ ਆ, ਐਵੇਂ ਵਿਚਾਰਾ ਧੁੱਪੇ ਖੜਾ ਰਹੂਗਾ। ਆ ਜਾਓ ਆਪਾਂ ਉਹਨਾਂ ਟਾਈਮ ਬੋਰਡ ਥੱਲੇ ਬਹਿੰਦੇ ਹਾਂ,
1: ਨਾਲੇ 2 ਘੜੀਆਂ ਆਰਾਮ ਕਰ ਲਾਂਗੇ, ਠੰਡਾ ਪਾਣੀ ਪੀ ਲੈਂਦੇ ਹਾਂ ਨਲਕੇ ਤੋਂ। ਹਾਏ ਕਦੋਂ ਦੇ ਤੁਰ ਕੇ ਆਉਂਦਿਆਂ ਦੀ, ਮੇਰੇ ਤਾਂ ਜੀ ਵੀ ਕੁੱਤੇ ਵਾਂਗੂ ਬਾਹਰ ਆ ਗਈ।
0: ਲੈ ਦੱਸ, ਬਰਾਤ ਸੱਦ ਕੇ ਆਪ ਲਾੜਾ ਸਾਹਿਬ ਗਾਇਬ ਹੋ ਗਿਆ, ਪਤਾ ਹੀ ਨਹੀਂ ਕਿੱਧਰ ਗਿਆ।
3: ਓਏ ਖੜ ਜੋ ਖੜ, ਓਏ ਐ ਨਹੀਂ ਗਾਇਬ ਹੁੰਦਾ। ਉਹ ਸੱਜਰੀ ਮੱਝ ਦਾ ਕੱਟਾ ਬਿਮਾਰ ਹੋ ਗਿਆ ਸੀ, ਓਏ ਉਹਨੂੰ ਟੀਕਾ ਟੱਪਾ ਕਰਾਉਣ ਲੱਗ ਗਿਆ ਸੀ ਬਸ, ਤਾਂ ਹੀ ਮਾੜਾ ਜਿਹਾ ਲੇਟ ਹੋ ਗਿਆ। ਮੈਂ ਤਾਂ 12 ਵਾਲੀ ਗੱਡੀ ਵਾਂਗੂ ਐ ਪੂਰਾ ਟਾਈਮ ਤੇ ਆ ਜਾਂਦਾ।
1: ਓ ਲੈ ਹੁਣ ਕਿਵੇਂ ਆ ਫਿਰ ਤੇਰਾ ਕੱਟਾ?
3: ਜਮਾ ਲੋਟ ਤੇਰੇ ਨੂੰ ਭੱਜਿਆ ਫਿਰਦਾ।
1: ਬੇ ਫੋਟ, ਮੇਰੇ ਤਾਂ ਗੋਡੇ ਦੁਖਦੇ। ਹਾਏ ਹਾਏ, ਜੈ ਖਾਣਿਆ ਨਾ, ਮੈਥੋਂ ਤਾਂ ਤੁਰੇ ਹੀ ਮਸਾਂ ਜਾਂਦਾ। ਉਹ ਤਾਂ ਨਾ ਜੇ ਬਾਲਣ ਦਾ ਬਾਲਣ ਫੂਕਣ ਨਾ ਕਰਨਾ ਹੁੰਦਾ ਨਾ, ਫਿਰ ਤਾਂ ਨੀ ਮੈਂ ਆਉਂਦੀ ਸੀ।
3: ਓਏ ਤਾਂ ਹੀ ਤਾਂ ਕਿਹਾ ਵੀ ਤੇਰੇ ਵਰਗਾ।
2: ਉਹ ਚੱਲ ਛੱਡ ਪਰੇ ਭੂਰਿਆ, ਚੱਲ ਹੁਣ ਚੱਲੀਏ। ਆਪ ਤੰਦਰ ਦਾ ਚਿੱਟਾ ਕੁੜਤਾ ਪਜਾਮਾ ਆਇਆ ਪਾਇਆ ਜਿਵੇਂ ਨਾਨਕੀ ਚੱਲਿਆ ਹੋਵੇ। ਖੇਤ ਜਾਣਾ ਆਪਾਂ, ਭੁੱਲ ਤਾਂ ਨੀ ਗਿਆ ਕਿਤੇ?
3: ਓਏ ਰੁਕ ਜਾ, ਓਏ ਰੁਕ ਜਾ, ਬਾਲਿਆ ਕਾਲਿਆ, ਓਏ ਨਾਨਕੀ ਜਾਣ ਵੇਲੇ ਤਾਂ ਚਿੱਟਾ ਕੁੜਤਾ ਪਜਾਮਾ ਪਾਈਏ ਤੇ ਭਾਵਾਂ ਨਾ ਪਾਈਏ, ਪਰ ਜਦੋਂ ਆਪਾਂ ਕਿਤੇ ਗਰਾਂ ਜਾਣਾ ਹੁੰਦਾ ਨਾ ਉਦੋਂ ਜ਼ਰੂਰ ਪਾਉਂਦੇ ਹਾਂ। ਆਪਣੀ ਟੌਰ ਹੀ ਆ ਫਿਰ ਇਹ। ਉਹ ਮੈਂ ਕਿਤੇ ਜਾ ਕੇ ਆਉਣਾ ਸੀ, ਆਪਾਂ ਆਉਂਦੇ ਨੂੰ ਦੇਖਿਆ ਤਾਂ ਘਰੇ ਆ ਕੱਟਾ ਬਿਮਾਰ ਹੋਇਆ ਪਿਆ ਸੀ, ਓਏ ਉਹਦੇ ਚ ਉਲਝ ਗਿਆ ਤੇ ਆ ਕੱਪੜੇ ਮੈਥੋਂ ਬਦਲੇ ਨਹੀਂ ਗਏ।
2: ਓ ਭਾਈ ਬਾਲਾ ਕੰਮ ਆ ਬੰਦਾ ਤੂੰ ਤਾਂ, ਅਸੀਂ ਤਾਂ ਜਮਾ ਵਿਹਲੇ ਆ ਨਾ ਵਿਹਲੇ। ਲੈ ਦੱਸ।
3: ਓਏ ਓਏ, ਜਾਣਦਾ ਵਾ ਤੈਨੂੰ ਵੱਡੇ ਕਾਮੇ ਨੂੰ ਮਾਰਦਾ ਗੱਲਾਂ, ਨਾ ਉੱਥੇ ਜਾ ਕੇ ਕਿਹੜਾ ਤੂੰ ਗੱਡੀ ਫੜਨੀ ਹੈ ਵੀ ਲੇਟ ਹੋਜੂ, ਇਹ ਤਾਂ ਉਹ ਗੱਲ ਹੋ ਗਈ ਵੇ ਮੈਂ ਖੜੀ ਟੈਸਣ ਤੇ ਰਹਿ ਗਈ ਆ ਵੇ ਤੂੰ ਗੱਡੀ ਚੜ ਗਿਆ ਵੇ। ਓਏ ਜਾ ਕੇ ਤੂੰ ਰੇੜੀ ਚ 4 ਭਰੀਆਂ ਕੱਖਾਂ ਦੀਆਂ ਹੀ ਪਾਉਣੀਆਂ, ਉਹ ਮੁੰਡਿਆਂ ਨੇ ਪਹਿਲਾਂ ਹੀ ਵੜਤੀਆਂ ਹੋਣੀਆਂ।
2: ਉਹ ਚਲੋ ਮੰਨਿਆ ਵੀ ਮੈਂ ਤਾਂ ਗੱਡੀ ਨਹੀਂ ਫੜਨੀ ਤੇ ਖੇਤ ਦਾ ਕੰਮ ਵੀ ਹੌਲਾ ਹੀ ਹੈ, ਪਰ ਤੂੰ ਸਾਨੂੰ ਖੁੰਡ ਤੇ ਬਿਠਾ ਕੇ ਤੂੰ ਦੱਸ ਕਿਹੜੀ ਸੁੱਖ ਦੇਣੀ ਹੈ?
3: ਓਏ ਸੁੱਖ ਨਹੀਂ ਦੇਣੀ ਬਾਬਾ ਗੁਰੂ, ਉਹ ਰਾਜੂ ਨੂੰ ਕਿਹਾ ਸੀ ਵੀ ਕਾਲਜੋਂ ਆ ਕੇ ਮੇਰੇ ਕੋਲ ਆ ਜੀ, ਮੈਂ ਉਹ ਤੋਂ ਸਲਾਹ ਲੈਣੀ ਹੈ ਮਾੜੀ ਮੋਟੀ। ਉਹ ਮਾਰਖਾ ਨਿਗਾਹ ਮਾੜੀ ਮੋਟੀ ਆਉਂਦੀ ਹੋਣੀ ਕਿਤੇ, ਉਹ ਲੱਗਦਾ ਆਉਂਦੀ ਆ, ਉਹ ਸਕੂਟਰੀ ਤੇ ਐਨਕਾਂ ਲਾਈ ਆਉਂਦੀ ਆ, ਉਹੀ ਨੀ?
2: ਓਏ ਹਾਂ ਭਾਈ, ਲੱਗਦੀ ਤਾਂ ਉਹੀ ਹੈ। ਓਏ ਤੂੰ ਐਂ ਕਰ, ਬਹਿ ਜਾ ਥੜੇ ਤੇ, ਆ ਜਾ। ਪਤਾ ਨੀ ਨੰਬਰਦਾਰਾਂ ਨੇ ਕੀ ਪੁੰਨ ਕੀਤਾ ਜਿਹੜੀ ਇਹਨਾਂ ਦੀ ਇੰਨੀ ਚੰਗੀ ਲਾਦ ਮਿਲੀ ਹੈ। ਆਹ ਦੇਖ ਲੈ, ਲੋਕਾਂ ਦੇ ਜਵਾਕ ਦਾ ਪੜ੍ਹ ਕੇ ਬਾਹਰਲੇ ਮੁਲਕ ਦਿਹਾੜੀਆਂ ਕਰਦੇ ਫਿਰਦੇ ਹੈ, ਤੇ ਆਹ ਕੁੜੀ ਭਾਈ ਖੇਤੀਬਾੜੀ ਦੀ ਪੜ੍ਹਾਈ ਕਰਦੀ ਹੈ, ਕਹਿੰਦੇ ਨੇ ਨਾਲੇ ਆਪਦੇ ਘਰ ਦਾ ਵੀ ਸਾਰਾ ਕੰਮ ਕਰਦੀ।

0: ਹੈ, ਵਧੀਆ ਤਰੱਕੀ ਚ ਕਰਤਾ ਇਹਨੇ ਆਪਦੇ ਪਿਓ ਨੂੰ। ਹੁਣ ਤਾਂ ਭਾਈ ਕੁੜੀਆਂ ਮੁੰਡਿਆਂ ਨਾਲੋਂ ਮੂਹਰੇ ਨੇ, ਨਾਲੇ ਕਦੇ ਕਦੇ ਮੇਰੇ ਤੇਰੇ ਵਰਗਿਆਂ ਨੂੰ ਵੀ ਰਾਹ ਪਾ ਦਿੰਦੀ ਹੈ।
1: ਤੇ ਹੋਰ ਜਵਾਕ ਤਾਂ ਅੱਜ ਕੱਲ ਦੇ ਜਿਵੇਂ ਕਿਸੇ ਕੰਮ ਦੇ ਨਹੀਂ, ਪਰ ਆ ਕੁੜੀ ਤਾਂ ਭਾਈ ਬਾਹਲੀ ਸਿਆਣੀ ਹੈ।
2: ਬੂਨੀ ਭਾਈਆਂ ਦੇ ਹੋਵੇ ਪੂਰਿਆ, ਅੱਜ ਤਾਂ ਲੱਗਦਾ ਸੂਰਜ ਠੰਡਾ ਹੋ ਗਿਆ, ਬੱਦਲ ਹੋਣਗੇ ਵੇ, ਮੀਂਹ ਵੀ ਪਊ, ਉਹ ਵੀ ਜ਼ੋਰ ਦਾ।
3: ਹੈਂ ਓਏ ਤੈਨੂੰ ਕੀ ਹੋ ਗਿਆ, ਉਹ ਕਿਹੜੇ ਬੱਦਲ ਦੀ ਗੱਲ ਕਰੀ ਜਾਨੀ ਹੈ, ਰੱਬ ਤਾਂ ਸਾਫ ਦੀਦਾ।
2: ਵੇ ਆ ਦੇਖ, ਸਾਡੇ ਆਲੀ ਨੂੰ ਕਿਸੇ ਦੀ ਤਾਰੀਫ ਨਹੀਂ ਕੀਤੀ ਕਦੇ ਇਹਨੇ, ਇਹ ਤਾਂ ਕਿਸੇ ਨੂੰ ਉਹੀ ਨਹੀਂ ਦੇਖ ਜਰਦੀ।
1: ਆਹ ਨੀ ਤੂੰ ਟਕੀ ਰਹਿ ਟਕੀ, ਹੁਣ ਜੇ ਭਲਾ ਕਿਸੇ ਚ ਤਾਰੀਫ ਕਰਨ ਲਾਇਕ ਕੁਛ ਹੋਊ ਤਾਂ ਹੀ ਭਾਈ ਬੰਦਾ ਉਹਦੀ ਤਾਰੀਫ ਕਰੂ, ਨਾ ਖਾਲੀ ਢੋਲ ਭਰਿਆ ਕੌਣ ਆਖੇ, ਨਾ ਰੱਬ ਭਾਈ ਝੂਠ ਨਾ ਬੁਲਾਵੇ, ਮੈਥੋਂ ਦਾ ਨੀ ਬੋਲਿਆ ਜਾਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਾੜੀ ਜੀ ਸਕੂਟਰੀ ਲਾ ਲਾਂ ਪਾਸੇ, ਬਸ ਆਈ ਦੱਸੋ ਅੱਜ ਕਿਵੇਂ ਰੌਣਕਾਂ ਲਾ ਰੱਖੀਆਂ ਬੋਰਡ ਥੱਲੇ। ਹੋਰ ਤਾਇਆ ਜੀ ਤੁਸੀਂ ਕਿਵੇਂ, ਠੀਕ ਹੋ, ਕਿੱਥੇ ਜਾ ਕੇ ਆਏ ਹੋ ਤਾਇਆ ਜੀ ਤੁਸੀਂ?
3: ਉਹ ਭਾਈ ਆ ਜਾ, ਤੈਨੂੰ ਹੀ ਉਡੀਕਦੇ ਸੀ, ਉਹ ਜਾਣਾ ਤਾਂ ਭਾਈ ਕਿੱਥੇ ਆ, ਬਸ ਅਸੀਂ ਕਾਣਾ ਮਕਾਣਾ ਨਹੀਂ ਲੋਟ ਆਉਂਦੀਆਂ, ਤੂੰ ਕੁੜੇ ਇੱਕ ਵੇਲਾ ਹੀ ਕਰਤਾ ਕਮਲੀਏ।
1: ਓ ਬਸ ਤਾਇਆ ਜੀ, ਆ ਹੁਣੇ ਕਾਲਜੋਂ ਆਈ ਸੀ ਤੇ ਆ ਕੇ ਮੱਝਾਂ ਨੂੰ ਕੱਖ ਪੱਠੇ ਜੇ ਪਾਉਣ ਲੱਗ ਗਈ, ਸੋਨੂੰ ਤਾਂ ਪਤਾ ਹੀ ਹੈ ਕਿ ਮੈਨੂੰ ਮੱਝਾਂ ਸਾਂਭਣ ਦਾ ਕਿੰਨਾ ਸ਼ੌਂਕ ਹੈ ਤੁਹਾਡੇ ਵਾਂਗੂ।
0: ਉਹ ਜਿਉਂਦੀ ਰਹਿ ਧੀਏ, ਆ ਗੱਲ ਕਹਿ ਕੇ ਤਾਂ ਨਾ ਤੂੰ ਮੇਰਾ ਸਵਾ ਸਿਰ ਖੂਨ ਵਧਾਤਾ।
1: ਹਾਂ ਨਾ ਜੇ ਬਾਲ ਖੂਨ ਵੱਧ ਗਿਆ ਤਾਂ ਐਂ ਕਰ, ਇੱਕ ਦੋ ਬੋਤਲ ਕਿਸੇ ਨੂੰ ਦਾਨ ਕਰ ਦੇ ਨਾ, ਹੋਰ ਕਿਤੇ ਆ ਜਿਵੇਂ ਕਹਿੰਦੇ ਹੁੰਦੇ ਨੇ ਤੇਰਾ ਬਲੱਡ ਬਲੁੱਡ ਜਾਣਾ ਬਾਅਦ ਚ, ਨਾਲੇ ਬਲੱਡ ਵਧੇ ਤਾਂ ਨਾ ਬੰਦਾ ਬਿਨਾਂ ਬ੍ਰੇਕਾਂ ਵਾਲੇ ਟਰੈਕਟਰ ਵਾਂਗੂ ਭੱਜਦਾ, ਹੋਰ ਨਾ ਕਿਸੇ ਚ ਵੱਜ ਕੇ ਆਪਦਾ ਸਿਰ ਸੁਰ ਜਾ ਪੜਵਾ ਲਈ।
3: ਓਏ ਤੇਰਾ ਭਲਾ ਹੋ ਜੇ ਬੰਤੀਏ, ਓਏ ਤਾਂ ਆਪਣੀ ਧੀ ਦੀ ਤਾਰੀਫ ਕਰਦਾ ਤੇ ਅੱਜ ਕੱਲ ਜਦੋਂ ਜਵਾਕਾਂ ਨੂੰ ਦੁੱਧ ਚ ਮੁਸ਼ਕ ਆਉਂਦਾ ਹੈ ਤੇ ਇਹ ਆਪ ਪਸ਼ੂ ਸਾਂਭਦੀ ਹੈ।
1: ਤਾਇਆ ਜੀ ਦੱਸੋ ਫਿਰ ਅੱਜ ਕੀ ਹੁਕਮ ਹੈ, ਕਿਵੇਂ ਯਾਦ ਕੀਤਾ ਮੈਨੂੰ?
3: ਉਹ ਕੁਛ ਨੀ ਪੁੱਤ, ਤੈਨੂੰ ਮੈਂ ਕੀ ਦੱਸਾਂ ਹੁਣ, ਆ ਮੇਰੇ ਖੇਤ ਸੁੱਕੀਆਂ ਛੱਟੀਆਂ ਰੱਖਣ ਕਰਕੇ ਨਾ, ਆ ਮੇਰੇ 2-2.5 ਕਿੱਲੇ ਆ ਜਿਹੜੇ ਜਿਹਦੇ ਚ ਮੈਂ ਨਰਮਾ ਬੀਜਿਆ ਸੀ, ਉਹਨੂੰ ਗੁਲਾਬੀ ਸੁੰਡੀ ਪੈ ਗਈ ਤੇ ਕੋਈ ਫਸਲ ਹੋਰ ਹੁਣ ਹੁੰਦੀ ਨੀ, ਹਾਰ ਕੇ ਮੈਨੂੰ ਨਰਮਾ ਪੱਟਣਾ ਪੈ ਗਿਆ ਸਾਰਾ।
0: ਓਏ ਉਹਦਾ ਤੂੰ ਪੱਟ ਵੀ ਦਿੱਤਾ ਭੂਰਿਆ, ਹੁਣ ਜਵਾਕੜੀ ਤੋਂ ਕੀ ਪੁੱਛਣਾ, ਉਹ ਦੱਸ।
3: ਓਏ ਆਹੀ ਵੀ ਉਸ ਖੇਤ ਚ ਹੁਣ ਮੈਂ ਕੀ ਬੀਜਾਂ ਤਾਂ ਕਿ ਮੇਰਾ ਬੜਾ ਨੁਕਸਾਨ ਵੀ ਨਾ ਹੋਵੇ, ਕਿਉਂਕਿ ਨਾ ਤਾਂ ਹੁਣ ਉਸ ਚ ਨਰਮਾ ਹੋ ਸਕਦਾ ਤੇ ਨਾ ਝੋਨਾ, ਟਿੱਬੀ ਵਾਲਾ ਵਾਹਣ ਹੋਣ ਕਰਕੇ ਉੱਥੇ ਮਿੱਟੀ ਭੁਰਭਰੀ ਜੀ ਹੈ, ਤਾਂ ਹੀ ਤਾਂ ਨਰਮਾ ਬੀਜਿਆ ਸੀ।
0: ਆਹੋ ਗੱਲ ਤਾਂ ਤੇਰੀ ਜਮਾਂ ਠੀਕ ਹੈ, ਝੋਨਾ ਲਾਉਣ ਦਾ ਤਾਂ ਵੈਸੇ ਟਾਈਮ ਟੱਪ ਗਿਆ, ਜੇ ਹੁਣ ਬੀਜ ਵੀ ਦੇਵੇਂਗਾ ਉਹਦਾ ਝਾੜ ਨਹੀਂ ਨਿਕਲਣਾ ਤੇ ਮਿਹਨਤ ਐਵੇਂ ਵਾਧੂ ਦੀ ਕਰਨੀ ਪਊ।
2: ਗੁਰਿਆ ਤੈਨੂੰ ਨੀ ਪਤਾ ਇਹਦੇ ਦਿਮਾਗ ਚ ਕੋਈ ਹੋਰ ਸਕੀਮ ਹੋਊ ਪੱਕਾ, ਕੋਈ ਗੱਲ ਤਾਂ ਹੈ ਇਹਦੇ ਦਿਮਾਗ ਚ।
1: ਹਾਂ ਲੈ ਹੋਰ ਨਾ, ਤੈਨੂੰ ਕੀ ਲੱਗਦਾ ਸੰਤੀਏ, ਮੈਂ ਤਾਂ ਤੈਨੂੰ ਪਹਿਲਾਂ ਕਹੀ ਜਾਂਦੀ ਸੀ ਵੀ ਉਹ ਪੂਰਾ ਹੈ, ਉਹ ਤਾਂ ਮਰੀ ਜੂ ਨਾ ਦੇਵੇ ਕਿਸੇ ਨੂੰ। ਹਾਂ ਅੱਜ ਸਾਨੂੰ ਕਿਵੇਂ ਕਹਿਤਾ ਵੀ ਭਾਈ ਛਟੀਆਂ ਲੈ ਆਇਓ, ਦਾਲ ਚ ਤਾਂ ਕੁਛ ਪੱਕਾ ਕਾਲਾ ਕਾਲਾ ਹੈ। ਹਾਂ
0: ਉਹ ਭਾਈ ਗੱਲ ਤਾਂ ਤੁਸੀਂ ਜਮਾ ਹੀ ਠੀਕ ਕੀਤੀ ਸੁ।
3: ਲੈ ਓਏ ਕਰ ਲੋ ਇਹਨਾਂ ਤੇ ਸਾਣ, ਉਦੋਂ ਬਿਰ ਬਿਰ ਕਰਦੀਆਂ ਫਿਰਦੀਆਂ ਸੀ ਵੀ ਚੁੱਲਾ ਬਾਲਣ ਨੂੰ ਘਰੇ ਬਾਲਣ ਹੈ ਨੀ, ਆਪਦੀ ਚਾਚੀ ਨੂੰ ਆਂਦੀਆਂ ਅਖੇ ਚਾਚੀ ਉਹ ਜਿਹੜੀਆਂ 4 ਪਾਥੀਆਂ ਸੀਗੀਆਂ ਨਾ ਉਹ ਆ ਚੱਕਣੀਆਂ ਭੁੱਲ ਗਈਆਂ ਸੀ ਤੇ ਰੱਬ ਨੇ ਜਿਹੜੀਆਂ ਕਣੀਆਂ ਪਾਈਆਂ ਸੀ ਉਹਦੇ ਨਾਲ ਭਿੱਜ ਗਈਆਂ ਤੇ ਹੁਣ ਧੁਖਦੀਆਂ ਨੀ। ਉਹ ਚੱਲ ਮੈਂ ਸੋਚਿਆ ਵੀ ਚਲੋ 3 ਟਰਾਲੀਆਂ ਤਾਂ ਮੈਂ ਢੋ ਲਈਆਂ ਸੀ, ਆ 4-5 ਭਰੀਆਂ ਹੈਗੀਆਂ ਉਹ ਚੱਕ ਲਿਆਉਣੀਆਂ ਗੁਰੀ ਦੇ ਗੱਡੇ ਤੇ, ਨਾਲੇ ਇਹਨਾਂ ਦਾ ਭਲਾ ਹੋਜੂ ਨਾਲੇ ਰਾਜੂ ਪੁੱਤ ਆਜੂ ਤੇ ਆਪਾਂ ਬਹਿ ਕੇ ਗੱਲਾਂ ਬਾਤਾਂ ਕਰ ਲਾਂਗੇ, 4 ਗੱਲਾਂ ਜਾਣ ਲਾਂਗੇ।
2: ਵੇ ਪੂਰਿਆ ਕਿਉਂ ਗੁੱਸਾ ਕਰਦਾ, ਮਾਰ ਗੁੱਸੇ ਨੂੰ, ਵੇ ਤੈਨੂੰ ਪਤਾ ਤਾਂ ਹੈ ਇਹਦਾ, ਨੀ ਹੁਣ ਤੂੰ ਚੁੱਪ ਕਰ ਬੰਤੀਏ, ਹੁਣ ਨਾ ਬੋਲੀ ਹੋਰ ਹੀ ਆਪਦਾ ਗਧੀ ਗੇੜ ਪਾ ਕੇ ਬਹਿ ਜਾਨੀ ਹੈ।
1: ਓ ਮੈਂ ਤਾਂ ਸੋਇ ਕੀ ਕਿਹਾ ਸੀ, ਗੱਲ ਤਾਂ ਮੈਂ ਬੜਾ ਸਹੀ ਕੀਤੀ ਸੀ ਹੈ ਕਿ ਨਹੀਂ? ਤਾਇਆ ਜੀ ਹੁਣ ਆਪਾਂ ਐ ਕਰਦੇ ਆ, ਪਹਿਲਾਂ ਮਿੱਟੀ ਪਾਣੀ ਦੀ ਜਾਂਚ ਕਰਾਉਂਦੇ ਆ।
3: ਓ ਰਾਜੂ ਪੁੱਤ ਉਹ ਤਾਂ ਮੈਂ ਪਹਿਲਾਂ ਹੀ ਕਰਾ ਲਈ ਸੀ, ਮੈਂ ਲੈ ਗਿਆ ਸੀ ਸੈਂਪਲ, ਆ ਪੜ੍ਹ ਕੇ ਦੇਖਾਂ ਵੀ ਕੀ ਲਿਖਿਆ ਰਿਪੋਰਟ ਚ। ਉਹ ਮੈਂ ਕਿਹਾ ਦੱਸ ਬਈ ਹੁਣ ਕੀ ਕਰੀਏ, ਐਂ ਵਾਹਣ ਵਿਹਲਾ ਤਾਂ ਛੱਡਿਆ ਨਹੀਂ ਜਾਂਦਾ।
0: ਹੋਰ ਭਾਈ ਜੱਟ ਦੀ ਤਾਂ ਜੇ ਫਸਲ ਮਰ ਜੇ ਉਹ 4 ਸਾਲ ਦੁਨੀਆਂ ਤੋਂ ਪਿੱਛੇ ਰਹਿ ਜਾਂਦਾ, ਆ ਤਾਂ ਸਾਲ ਛਮਾਹੀ ਉਹਦੇ ਕੋਲੇ ਕੋਈ 4 ਪੈਸੇ ਆਉਣੇ ਹੁੰਦੇ ਆ।
1: ਤਾਇਆ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ, ਤਾਏ ਭੂਰੇ ਨੂੰ ਆਪਾਂ ਪਿੱਛੇ ਨਹੀਂ ਰਹਿਣ ਦਿੰਦੇ, ਆਪਾਂ ਇਹਨਾਂ ਦਾ ਟੌਪ ਗੇਅਰ ਪਾਵਾਂਗੇ, ਦੇਖੀ ਜਾਇਓ 2.5 ਕਿੱਲਿਆਂ ਚੋਂ 3 ਗੁਣਾ ਮੁਨਾਫਾ ਨਿਕਲੂ ਜੇ ਸਹੀ ਤਰੀਕੇ ਨਾਲ ਖੇਤੀ ਕਰ ਲੈਣਗੇ। ਓ ਨਾ ਫੇਰ ਕਹੂੰਗੇ, ਬੰਤੀ ਬੋਲਦੀ ਆ, ਓ ਟੌਪ ਗੇਅਰ ਪਾ ਕੇ ਭਲਾ ਭੂਰੇ ਦਾ ਤੁਸੀਂ ਰਟਕ ਬਣਾਉਣਾ, ਇਹਨੂੰ ਚੰਦ ਤੇ ਭੇਜਣਾ, ਇਹ ਤਾਂ ਐਂ ਜਾਊਗਾ ਚੰਦ ਤੇ।

0: नहीं चाची जी, ताए भूरे दा राकेट नहीं बनाउंदे, उन्हां दी खेती दा राकेट बनावांगे ते उहदी स्पीड बनूगी नवें किस्म दी खेती, जां कह लवो लीप आड़मी खेती। ओ राकेट दी स्पीड नाल पैसे कमा के देऊ ताए नूं। हो ले हुण आ लीप आड़मी खेती आ नवें कुछ कढ मारिया ना, ओ किवें हुंदी है सानू भी दस दे दो भोरे, माड़ा जिहा सवार के दसी।
1: लै भाई दस सानू, साडा भी कुछ भला हो जे, साडे भी कुछ पल्ले पै जे, बैठिया ता हां ही हुण तेरे कोले।
0: ताया जी तुसी ऐ करो, खीरियां दी खेती कर लो।
2: खीरियां दी खेती, एदा की मतलब भाई, चंगू तरह समझा पुत मैनू।
3: ओ पूरिया, आप तो तू कदे खीरा खादा है कि नहीं खादा सारी उम्र, पर आ जवाकड़ी हुण तेरा वाह खीरे नाल पवाऊगी, देखी जाई।
0: ताया जी खीरे नी, ए ता सगो हीरे ने, हीरे मेरे पैसे ही पैसे ने, जे किते सही तरीके नाल इन्ना दी खेती आपां कर लईए ते सानू इन्ना नू उगाउण अते वेचण दा ढंग वी आ जे, ए ता घरे लाईआं दो वेलां ही नी मान। हां ओ फिर तो भाई पूरे दे किते सिरी ना गंज हो जे, जिवें कहिंदे हुंदे ऐ वी जिहदे कोले चार पैसे हुंदे आ ना ओ छेती गंजा हो जांदा।
2: ओए छड बंतीए, ओ पुत मैं तो ये चाहना भी मेरे दो ढाई किले फसल है ना जड़ी, ओ ना रह जाए किते, वादू ना सही पर खर्चे जोगी कमाई हो जाए। वो ऐतकी तो ना मझां च भी नुकसान हो गया, सहुरे दियां ने सारियां ने कट्टे वच्छे दिते आ, एक ने भी कट्टी जां वच्छी नहीं दिती।
1: आ ना गल मेरे समझ नहीं आई, ये औरतां तो ता मुंडे पालदे ने ते पशुआं तो कुड़ियां, ओ मेरा मतलब हां कट्टियां वच्छियां।
3: ओ ये तो भाई मनुष्य फितरत है, ਆਪਦਾ ਲਾਲਚ ਤੱਕਦਾ ਹਰ ਇੱਕ ਬੰਦਾ।
0: ਓ ਤੇ ਹੋਰ ਕੀ ਬਈ, ਜੇ ਭਲਾ ਮੁੰਡੇ ਹੋਣਗੇ ਸੰਤੀਏ ਤਾਂ ਬੁਢਾਪੇ ਚ ਕਮਾ ਕੇ ਖਵਾਉਣਗੇ ਤੇ ਸਾਨੂੰ ਸਾਂਭਣਗੇ, ਤੇ ਜੇ ਭਲਾ ਮੱਝਾਂ ਗਾਵਾਂ ਦੇ ਕੁੜੀਆਂ ਹੋਣਗੀਆਂ ਮਤਲਬ ਬੱਚੀਆਂ ਕੱਟੀਆਂ ਤੇ ਉਹ ਵੱਡੀਆਂ ਹੋ ਕੇ ਦੁੱਧ ਦੇਣਗੀਆਂ, ਤੇ ਗਾਹਾਂ ਉਹਨਾਂ ਦੇ ਜਵਾਕ ਹੋਣਗੇ, ਪਰ ਉਹ ਕੱਟੇ ਬੱਚੇ ਕਿਹੜੇ ਕੰਮ ਦੇ, ਇਹਨਾਂ ਨੂੰ ਤਾਂ ਵਾਧੂ ਸਮਝ ਕੇ ਸੜਕਾਂ ਤੇ ਛੱਡ ਦਿੰਦੇ ਆ। ਐਕਸੀਡੈਂਟ ਹੋਣ ਨੂੰ ਹੋਰ ਕੀ।
2: ਓਏ ਤੂੰ ਟਿਕ ਜਾ ਭਾਈ ਟਿਕ ਜਾ, ਨਾ ਹੋਰ ਇਹਨਾਂ ਦਾ ਹੁਣ ਕੀ ਕਰੀਏ, ਉਹ ਵੇਚ ਇਹਨਾਂ ਨੂੰ ਸਕਦੇ ਨੀ, ਤੂੰ ਛੱਡ ਗੱਲ ਹੋਰ ਹੀ ਪਾਸੇ ਲੈ ਜਾਨੀ ਐ। ਉਹ ਕੁੜੀਏ ਤੂੰ ਦੱਸ ਭਾਈ ਪੁੱਤ ਹੁਣ ਅੱਗੇ ਕੀ ਕਰੀਏ।
0: ਤਾਇਆ ਜੀ ਇਹੀ ਤਾਂ ਮੈਂ ਕਹਿਨੀ ਆ ਵੀ ਆਪਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਛੱਡ ਕੇ ਉਦਮੀ ਖੇਤੀ ਕਰਨੀ ਚਾਹੀਦੀ ਹੈ, ਜਿੱਥੇ ਕਿਸਾਨ ਸਿਰਫ ਫਸਲ ਬੀਜਦਾ ਹੀ ਨਹੀਂ ਸਗੋਂ ਮੁਨਾਫਾ ਲੈਣ ਦੀ ਪਲੈਨਿੰਗ ਵੀ ਕਰਦਾ ਹੈ ਕਿ ਇਸ ਤੋਂ ਕਿਵੇਂ ਅਸੀਂ ਮੁਨਾਫਾ ਲੈ ਸਕਦੇ ਹਾਂ।
3: ਉਹ ਫੇਰ ਭਾਈ ਮੇਰਾ ਖੇਤ ਤਾਂ ਆ ਉਦਮੀ ਖੇਤ ਦਾ ਸ਼ਰੀਕ ਹੀ ਹੋਇਆ, ਇਹ ਤਾਂ ਹਰ ਸਾਲ ਘਾਟਾ ਯੋਜਨਾ ਹੀ ਬਣਾਉਂਦਾ।
0: ਬੇ ਫੋਟ ਗੁਰਿਆ ਤੇਰੀਆਂ ਉਹੀ ਜਬਲੀਆਂ, ਬੇ ਖੇਤ ਨਹੀਂ ਬਣਾਉਂਦਾ ਆ ਯੋਜਨਾ ਯੋਜਨਾ ਨੀਆ, ਇਹ ਤਾਂ ਤੁਸੀਂ ਬਣਾਉਣੇ ਹੋ।
4: ਬਿਲਕੁਲ ਸਹੀ ਚਾਚੀ ਜੀ, ਹੁਣ ਬਈ ਸਾਡੀ ਚਾਚੀ ਵੀ ਸਰਪੰਚਾਂ ਵਾਂਗੂ ਗੱਲਾਂ ਕਰਦੀ ਆ, ਅਗਲੇ ਸਾਲ ਤਾਇਆ ਆਪਾਂ ਇਹਨੂੰ ਸਰਪੰਚ ਦੀਆਂ ਚੋਣਾਂ ਲੜਾਉਣੀਆਂ ਨੇ ਤੇ ਤੁਸੀਂ ਦਿਓ ਸਾਥ ਚਾਚੀ ਦਾ ਫੇਰ।
2: ਓਏ ਅਗਲੇ ਸਾਲ ਦੀ ਅਗਲੇ ਸਾਲ ਦੇਖੀ ਜਾਊ ਪੁੱਤ, ਉਹ ਤੂੰ ਛੱਡ ਪਰੇ ਦੀ ਤਾਰੀਫ ਕਰਨੀ, ਤੂੰ ਗਾਹ ਦੱਸ ਵੀ ਹੁਣ ਕੀ ਕਰਨਾ ਚਾਹੀਦਾ।
4: ਤਾਇਆ ਜੀ ਪਹਿਲੀ ਗੱਲ ਤਾਂ ਆਪਾਂ ਨੂੰ ਖੀਰੇ ਦੀ ਖੇਤੀ ਲਈ ਮਿੱਟੀ ਤੇ ਪਾਣੀ ਦੀ ਜਾਂਚ ਕਰਾਉਣੀ ਜ਼ਰੂਰੀ ਹੈ, ਉਹ ਤਾਂ ਤੁਸੀਂ ਕਰਾ ਲਿਆ ਤੇ ਮੈਂ ਰਿਪੋਰਟ ਪੜ੍ਹ ਕੇ ਦੇਖ ਵੀ ਲਈ, ਤੁਹਾਡੀ ਜਿਹੜੀ ਮਿੱਟੀ ਹੈ ਨਾ ਇਹ ਖੀਰੇ ਦੀ ਖੇਤੀ ਲਈ ਬਹੁਤ ਵਧੀਆ, ਇਸ ਦੀ ਜਾਂਚ ਨਾਲ ਸਾਨੂੰ ਜ਼ਮੀਨ ਦੇ ਖੁਰਾਕੀ ਤੱਤਾਂ ਅਤੇ ਕਮੀਆਂ ਦਾ ਪਤਾ ਲੱਗ ਗਿਆ, ਜਿਵੇਂ ਕਿ ਜ਼ਿੰਕ ਆਇਰਨ ਜਾਂ ਇਹਦੇ ਵਿੱਚ ਯੂਰੀਆ ਵਗੈਰਾ ਦੇ ਕਿਹੜੇ ਤੱਤ ਦੀ ਵਾਧ ਹੈ ਜਾਂ ਘਾਟ ਹੈ।
1: ਆ ਜਿਵੇਂ ਡਾਕਟਰ ਕਰਦੇ ਨੇ ਦਵਾਈ ਦੇਣ ਤੋਂ ਪਹਿਲਾਂ ਵੀ ਜਾਂਚ ਕਰਾ ਲਓ, ਉਵੇਂ ਜਿਵੇਂ ਨਾ।
3: ਮੇਰੇ ਤਾਂ ਘਰ ਵਾਲੇ ਵੀ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦੇ, ਮੇਰਾ ਮਤਲਬ ਹੈ ਮੇਰੀ ਗੱਲ ਦੀ ਜਾਂਚ ਨਹੀਂ ਕਰਦੇ, ਉਹ ਤਾਂ ਸਿੱਧਾ ਹੀ ਕਹਿੰਦੇ ਨੇ ਛੱਡੋ ਪਰਾਂ, ਐਵੇਂ ਭਗਾਈ ਮਾਰਦਾ ਹੈ ਤਾਂ।
2: ਖੀਰੇ
4: ਦੀ ਖੇਤੀ ਚ ਖੇਤ ਚ ਪਾਣੀ ਆਪਾਂ ਜਿਹੜਾ ਉਹ ਖੜਾ ਨੀ ਰਹਿਣ ਦੇਣਾ ਚਾਹੀਦਾ, ਝੋਨੇ ਵਾਂਗੂ ਆਪਾਂ ਪਾਣੀ ਲਾ ਕੇ ਛੱਡ ਦਿੰਨੇ ਆ ਕਈ ਵਾਰੀ, ਬੇਸ਼ੱਕ ਖੀਰੇ ਨੂੰ ਜਿਹੜਾ ਹੈਗਾ ਪਾਣੀ ਜ਼ਿਆਦਾ ਚਾਹੀਦਾ ਹੁੰਦਾ, ਪਰ ਖੀਰੇ ਵਿੱਚ ਜਿਹੜਾ ਪਾਣੀ ਹੈ ਉਹ ਵੀ ਕਹਿੰਦੇ 70% ਤੋਂ ਵੱਧ ਹੁੰਦਾ, ਪਰ ਜਿਹੜੇ ਖੇਤ 'ਚ ਖੀਰਾ ਬੀਜਣਾ ਹੋਵੇ ਨਾ

0: ਉਹਦੇ 'ਚ ਪਾਣੀ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ। ਮਿੱਟੀ ਜਿੰਨੀ ਜ਼ਿਆਦਾ ਭੁਰਭਰੀ ਅਤੇ ਹਵਾ ਦੀ ਨਿਕਾਸੀ ਵਾਲੀ ਹੁੰਦੀ ਹੈ ਓਨੀ ਜ਼ਿਆਦਾ ਚੰਗੀ ਹੁੰਦੀ ਹੈ, ਤੇ ਖੀਰੇ ਦੇ ਪੌਦੇ ਵੀ ਓਨੇ ਹੀ ਵਧੀਆ ਚੱਲਦੇ ਨੇ ਤੇ ਉਹਨਾਂ ਨੂੰ ਫਲ ਵੀ ਓਨਾ ਜ਼ਿਆਦਾ ਲੱਗਦਾ ਹੈ। ਤੇ ਇਹਦੇ ਲਈ ਤੁਹਾਡੇ ਖੇਤ ਦੀ ਜਿਹੜੀ ਮਿੱਟੀ ਹੈ ਉਹ ਮੈਂ ਪਹਿਲਾਂ ਹੀ ਦੱਸਿਆ, ਬਹੁਤ ਵਧੀਆ ਹੈਗੀ।
1: ਉਹ ਤਾਂ ਠੀਕ ਹੈ, ਤੇ ਅੱਗੇ ਫਿਰ?
0: ਤਾਇਆ ਜੀ, ਪਹਿਲਾਂ ਖੇਤ ਚੰਗੀ ਤਰ੍ਹਾਂ ਤਿਆਰ ਕਰ ਲਓ, ਫਿਰ ਉੱਚੀਆਂ ਉੱਚੀਆਂ ਜਿਹੜੀਆਂ ਵੱਟਾਂ ਪਾ ਕੇ ਜਾਂ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਬੈੱਡ ਟਾਈਪ ਬਣਾ ਕੇ, ਉਹਨਾਂ ਦੀ ਆਪਸੀ ਦੂਰੀ ਅਤੇ ਮਿੱਟੀ ਵਿੱਚ ਜਿਹੜੀ ਖਾਦ ਲਾਉਣੀ ਹੁੰਦੀ ਹੈ ਨਾ, ਉਹ ਰੂੜੀ ਦੀ ਖਾਦ ਹੋ ਗਈ ਤੇ ਜਿਹੜੀਆਂ ਹੋਰ ਖਾਦਾਂ ਹੁੰਦੀਆਂ ਜਿਹੜੀਆਂ ਖੀਰੇ ਵਾਸਤੇ ਜ਼ਰੂਰੀ ਹੁੰਦੀਆਂ ਤੱਤਾਂ ਵਾਲੀਆਂ ਨੇ, ਉਹ ਉਹਦੇ ਵਿੱਚ ਰਲਾ ਕੇ ਮਿੱਟੀ ਬਣਾਉਣ ਵੇਲੇ ਹੀ ਪਾ ਲਓ ਤੇ ਉਸ ਤੋਂ ਬਾਅਦ ਉਹਦੀਆਂ ਵੱਟਾਂ ਬਣਾਓ ਤੇ ਉਸ ਤੋਂ ਬਾਅਦ ਉਸਦੇ ਜਿਹੜੀ ਸਿੰਚਾਈ ਦਾ ਢੰਗ ਹੈ ਉਹ ਵੀ ਆਧੁਨਿਕ ਤਰੀਕੇ ਵਾਲਾ ਵਰਤ ਲਓ।
2: ਲੈ ਪੁੱਤ, ਆ ਬੈੱਡ ਵਾਲੀ ਤਾਂ ਤੂੰ ਜਮਾ ਹੀ ਨਵੀਂ ਗੱਲ ਕੱਢ ਲਿਆਂਦੀ। ਇਹ ਠੀਕ ਹੈ, ਊ ਵੱਟਾਂ ਪਾਉਂਦੇ ਦੀ ਮੇਰੀ ਤਾਂ ਆਪਦੀ ਭਾਈ ਟੂਹੀ ਦੇ ਨਾ ਵੱਟ ਪੈ ਜਾਂਦੇ ਐ, ਬਾਲੇ ਦੁਖਦੇ ਐ।
1: ਓਏ, ਤੂੰ ਵੱਟਾਂ ਪਾਉਣ ਵਾਲੀ ਮਸ਼ੀਨ ਲਿਆ ਖਾਂ ਯਾਰ, ਉਹੀ ਟੂਹੀ ਚ ਵੱਟ ਪਵਾਈ ਫਿਰਦਾ, ਇੰਨੇ ਪੈਸੇ ਐ ਤੇਰੇ ਕੋਲੇ?
2: ਓਏ, ਉਹ ਤਾਂ ਮੈਂ ਆਥਣ ਸਵੇਰ ਨੂੰ ਲੈ ਆਵਾਂ, ਪਹਿਲਾਂ ਤੇਰੀ ਭਾਬੀ ਤੋਂ ਮਨਜ਼ੂਰੀ ਵਾਲੀ ਵੱਟ ਤਾਂ ਟਪਾ, ਹੈ ਕਿ ਨਾ?
1: ਓਏ ਪੁੱਤ, ਆ ਜਿਵੇਂ ਡਾਕਟਰ ਕਹਿੰਦੇ ਹੁੰਦੇ ਆ ਵੀ ਸਲਾਦ ਖਾਓ ਤੇ ਖੀਰਾ ਵੱਧ ਤੋਂ ਵੱਧ ਖਾਓ, ਖੀਰੇ ਖਾਣ ਨਾਲ ਬਿਮਾਰੀਆਂ ਨਹੀਂ ਲੱਗਦੀਆਂ।
0: ਆ ਤੇ ਹੋਰ, ਆ ਮੈਂ ਦਵਾਈ ਲੈਣ ਗਈ ਸੀ ਕੱਲ, ਆ ਗੋਡੇ ਚ ਬਾਹਲੇ ਦੁਖਦੇ ਆ ਡਾਕਟਰ ਕੋਲੇ, ਆ ਜਾਂਚ ਜੂੰਚ ਜੀ ਕਰਕੇ ਆਂਦਾ ਨਾ, ਆ ਟੈਸਟ ਟੁੱਟ ਤੇ ਦੇਖ ਕੇ ਕਹਿੰਦਾ ਤੇਰੇ ਚ ਆ ਚੀਜ਼ ਵੱਧ, ਆ ਤੇਰੇ ਚ ਘੱਟ, ਉਹ ਨਵੀਆਂ ਨਵੀਆਂ ਜਿਹੀਆਂ ਚੀਜ਼ਾਂ ਦੇ ਨਾਂ ਲੈਂਦਾ ਸੀਗਾ, ਆ ਕੋਈ ਤੱਤਾਂ ਤੁੱਤਾਂ ਜਾਂ ਗੱਲ ਕਰਦਾ ਸੀ, ਫਿਰ ਕਹਿੰਦਾ ਤੂੰ ਸਲਾਦ ਖਾਇਆ ਕਰ, ਸਲਾਦ ਘਾਟ ਪੂਰੀ ਹੋ ਜੂ। ਲੈ ਦੱਸ
1: ਹੋਏ, ਕਿਤੇ ਤੂੰ ਦੂਜਾ ਸਲਾਦ ਨਾ ਸਮਝੀ, ਆ ਜਿਹੜਾ ਆਮ ਘਰਾਂ ਚ ਹੁੰਦਾ ਮਿੱਠਾ ਸੋਡਾ ਕਿਤੇ ਹੋਰ ਖਾ ਕੇ।
0: ਤਾਇਆ ਜੀ, ਜੇ ਖੀਰੇ ਨੂੰ ਵਪਾਰ ਕਰਨ ਲਈ ਜਾਂ ਮੰਨ ਲਓ ਵੀ ਆਪਾਂ ਘਰੇ ਵੀ ਬੀਜਣਾ ਹੈ ਤਾਂ ਇਸ ਲਈ ਡ੍ਰਿਪ ਸਿੰਚਾਈ ਹੈ ਜਿਹੜੀ, ਜਿਹਨੂੰ ਮੈਂ ਤੁਪਕਾ ਤੁਪਕਾ ਪਾਣੀ ਦਾ ਜਿਹਦੇ ਵਿੱਚ ਜੜਾਂ 'ਚ ਪੈਂਦਾ ਰਹਿੰਦਾ, ਜਿਸ ਨਾਲ ਪਾਣੀ ਲੋੜ ਮੁਤਾਬਕ ਜੜ ਕੋਲੇ ਪਹੁੰਚਦਾ। ਇਹਦੇ ਨਾਲ ਖੀਰੇ ਦੀ ਖੇਤੀ 'ਚੋਂ ਝਾੜ ਵੀ ਜ਼ਿਆਦਾ ਮਿਲਦਾ, ਕਿਉਂਕਿ ਖੀਰੇ ਦੀ ਜੜ ਨੂੰ ਜਿੰਨਾ ਪਾਣੀ ਚਾਹੀਦਾ ਹੁੰਦਾ ਨਾ, ਉਹਦੇ 'ਚ ਕਮੀ ਨਹੀਂ ਆਉਂਦੀ।
2: ਆਹ ਤਾਂ ਫਿਰ ਜਮਾ ਡਾਕਟਰਾਂ ਵਾਲਾ ਕੰਮ ਹੋ ਗਿਆ, ਜਿਵੇਂ ਉਹ ਲਾਉਂਦੇ ਆ ਨਾ ਮਰੀਜ਼ ਨੂੰ ਗਲੂਕੋਜ਼ ਜਿਹਾ ਤੁਪਕਾ ਤੁਪਕਾ ਕਰਕੇ 4 ਘੰਟੇ ਪਾਈ ਰੱਖਦੇ ਆ।
0: ਉਹ ਹੋਰ ਲੈ ਵੀ, ਜਿਹੜਾ ਆਪ ਹੀ ਬਿਮਾਰ ਹੈ ਜਿਹਨੂੰ ਤੁਪਕਾ ਤੁਪਕਾ ਜਾ ਕੇ ਪਾਣੀ ਲੱਗੂਗਾ, ਉਹ ਸਾਨੂੰ ਕੀ ਠੀਕ ਕਰੂ, ਡਾਕਟਰ ਵੀ ਕੰਮ ਲਈ ਦੇ, ਐਂ ਵੀ ਮਾਰ ਦੇ ਭਕਾਈ। ਹਾਂ ਓਹੋ ਚਾਚੀ ਜੀ, ਉਹ ਬਿਮਾਰ ਨਹੀਂ ਹੁੰਦਾ, ਤਾਂ ਹੀ ਤਾਂ ਉਹਨੂੰ ਡ੍ਰਿਪ ਵਿਧੀ ਕਹਿੰਦੇ ਨੇ। ਉਹਦੇ ਵਿੱਚ ਚਾਹੇ ਬੰਦਾ ਹੋਵੇ ਚਾਹੇ ਖੀਰਾ, ਜਦੋਂ ਬਿਮਾਰ ਹੋ ਜੇ ਨਾ ਉਹਨੂੰ ਡ੍ਰਿਪ ਲੱਗਦੀ ਹੈ ਤੇ ਬਿਮਾਰੀ ਉਹਦੀ ਠੀਕ ਹੋ ਜਾਂਦੀ ਹੈ। ਠੀਕ ਹੈ, ਇਹ ਵੀ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਤੇ ਬੰਦੇ ਵਿੱਚ ਵੀ ਪਾਣੀ ਦੀ ਘਾਟ ਹੁੰਦੀ ਹੈ, ਉਹਨੂੰ ਵੀ ਡ੍ਰਿਪ ਨਾਲ ਪੂਰਾ ਕੀਤਾ ਜਾਂਦਾ, ਤਾਂ ਹੀ ਇਹਨੂੰ ਡ੍ਰਿਪ ਵਿਧੀ ਕਹਿੰਦੇ ਨੇ। ਖੀਰੇ ਦੇ ਖੇਤ 'ਚ ਇਸ ਵਿਧੀ ਨਾਲ ਜੜ ਨੂੰ ਲਗਾਤਾਰ ਪਾਣੀ ਮਿਲਦਾ ਰਹਿੰਦਾ ਤੇ ਉਹਦੇ ਨਾਲ ਸਾਨੂੰ ਰੂੜੀ ਦੀ ਖਾਦ ਵੀ ਮਿਲਾ ਦੇਣੀ ਚਾਹੀਦੀ ਹੈ ਤੇ ਇਹਦੇ ਕਰਕੇ ਜਦੋਂ ਵੀ ਇਹ ਰੂੜੀ ਦੀ ਖਾਦ ਪਾਉਣੀ ਚਾਹੀਦੀ ਹੈ ਉਹਦੇ 'ਚ ਗਿੱਲਾ ਗੋਹਾ ਨਹੀਂ ਪਾਉਣਾ ਚਾਹੀਦਾ, ਸੁੱਕੇ ਹੋਏ ਗੋਹੇ ਦੀ ਖਾਦ ਹੀ ਪਾਉਣੀ ਚਾਹੀਦੀ ਹੈ ਜਿਹਦੇ ਨਾਲ ਖੀਰੇ ਨੂੰ ਜ਼ਰੂਰੀ ਤੱਤ ਹੈ ਜਿਹੜੇ ਉਹ ਮਿਲਦੇ ਰਹਿਣ।
1: ਪੁੱਤ ਐਂ ਦੱਸ ਵੀ ਜਿਹੜੀਆਂ ਵੱਲਾਂ ਹੁੰਦੀਆਂ ਇਹ ਲੇਟਦੀਆਂ ਤੇ ਜ਼ਮੀਨ 'ਤੇ ਹੀ ਹੈ ਤੇ ਜੇ ਆਪਾਂ ਇਹਨਾਂ ਨੂੰ ਵੱਧ ਪਾਣੀ ਲਾਵਾਂਗੇ ਤਾਂ ਇਹ ਥੱਲੇ ਲੇਟੀਆਂ ਲੇਟੀਆਂ ਸੜ ਨਹੀਂ ਜਾਣਗੀਆਂ? ਕਿਉਂਕਿ ਮੈਨੂੰ ਪਤਾ ਵੀ ਵੇਲਾਂ ਨੇ ਫੈਲਣਾ ਤਾਂ ਜ਼ਮੀਨ 'ਤੇ ਹੀ ਹੈ ਕਿ ਨਹੀਂ?
0: ਤਾਇਆ ਜੀ, ਜੇ ਖੀਰੇ ਦੀ ਵੇਲ ਨੂੰ ਮੰਨ ਲਓ ਆਪਾਂ ਸਹਾਰਾ ਦੇ ਕੇ ਉਹਨਾਂ ਨੂੰ ਉੱਪਰ ਚੜ੍ਹਨ ਦੀ ਕੋਈ ਵਿਧੀ ਅਪਣਾ ਲਈਏ ਤਾਂ ਜ਼ਮੀਨ ਤੇ ਪਸਣ ਤੋਂ ਦੀ ਥਾਂ ਤੇ ਇਹ ਉੱਪਰ ਨੂੰ ਵੀ ਤਾਂ ਜਾ ਸਕਦੀਆਂ ਨੇ।
1: ਚਲੋ ਭਾਈ, ਇੱਕ ਅੱਧੀ ਵੇਲ ਬੀਜਣੀ ਹੋਵੇ ਤਾਂ ਬੰਦਾ ਚੜਾ ਲੂਗਾ, ਪਰ ਸਾਰਾ ਖੇਤ ਬੰਨੇ ਇਹ ਫਿਰ ਆਪਾਂ ਕਿਵੇਂ ਚੜਾਵਾਂਗੇ? ਉਹ ਦੱਸ, ਸਾਰੀਆਂ ਵੱਲਾਂ ਤਾਂ ਕਿਵੇਂ ਚੜਾਵਾਂਗੇ? ਇਹ ਤਾਂ ਔਖਾ।
3: ਨੀ ਫੋਟ ਨੀ, ਕਿਤੇ ਤਾਂ ਹੀ ਤਾਂ ਨੀ ਸਾਨੂੰ ਲੈ ਕੇ ਜਾਂਦਾ ਖੇਤ ਵੀ ਆਹ ਕੰਮ ਕਰਾਉਣਾ ਹੋਊ ਵੀ ਖੇਤ ਦੇ ਆਸੇ ਪਾਸੇ ਲਾ ਦੇਣਗੀਆਂ ਬਾੜ? ਨਾ ਨਾ, ਅਸੀਂ ਨੀ ਭਾਈ ਸੱਪਾਂ ਦੀ ਖੁੱਡਾਂ 'ਚ ਹੱਥ ਮਾਰਦੀਆਂ, ਕੋਰਾ ਜਵਾਬ ਹੈ।
0: ਤੇ ਹੋਰ ਇਸ ਰੁੱਤ 'ਚ ਤਾਂ ਪਤਾ ਨੀ ਭਾਈ ਬਾਬਾ ਕਿਹੜੇ ਵੇਲੇ ਤੇ ਕਿੱਥੋਂ ਪ੍ਰਗਟ ਹੋ ਜੇ। ਨਾ ਨਾ ਨਾ ਨਾ ਨਾ ਨਾ, ਮੇਰਾ ਤਾਂ ਆਪ ਜਵਾਬ ਹੈ।
2: ਨਾ ਫੇਰ ਕੀ ਅਜੇ ਪ੍ਰਗਟ ਹੋ ਜੂ, ਲਾ ਦਿਓ ਪੈਰੀ ਹੱਥ ਬਾਬੇ ਦੇ, ਲੈ ਕੇ ਸਿਰ ਤੇ ਚੁੰਨੀ ਨਾਲੇ ਪੂਰਾ ਬੀਨ ਲੈ ਜੂ, ਇਹ ਤਾਂ ਵੱਡੇ ਵੱਡੇ ਕੀ ਲੈਂਦਾ, ਆ ਬਾਬਾ ਕੀ ਚੀਜ਼ ਹੈ, ਹੈ ਕਿ ਨੀ ਪੂਰਿਆ?
1: ਓਏ ਤੂੰ ਅੱਗੇ ਦੱਸ ਪੁੱਤ ਕੀ ਕਰਨਾ, ਇਹ ਤਾਂ ਮਰੀ ਜਾਂਦਾ ਭਕਾਈ।
0: ਤਾਇਆ ਜੀ, ਸਾਰੇ ਖੇਤ 'ਚ ਆਪਾਂ ਖੰਭੇ ਲਾ

0: ਕੇ ਤੇ ਉਹਨਾਂ ਤੇ ਤਾਰਾਂ ਜਾਂ ਜਾਲੀ ਦੀ ਸਹਾਇਤਾ ਨਾਲ ਵੇਲਾਂ ਨੂੰ ਹੌਲੀ ਹੌਲੀ ਸਹਾਰਾ ਦੇ ਕੇ ਉੱਪਰ ਨੂੰ ਚੜਾ ਸਕਦੇ ਹਾਂ। ਇਹਨਾਂ ਦਾ ਖਿਆਲ ਜ਼ਰੂਰ ਬੱਚਿਆਂ ਵਾਂਗੂ ਰੱਖਣਾ ਪੈਂਦਾ ਹੈ ਜਦੋਂ ਇਹ ਵੱਧਦੀਆਂ ਨੇ ਉਦੋਂ, ਤੇ ਜਦੋਂ ਇੱਕ ਵਾਰੀ ਵੱਧ ਕੇ ਜਾਲ ਦੇ ਉੱਪਰ ਚੜ ਜਾਣ ਫਿਰ ਇਹ ਸਹੀ ਤਰੀਕੇ ਨਾਲ ਇੱਕ ਸ਼ੈੱਡ ਜਿਹਾ ਬਣਾ ਲੈਂਦੀਆਂ ਨੇ, ਫਿਰ ਆਪਣਾ ਕੰਮ ਜਿਹੜਾ ਉਹ ਸੌਖਾ ਹੋ ਜਾਂਦਾ।
1: ਅੱਛਾ, ਮਤਲਬ ਵੀ ਖੀਰੇ ਵੀ ਹੁਣ ਬਾਂਦਰ ਵਾਂਗੂ ਉੱਤੇ ਨੂੰ ਜਾਊ ਤੇ ਆ ਜਵਾਕ

0: ਦਰਾਂਗੂੰ ਉੱਤੇ ਨੂੰ ਜਾਊ ਤੇ ਆ ਜਵਾਕਾਂ ਵਾਂਗੂ ਖੀਰੇ ਵੀ ਆ ਆਪਣੀ ਊਚਕ ਨੀਚਕ ਵਾਲੀ ਖੇਡ ਖੇਡਣਗੇ, ਹੈ ਕਿ ਨਹੀਂ?
1: ਚਲੋ ਜੀ, ਇਹ ਛੱਡ ਕੇ ਆਪਾਂ ਗੱਲ ਅੱਗੇ ਕਰਦੇ ਹਾਂ। ਜੇਕਰ ਬੇਲਾਂ ਨੂੰ ਜਿਵੇਂ ਸਹਾਰਾ ਮਿਲ ਜਾਂਦਾ ਨਾ, ਖੇਤ 'ਚ ਜਗ੍ਹਾ ਜਿਹੜੀ ਉਹ ਬਚ ਜਾਂਦੀ ਹੈ, ਤੇ ਉਹਦੀ ਆਪਾਂ ਵਧੀਆ ਵਰਤੋਂ ਕਰ ਸਕਦੇ ਹਾਂ। ਸੁਚੱਜੀ ਵਰਤੋਂ ਕਰਕੇ ਆਪਾਂ ਨਾਲੇ ਤਾਂ ਖੀਰੇ ਤੋਂ ਫਲ ਜ਼ਿਆਦਾ ਲੈ ਸਕਦੇ ਹਾਂ, ਉਹਨਾਂ ਦੀ ਜਿਹੜੀ ਤੜਾਈ ਹੈ ਉਹ ਹੋਰ ਵੀ ਸੌਖੀ ਹੋ ਜਾਂਦੀ ਹੈ, ਤੇ ਜਿਹੜੀ ਜਗ੍ਹਾ ਬਚ ਜਾਂਦੀ ਹੈ ਉਹਦਾ ਵੀ ਆਪਾਂ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਾਂ।
2: ਖੇਤ 'ਚ ਜਗ੍ਹਾ ਬਚ ਜਾਂਦੀ ਹੈ, ਉਹ ਕਿਵੇਂ ਭਾਈ? ਫਿਰ ਉਹਦੀ ਵਰਤੋਂ ਕਿਸ ਕੰਮ ਕਰੀਏ, ਉਹ ਵੀ ਦੱਸ।
1: ਤਾਇਆ ਜੀ, ਜਦੋਂ ਵੇਲਾਂ ਉੱਪਰ ਚੜ ਜਾਂਦੀਆਂ ਨੇ, ਦੇਖੋ ਫਿਰ ਵੇਲਾਂ ਨੇ ਤਾਂ ਥਾਂ ਰੋਕਣਾ ਨਹੀਂ ਹੈਗਾ, ਉਹ ਤਾਂ ਇੱਕ ਤਰ੍ਹਾਂ ਨਾਲ ਕੁਦਰਤੀ ਸ਼ੈੱਡ ਬਣਾ ਦਿੰਦੀਆਂ ਨੇਗੀਆਂ, ਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਵੀ ਸਿੱਧੀਆਂ ਧਰਤੀ ਤੇ ਨਹੀਂ ਪੈਣਗੀਆਂ, ਤੇ ਸਾਡਾ ਜਿਹੜਾ ਸ਼ੈੱਡ ਵਾਲਾ ਖਰਚਾ ਹੈ ਉਹ ਵੀ ਬਚ ਜਾਂਦਾ, ਤੇ ਸ਼ੈੱਡ ਚ ਲਾਉਣ ਵਾਲੀਆਂ ਜਿਹੜੀਆਂ ਸਬਜ਼ੀਆਂ ਨੇ, ਫਲ ਨੇ, ਉਹ ਅਸੀਂ ਬੀਜ ਸਕਦੇ ਹਾਂ। ਜਿਵੇਂ ਆਪਾਂ ਕਹਿ ਦਿੰਦੇ ਹਾਂ ਸ਼ਿਮਲਾ ਮਿਰਚ ਹੋ ਗਈ, ਧਨੀਆ, ਟਮਾਟਰ, ਪੱਤਾ ਗੋਭੀ, ਫੁੱਲ ਗੋਭੀ, ਫਲ, ਕੁਛ ਵੀ ਜੋ ਵੀ ਰੁੱਤ ਦੇ ਅਨੁਸਾਰ ਅਸੀਂ ਬੀਜ ਸਕਦੇ ਹਾਂ, ਉਹਦੇ ਨਾਲ ਅਸੀਂ ਦੁੱਗਣਾ ਤਿੱਗਣਾ ਮੁਨਾਫਾ ਵੀ ਲੈ ਸਕਦੇ ਹਾਂ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ, ਬੀਜ ਚਾਹੇ ਅਸੀਂ ਕਿਸੇ ਵੀ ਚੀਜ਼ ਦਾ ਬੀਜਣਾ ਹੋਵੇ, ਹਮੇਸ਼ਾ ਹੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਲੈਣਾ ਚਾਹੀਦਾ, ਤੇ ਵਧੀਆ ਬੀਜ ਹੀ ਪਾਉਣਾ ਚਾਹੀਦਾ ਸਾਨੂੰ।
0: ਲੈ, ਮੈਂ ਤਾਂ ਪਿਛਲੇ ਸਾਲ ਆਪਣੇ ਗੁਆਂਢੀਆਂ ਤੋਂ ਲੈ ਕੇ ਪਾਇਆ ਸੀ ਮੂਲੀਆਂ ਦਾ ਬੀ।
1: ਓ ਨਾ, ਫੇਰ ਹੋ ਗਈਆਂ?
0: ਉਹ ਕਾਹਨੂੰ, ਉਹ ਤਾਂ ਬੰਦੇ ਜਿੱਡੀਆਂ ਜਿੱਡੀਆਂ ਮੂਲੀਆਂ ਹੋ ਗਈਆਂ, ਜਮਾਂ ਤੇਰੇ ਵਰਗੀਆਂ ਮੋਟੀਆਂ, ਪਰ ਤੇਰੇ ਵਰਗੀ ਕੋਈ ਤਾਕਤਵਰ ਜੀ ਮਿਲੀ ਨਹੀਂ ਉਹਨਾਂ ਨੂੰ, ਜਿਹੜੀ ਜ਼ਮੀਨ ਚੋਂ ਪੁੱਟ ਲੇ, ਐ ਸਿੱਧੀਆਂ ਹੀ ਬਾਹਰ ਕੱਢ ਲੇ, ਉਹ ਤਾਂ ਨੁਕਸਾਨ ਹੀ ਹੋ ਗਿਆ।
2: ਓਏ, ਤਾਂ ਹੀ ਤਾਂ ਮੈਂ ਕਹਿੰਦਾ ਗੁਰਿਆ, ਓਏ ਹੁਣ ਪੜ੍ਹੇ ਲਿਖਿਆਂ ਦਾ ਜ਼ਮਾਨਾ ਭਾਈ, ਇਹਨਾਂ ਤੋਂ ਪੁੱਛ ਲਿਆ ਕਰ ਮਾੜਾ ਮੋਟਾ, ਉਹ ਖਾਸ ਕਰਕੇ ਆਹ ਬੀਬੇ ਪੁੱਤ ਰਾਜੂ ਤੋਂ।
1: ਤਾਇਆ ਜੀ, ਇਸੇ ਲਈ ਤਾਂ ਬੀਜ ਦੀ ਚੋਣ, ਹਾਲਾਤ, ਆਪਾਂ ਨੂੰ ਇਲਾਕੇ ਦਾ ਮੌਸਮ ਕੀ ਹੈ, ਖੇਤ ਦੀ ਮਿੱਟੀ ਤੇ ਪਾਣੀ ਦੀ ਕਿਸਮ ਕੀ ਹੈ, ਇਹ ਸਾਰੀਆਂ ਗੱਲਾਂ ਨੂੰ ਹੀ ਧਿਆਨ 'ਚ ਰੱਖ ਕੇ ਕਰਨੀ ਪੈਂਦੀ ਹੈ। ਬੀਜ ਦੀ ਜੇਕਰ ਸਹੀ ਚੋਣ ਹੋ ਜੇ ਤਾਂ ਅੱਧਾ ਹੱਲ ਤਾਂ ਆਪਾਂ ਪਹਿਲਾਂ ਹੀ ਕਰ ਸਕਦੇ ਹਾਂ, ਤੇ ਨਾਲ ਹੀ ਤਾਇਆ ਜੀ, ਖਾਸ ਕਰਕੇ ਜਿਹੜਾ ਬੀਜ ਹੈ ਨਾ, ਉਹ ਸਾਨੂੰ ਲੈਣ ਵੇਲੇ PAU ਲੁਧਿਆਣਾ ਜਾਂ ਖੇਤੀਬਾੜੀ ਵੱਲੋਂ ਸਿਫਾਰਿਸ਼ ਕੀਤੀ ਕਿਸੇ ਕਿਸਮ ਜਾਂ ਕਿਸੇ ਭਰੋਸੇਯੋਗ ਬੀਜ ਵੇਚਣ ਵਾਲੀਆਂ ਸੰਸਥਾਵਾਂ ਤੋਂ ਖਰੀਦਣੇ ਚਾਹੀਦੇ ਨੇ। ਇਹ ਗੱਲ ਪੱਕੀ ਕਰ ਲੈਣੀ ਚਾਹੀਦੀ ਹੈ ਕਿ ਬੀਜ ਹੈ ਜਿਹੜਾ ਉਹ ਵਧੀਆ ਕਿਸਮ ਦਾ ਹੈ।
3: ਲੈ ਹੁਣ ਬੀਜ ਲਿਆ ਕੇ ਬੀਜ ਲੈ ਭੂਰਿਆ, ਹੁਣ ਤਾਂ ਸੁੱਖ ਨਾਲ ਵਿਹਲੀ ਰੁੱਤ ਹੈ, ਐਵੇਂ ਆ ਚਿੱਟਾ ਕੁੜਤਾ ਪਜਾਮਾ ਪਾ ਕੇ ਕੋਲੇ ਕੱਚਦਾ ਫਿਰਦਾ।
1: ਚਾਚੀ, ਖੀਰਾ ਤਾਂ ਗਰਮ ਮੌਸਮ ਵਾਲੀ ਫਸਲ ਹੈ, ਪਰ ਬਿਜਾਈ ਦਾ ਠੀਕ ਸਮਾਂ, ਖੇਤੀ ਦੇ ਢੰਗ ਅਤੇ ਮੌਸਮ ਤੇ ਵੀ ਬਹੁਤ ਕੁਛ ਨਿਰਭਰ ਕਰਦਾ ਹੈ। ਖੁੱਲੇ ਖੇਤ ਲਈ ਵੱਖ ਤਰ੍ਹਾਂ ਦਾ, ਜਦ ਕਿ ਜੇਕਰ ਅਸੀਂ ਸ਼ੈੱਡ ਤਿਆਰ ਕਰਕੇ ਸੁਰੱਖਿਅਤ ਤਾਪਮਾਨ ਵਿੱਚ ਇਸ ਨੂੰ ਬੀਜਣਾ ਹੋਵੇ ਤਾਂ ਸਮੇਂ ਸਿਰ ਜਿਹੜੀ ਬਿਜਾਈ ਹੈ ਉਹਨੂੰ ਆਪਣੇ ਹੱਥ 'ਚ ਵੀ ਲੈ ਸਕਦੇ ਹਾਂ, ਤੇ ਜਿਵੇਂ ਚਾਹੋ ਉਵੇਂ ਦੀ ਖੇਤੀ ਤੇ ਬਿਜਾਈ ਕੀਤੀ ਜਾ ਸਕਦੀ ਹੈ।
2: ਉਹ ਮਤਲਬ ਭਾਈ, ਆ ਸ਼ੈੱਡ ਲਾ ਕੇ ਤਾਂ ਮੌਸਮ ਤੇ ਬਿਜਾਈ ਆਪਾਂ ਆਪਣੇ ਵੱਸ ਕਰ ਹੀ ਸਕਦੇ ਹਾਂ।
1: ਤਾਇਆ ਜੀ, ਪੂਰੀ ਤਰ੍ਹਾਂ ਤਾਂ ਹਾਲਾਤ ਨੂੰ ਕਾਬੂ 'ਚ ਨਹੀਂ ਕੀਤਾ ਜਾ ਸਕਦਾ, ਪਰ ਇਸ ਨਾਲ ਫਸਲ ਦੀ ਜਿਹੜੀ ਪੈਦਾਵਾਰ ਹੈ ਇੱਕ ਤਾਂ ਉਹ ਵਧਾਈ ਜਾ ਸਕਦੀ ਹੈ, ਤੇ ਦੂਜਾ ਬਿਮਾਰੀ ਵੀ ਘੱਟ ਪੈਂਦੀ ਹੈ ਫਸਲ ਨੂੰ।
0: ਇਹ ਪੂਰੇ ਨੂੰ ਲੱਗਿਆ ਵੀ ਆਹ ਸ਼ੈੱਡ ਨਹੀਂ, ਇੱਕ ਤਰ੍ਹਾਂ ਦੀ ਗਿੱਦੜ ਸਿੰਘੀ ਹੱਥ ਲੱਗ ਗਈ, ਇਹ ਕਰ ਲੂ ਕੁਦਰਤ ਨੂੰ ਬੱਸ 'ਚ ਮੰਤਰ ਮਾਰ ਕੇ, ਐ ਨੀ ਬਈ ਚੁਰਲੂ ਮੰਤਰ ਹੁੰਦਾ।
1: ਤੇ ਹੋਰ ਕੀ, ਜੇ ਐ ਹੁੰਦਾ ਤਾਂ ਆ ਇੱਕ ਸ਼ੈੱਡ ਤਾਂ ਭਾਈ ਗੁਰੇ ਨੂੰ ਵੀ ਪਾ ਦੋ, ਇਹਨੂੰ ਤਾਂ ਆਪ ਧੁੱਪ ਤੋਂ ਡਰ ਲੱਗਦਾ, ਦੇਖ ਲਾ ਪੱਠੇ ਲੈਣ ਵੀ ਆਥਣੇ ਜਾਂਦਾ, ਵੀ ਜੇ ਕਿਤੇ ਕਾਲਾ ਨਾ ਹੋ ਜਾ ਧੁੱਪ 'ਚ, ਊ ਭਾਵੇਂ ਇਹਦੀ ਪੁੱਠੇ ਦੇਵੇ ਨਾਲ ਸ਼ਰਤ ਲੱਗੀ ਹੈ, ਪਰ ਡਰ ਇਹਨੂੰ ਫੇਰ ਵੀ ਲੱਗਦਾ ਵੀ ਕਿਤੇ ਦਿਖਣੋ ਹੀ ਨਾ ਰਹਿ ਜਾ।
2: ਉਹ ਛੱਡੋ ਯਾਰ ਤੁਸੀਂ, ਪੁੱਤ ਆ ਸ਼ੈੱਡ ਵਾਲੀ ਗਿੱਦੜ ਸਿੰਘੀ ਵਾਲੀ ਗੱਲ ਸਮਝਾ।
1: ਤਾਇਆ, ਜਿਵੇਂ ਤੁਹਾਡੇ ਕੋਲੇ 2.5 ਕਿੱਲੇ ਨੇ, ਤੁਸੀਂ ਐਂ ਕਰੋ ਸਾਰੇ ਇੱਕੋ ਵਾਰੀ ਪੈਸੇ ਲਾ ਕੇ ਜਿਹੜੇ ਨੇ ਉਹ ਖਰਾਬ ਨਾ ਕਰੋ, ਪਹਿਲਾਂ ਤੁਸੀਂ ਇੱਕ ਛੋਟੇ ਜਿਹੇ ਹਿੱਸੇ 'ਚ ਇੱਕ ਮਾਡਲ ਪ੍ਰੋਜੈਕਟ ਲਾ ਕੇ ਦੇਖ ਲਓ, ਜੇ ਤੁਹਾਨੂੰ ਕਾਮਯਾਬ ਲੱਗਿਆ ਤਾਂ ਫੇਰ ਚਾਹੇ ਤੁਸੀਂ ਸਾਰੇ ਖੇਤ 'ਚ ਬੀਜ ਲਿਓ, ਕਿਉਂਕਿ ਖੀਰੇ ਦੀ ਫਸਲ ਤਾਂ 50 ਤੋਂ 60 ਦਿਨਾਂ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ।
2: ਉਹ ਕਿਵੇਂ ਪੁੱਤ?
1: ਮਿਸਾਲ ਵਜੋਂ ਜ਼ਮੀਨ ਦਾ ਇੱਕ ਹਿੱਸੇ ਵਿੱਚ ਤੁਸੀਂ ਖੁੱਲੀ ਖੀਰੇ ਦੀ ਖੇਤੀ ਕਰ ਲਓ, ਤੇ ਅੱਧੇ 'ਚ ਤੁਸੀਂ ਸ਼ੈੱਡ ਲਾ ਕੇ ਸੁਰੱਖਿਅਤ ਅਤੇ ਡ੍ਰਿਪ ਵਿਧੀ ਵਾਲੀ ਜਿਹੜੀ ਹੈਗੀ ਹੈ ਉਹ ਖੇਤੀ ਕਰ ਲਓ।
2: ਆ ਗੱਲ ਤਾਂ ਮੈਨੂੰ ਪੁੱਤ ਤੇਰੀ ਕੁਛ ਜੱਚੀ ਹੈ, ਪਰ ਮੈਨੂੰ ਐ ਪੱਕੀ ਗੱਲ ਦੱਸ ਵੀ ਇਹ ਸ਼ੈੱਡ ਪਾਉਣ ਤੇ ਖਰਚਾ ਕਿੰਨਾ ਕੁ ਹੋ ਜੂ?
1: ਤਾਇਆ ਜੀ, ਇਹ ਤਾਂ ਨਾ ਨਿਰਭਰ ਕਰਦਾ ਹੈ ਵੀ ਸ਼ੈੱਡ ਦਾ ਢਾਂਚਾ ਜਿਹੜਾ ਹੈ, ਆਕਾਰ, ਆਪਾਂ ਕਿਹੜੀ ਸਮੱਗਰੀ ਵਰਤ ਰਹੇ ਹਾਂ ਉਹਨੂੰ ਬਣਾਉਣ ਦੇ ਲਈ, ਭਾਵ ਆਪਾਂ ਲੱਕੜ ਨਾਲ ਸ਼ੈੱਡ ਤਿਆਰ ਕਰ ਰਹੇ ਹਾਂ ਜਾਂ ਪੱਕੇ ਥਾਂਮਲੇ ਕੱਢ ਕੇ ਲੋਹੇ ਦੀਆਂ ਪਾਈਪਾਂ ਨਾਲ, ਤੇ ਸਿੰਚਾਈ ਦੀਆਂ ਸਹੂਲਤਾਂ

0: ਤਾਂ ਸਾਡੇ ਕੋਲ ਕਿਸ ਤਰ੍ਹਾਂ ਦੀਆਂ ਨੇ, ਉਸ ਦੇ ਹਿਸਾਬ ਨਾਲ ਹੀ ਖਰਚਾ ਜਿਹੜਾ ਉਹ ਕਦੇ ਵੱਧ ਜਾਂ ਘੱਟ ਹੋ ਸਕਦਾ ਹੈ। ਪੱਕੇ ਤੌਰ ਤੇ ਖੀਰੇ ਦੀ ਖੇਤੀ ਕਰਨੀ ਹੈ ਜੇ ਤਾਂ ਤੁਸੀਂ ਵੀ ਅੱਗੇ ਵੀ ਸਾਨੂੰ ਫਸਲ ਉਹ ਚਾਹੀਦੀ ਹੈ, ਫੇਰ ਤਾਂ ਖਰਚਾ ਜ਼ਿਆਦਾ ਕਰ ਲਓ। ਪਰ ਜੇਕਰ ਤੁਸੀਂ ਇੱਕੋ ਹੀ ਫਸਲ ਕੱਢਣੀ ਹੈ ਫੇਰ ਤਾਂ ਬਾਂਸ ਵਗੈਰਾ ਲਗਾ ਕੇ ਉਹਦੇ ਨਾਲ ਵੀ ਸ਼ੈੱਡ ਬਣਾਇਆ ਜਾ ਸਕਦਾ ਹੈ। ਤੇ ਤਾਇਆ ਜੀ, ਜੇਕਰ ਲੀਹ ਪਾੜਵੀ ਖੇਤੀ ਕਰਨੀ ਹੈ ਤਾਂ ਸਰਕਾਰ ਸਬਸਿਡੀ ਵੀ ਦਿੰਦੀ ਹੈ, ਪਰ ਇਹ ਸਬਸਿਡੀ ਇੱਕ ਨਿਰਧਾਰਤ ਜਿਹੜੀ ਹੈ ਮੰਨੀ ਹੋਈ ਰਕਮ ਹੁੰਦੀ ਹੈ ਵੀ ਇੰਨੇ ਖੇਤ ਲਈ ਇੰਨੀ ਹੀ ਰਕਮ ਮਿਲੂਗੀ, ਤੇ ਇਹਦੇ ਤੇ ਵੀ ਜਿਹੜੇ ਕੁਝ ਨਿਯਮ ਤੇ ਸ਼ਰਤਾਂ ਨੇ ਜਿਹੜੀਆਂ ਉਹ ਲਾਈਆਂ ਜਾਂਦੀਆਂ ਨੇ, ਉਹ ਹਰ ਇੱਕ ਰਾਜ ਦੀਆਂ ਆਪਣੇ ਮੁਤਾਬਕ ਹੁੰਦੀਆਂ ਨੇ ਤੇ ਉਹ ਉਸ ਜ਼ਿਲ੍ਹੇ ਦੀਆਂ ਉਸ ਸਾਲ ਦੀਆਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਨੇ।
1: ਉਹ ਪੂਰਿਆ, ਇਹਦਾ ਮਤਲਬ ਮੈਂ ਸਮਝ ਗਿਆ ਵੀ ਜਿੰਨੇ ਮਰਜ਼ੀ ਬਿੱਲ ਬਣਾ ਕੇ ਆਪਾਂ ਸਰਕਾਰ ਨੂੰ ਚਕਵਾ ਨਹੀਂ ਦੇ ਸਕਦੇ।
2: ਲੱਗਦਾ ਹੈ ਸਰਕਾਰ ਨੂੰ ਵੀ ਪਹਿਲਾਂ ਹੀ ਪਤਾ ਤੂੰ ਕੀ ਕਰ ਸਕਦਾ, ਤੇਥੋਂ ਸਿਆਣੀ ਹੈ ਸਰਕਾਰ।
1: ਉਹ ਚਲੋ ਮੈਂ ਮੰਨਦਾ ਵੀ ਸਰਕਾਰ ਤਾਂ ਮੈਥੋਂ ਸਿਆਣੀ ਹੈ।
0: ਫੋਟ ਉਹੀ ਗੱਲਾਂ ਫੇਰ ਤੋਂ ਵੀ ਮੈਥੋਂ ਸਰਕਾਰ ਸਿਆਣੀ, ਵੀ ਸਰਕਾਰ ਸਿਆਣੀ ਹੈ ਤਾਂ ਹੀ ਤਾਂ ਸਰਕਾਰ ਹੈ, ਹੋਰ ਕੀ ਨਾ।
3: ਰਾਜੂ ਪੁੱਤ ਐ ਦੱਸ ਵੀ ਆ ਸਬਸਿਡੀ ਕਿੱਥੋਂ ਤੇ ਕਿਵੇਂ ਮਿਲੂ, ਆ ਮਾੜਾ ਮੋਟਾ ਇਹਦੇ ਤੇ ਵੀ ਵਿਚਾਰ ਪਾ।
0: ਤਾਇਆ ਜੀ, ਇਸ ਸਕੀਮ ਤੇ ਨਿਰਭਰ ਕਰਦਾ ਜਿਵੇਂ ਸੁਰੱਖਿਅਤ ਖੇਤੀ ਨਾਲ ਜੁੜੀਆਂ ਯੋਜਨਾਵਾਂ ਚ ਕੇਂਦਰ ਪੱਧਰ ਤੇ ਪੰਜਾਬ ਸਰਕਾਰ ਦੀ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਰਾਹੀਂ ਸਹਾਇਤਾ ਜਿਹੜੀ ਹੈ ਉਹ ਸਾਨੂੰ ਮਿਲ ਸਕਦੀ ਹੈ। ਪਰ ਨਾਲ ਹੀ ਅਰਜੀ ਦੇਣ ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ, ਉਸੇ ਸਾਲ ਦੀ ਸਰਕਾਰੀ ਗਾਈਡਲਾਈਨ ਹੈ ਅਤੇ ਜ਼ਿਲ੍ਹੇ ਵਿੱਚ ਖੁੱਲੀ ਹੋਈ ਸਕੀਮ ਹੈ ਜਿਹੜੀ ਉਹ ਸਾਨੂੰ ਜ਼ਰੂਰ ਚੈੱਕ ਕਰ ਲੈਣੀ ਚਾਹੀਦੀ ਹੈ। ਇਹ ਤੁਹਾਨੂੰ ਜਾ ਕੇ ਬਲਾਕ ਸਮਿਤੀ ਦੇ ਦਫ਼ਤਰ ਚੋਂ ਪਤਾ ਚੱਲ ਸਕਦੀਆਂ ਨੇ।
3: ਉਹ ਮਤਲਬ ਧੂੜ ਚ ਗਧਾ ਨਹੀਂ ਭਜਾਉਣਾ, ਪਹਿਲਾਂ ਜਾਣਕਾਰੀ ਫੇਰ ਜ਼ਿੰਮੇਵਾਰੀ ਤੇ ਫੇਰ ਖੇਤੀਬਾੜੀ।
0: ਹਾਂ ਬਿਲਕੁਲ ਤਾਇਆ ਜੀ, ਆ ਕੀਤੀ ਹੈ ਤੁਸੀਂ 100% ਦੀ ਗੱਲ। ਗੱਲ ਸਿਰਫ ਖੀਰੇ ਦੀ ਖੇਤੀ ਜਾਂ ਕੋਈ ਵੀ ਹੋਰ ਲੀਹ ਪਾੜਵੀ ਖੇਤੀ ਦੀ ਨਹੀਂ, ਸਗੋਂ ਸੋਚ ਬਦਲ ਕੇ ਖੇਤੀ ਨੂੰ ਕਾਰੋਬਾਰ ਦਾ ਸਫਲ ਧੰਦਾ ਬਣਾਉਣ ਦੀ ਹੈ।
3: ਬਿਲਕੁਲ ਆਹੀ ਮੈਂ ਕਹਿੰਦਾ ਵੀ ਖੀਰੇ ਮੈਂ ਬੀਜ ਲਏ, ਸਬਸਿਡੀ ਵੀ ਚੱਲੋ ਮੈਂ ਔਖੀ ਸੌਖੀ ਲੈ ਲਈ, ਪਰ ਜੇ ਵਿਕੇ ਹੀ ਨਾ ਜਾਂ ਜਦੋਂ ਮੈਂ ਮੰਡੀ ਚ ਗਿਆ ਤਾਂ ਉਦੋਂ ਭਾਅ ਡਿੱਗ ਪਿਆ, ਔਰ ਜਿਵੇਂ ਸਾਡੇ ਵੇਲੇ ਆਲੂਆਂ ਵਾਲੇ ਕਰਦੇ ਹੁੰਦੇ ਆ, ਆ ਪਾ ਕੇ ਪੈਕਟਾਂ ਚ ਹਵਾ ਤੇ ਆਖਣਗੇ ਆਹ ਜਵਾਕ ਜੇ ਕੀ ਖਾਂਦੇ ਹੁੰਦੇ ਚਿਪਸ, ਇਹ ਆਲੂ 20-20 ਦੇ ਵੇਚਦੇ ਨੇ, ਤੇ ਸਾਡੇ ਵਾਰੀ ਕਹਿਣਗੇ ਆਲੂਆਂ ਦਾ ਭਾਅ ਹੈ ਨੀ।
0: ਪਹਿਲਾਂ ਦੇਖਣਾ ਹੈ ਵੀ ਸਬਜ਼ੀ ਕਿੱਥੇ ਕਿੱਥੇ ਵੇਚ ਸਕਦੇ ਹਾਂ, ਜਿਵੇਂ ਹੋਟਲ ਚ, ਰੈਸਟੋਰੈਂਟ ਚ ਜਾਂ ਛੋਟੇ ਦੁਕਾਨਦਾਰ ਜਿਹੜੇ ਵੀ ਸਬਜ਼ੀ ਵੇਚਦੇ ਨੇ, ਜਾਂ ਸਿੱਧੇ ਗਾਹਕਾਂ ਨਾਲ ਵੀ ਗੱਲ ਕਰ ਸਕਦੇ ਹਾਂ, ਤੇ ਉਹਨਾਂ ਨੂੰ ਧਿਆਨ ਚ ਰੱਖ ਕੇ ਉਹਨਾਂ ਨਾਲ ਆਪਾਂ ਅਗਾਊਂ ਸਮਝੌਤਾ ਵੀ ਕਰ ਸਕਦੇ ਹਾਂ ਵੀ ਅਸੀਂ ਸਾਡੀ ਫਸਲ ਇਸ ਚੀਜ਼ ਦੀ ਹੈ, ਅਸੀਂ ਤੁਹਾਨੂੰ ਵੇਚਾਂਗੇ। ਜਿਵੇਂ ਤੁਸੀਂ ਆਹ ਮੱਝਾਂ ਗਾਵਾਂ ਵਾਸਤੇ ਕਰਦੇ ਹੋ ਵੀ ਆਹ ਮੱਝ ਸਾਡੀ ਸੂਣ ਵਾਲੀ ਹੈ, ਅਸੀਂ ਤੁਹਾਨੂੰ ਭਾਈ ਇੰਨੇ ਚ ਵੇਚ ਦਿਆਂਗੇ, ਐਵੇਂ ਹੀ ਕਰਨਾ।
1: ਅੱਛਾ, ਤੇਰੀ ਗੱਲ ਦਾ ਮਤਲਬ ਹੈ ਵੀ ਕੁੜੀਏ ਅਗਲੇ ਦੀ ਰਸੋਈ ਤੱਕ ਪਹੁੰਚਾਉਣੀ ਹੈ ਸਿੱਧੀ ਸਬਜ਼ੀ, ਆ ਵਿੱਚੋਂ ਵਿਚੋਲੀਏ ਖਤਮ ਕਰਨੇ ਹੈ। ਵਾਹ ਬਈ ਵਾਹ, ਆਹ ਗੱਲ ਤਾਂ ਤੂੰ ਬੜੀ ਸਿਆਣੀ ਕੀਤੀ ਹੈ।
3: ਓਏ ਮਾਰਦਾ ਭਕਾਈ, ਨਾ ਜੇ ਭਲਾ ਐ ਸਿੱਧੇ ਸਾਦੇ ਹੋਣ ਲੱਗ ਗਏ ਤਾਂ ਫਿਰ ਵਿੱਚੋਂ ਦਲਾਲ ਤਾਂ ਘਰੇ।
2: ਚੱਲ ਛੱਡ ਆ, ਤੂੰ ਖੀਰੇ ਫੇਰ ਲਾ ਲਈ ਪੂਰਿਆ, ਪਹਿਲਾਂ ਸਾਨੂੰ ਛੱਟੀਆਂ ਚੁਕਾ ਦੇ ਖੇਤ ਚੋਂ, ਸਾਨੂੰ ਕਵੇੜਾ ਕਰਤਾ।
3: ਓ ਲਿਆ ਬਲਦ ਨੂੰ ਹੱਕ ਕੇ ਗੱਡੇ ਨਾਲ ਜੋੜੀਏ, ਮਾਰੀ ਜਾਂਦਾ ਭਕਾਈ। ਆ ਚਲੋ ਭਾਈ ਚਲੋ ਆ ਜਾਓ, ਆ ਚੱਕ ਲਿਓ ਛੱਟੀਆਂ, ਆ ਚਲੋ ਚਲੋ ਚਲੋ ਚਲੋ ਵੀ ਚਲੋ।

ਜਿਨ੍ਹਾਂ ਵੀ ਸਰੋਤਿਆਂ ਨੇ ਇਨ੍ਹਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਨ੍ਹਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: याद रखूगा। तू भी मेनू लिखना सिखाया ता करके औजला भी तेन याद रखूगा, क्योंकि फाकरा दे कोई राह नहीं होंदे ते तेरे वर्गे सजना चंद्रिये भुला नहीं होंदे।
1: ਭੈੜੀਆਂ ਗੱਲਾਂ ਨੂੰ ਪਕੜਨ ਦੀ ਇਸ ਬਿਰਤੀ ਕਾਰਨ ਹੀ ਤਲਾਕ, ਵੈਰ ਵਿਰੋਧ, ਝਗੜੇ ਤੇ ਮੁਕੱਦਮੇ ਉਪਜਦੇ ਨੇ ਤੇ ਸਾਡੀ ਚੰਗੇ ਬਣਨ ਦੀ ਸਾਰੀ ਸ਼ਕਤੀ ਅਜਾਈ ਚਲੀ ਜਾਂਦੀ ਹੈ। ਇਸ ਘੁੰਮਣ ਘੇਰੀ ਵਿੱਚੋਂ ਨਿਕਲਣਾ ਮੁਸ਼ਕਿਲ ਤਾਂ ਹੈ ਪਰ ਅਸੰਭਵ ਨਹੀਂ। ਚੰਗੇ ਬਣਨ ਲਈ ਪਹਿਲੀ ਲੋੜ ਹੈ ਕਿ ਇਹ ਮੰਨਣਾ ਕਿ ਮੈਂ ਚੰਗਾ ਹਾਂ ਨਹੀਂ ਪਰ ਮੈਂ ਚੰਗਾ ਬਣਨਾ ਏ ਤੇ ਅੱਜ ਤੋਂ ਮੈਂ ਦੂਜਿਆਂ ਨਾਲ ਚੰਗੇ ਵਿਹਾਰ ਨਾਲ ਵਰਤਣਾ ਏ। ਸਮਾਜ ਨੂੰ ਅਣਗਿਣਤ ਚੰਗੇ ਬੰਦਿਆਂ ਦੀ ਲੋੜ ਹੈ, ਉਹਨਾਂ ਵਿੱਚੋਂ ਮੈਂ ਇੱਕ ਹੋਣਾ ਏ। ਮੈਂ ਆਪਣੇ ਸਮਾਜ ਅਤੇ ਆਪਣੀ ਕੌਮ ਨੂੰ ਟੋਇਆਂ ਵਿੱਚੋਂ ਕੱਢ ਕੇ ਪਹਾੜਾਂ ਦੇ ਰਾਹ ਪਾਉਣਾ ਏ। ਅੱਜ ਤੋਂ ਚੰਗਾ ਵਿਹਾਰ, ਚੰਗੀ ਬੋਲਬਾਣੀ ਤੇ ਤੰਦਰੁਸਤੀ ਮੇਰੀ ਸੁੰਦਰਤਾ ਹੋਵੇਗੀ। ਨਾ ਨਿੰਦਾ ਕਰਨੀ ਹੈ ਨਾ ਸੁਣਨੀ ਹੈ। ਮੈਂ ਸਿਆਣਾ ਹੀ ਨਹੀਂ ਹੋਣਾ, ਦੂਜਿਆਂ ਦੀ ਸਿਆਣਪ ਦੀ ਪ੍ਰਸ਼ੰਸਾ ਵੀ ਕਰਨੀ ਹੈ। ਠੰਡੇ ਦਿਮਾਗ ਨਾਲ ਸੋਚਣਾ ਏ ਤੇ ਨਿੱਘੇ ਦਿਲ ਨਾਲ ਵਰਤਣਾ ਏ। ਹੌਸਲਾ, ਚਰਿੱਤਰ, ਇਮਾਨਦਾਰੀ, ਸੁਹਿਰਦਤਾ, ਹਮਦਰਦੀ, ਨਿਆਂ ਤੇ ਸਫਾਈ, ਠੰਡੇ ਦਿਮਾਗ ਤੇ ਨਿੱਘੇ ਦਿਲ ਵਾਲੇ ਵਿਅਕਤੀ ਦੇ ਗੁਣ ਹੁੰਦੇ ਨੇ। ਚੰਗੇ ਕੰਮਾਂ ਨਾਲ ਸਿਹਤ ਚੰਗੀ ਰਹਿੰਦੀ ਹੈ, ਚਰਿੱਤਰ ਉਸਰਦਾ ਏ ਤੇ ਸਤਿਕਾਰ ਵੱਧਦਾ ਏ।
2: Diamond.

ਵੱਖ ਵੱਖ ਥਾਵਾਂ ਤੇ ਚੰਗੇ ਲੋਕਾਂ ਦੀ ਹਾਜ਼ਰੀ ਜਾਂ ਗੈਰ ਹਾਜ਼ਰੀ ਕਾਰਨ ਚੰਗੀਆਂ ਸੋਹਣੀਆਂ ਜਾਂ ਭੈੜੀਆਂ ਕੋਝੀਆਂ ਲੱਗਦੀਆਂ ਨੇ। ਮੇਰੇ ਅਧਿਆਪਕ ਸਨ, ਉਹ ਇੰਨੇ ਚੰਗੇ ਸਨ, ਉਹਨਾਂ ਵਿੱਚ ਆਪਣੇ ਵਿਦਿਆਰਥੀਆਂ ਦੀਆਂ ਗਲਤੀਆਂ ਦੀ ਵੀ ਪ੍ਰਸ਼ੰਸਾ ਕਰਨ ਦੀ ਉਦਾਰਤਾ ਸੀ। ਇੱਕ ਵਾਰ ਇੱਕ ਵਿਦਿਆਰਥੀ ਅੜ ਗਿਆ ਕਿ ਉਹ ਦੂਜੇ ਸੈਕਸ਼ਨ ਵਿੱਚ ਬੈਠੇਗਾ। ਉਸ ਕਿਰਪਾਲੂ ਅਧਿਆਪਕ ਨੇ ਕਿਹਾ, ਮੈਂ ਤੇਰੀ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਹਾਂ ਕਿਉਂਕਿ ਤੇਰੇ ਵਿੱਚ ਆਪਣੀ ਮੰਗ ਤੇ ਪਸੰਦ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਦਲੇਰੀ ਹੈ। ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਜਿਹੜੇ ਵਿਦਿਆਰਥੀ ਸਕੂਲੋਂ ਕਾਲਜੋਂ ਦੌੜ ਜਾਂਦੇ ਨੇ, ਉਹ ਵਾਸਤਵ ਵਿੱਚ ਗੁਆਚ ਗਏ ਚੰਗੇ ਅਧਿਆਪਕਾਂ ਨੂੰ ਲੱਭਣ ਲਈ ਜਾਂਦੇ ਨੇ। ਚੰਗੇ ਵਿਅਕਤੀਆਂ ਨੂੰ ਮਹਿੰਗੀਆਂ ਨਹੀਂ, ਚੰਗੀਆਂ ਸਾਦੀਆਂ ਤੇ ਗੁਣਕਾਰੀ ਵਸਤਾਂ ਦੀ ਤਾਂਗ ਹੁੰਦੀ ਹੈ। ਚੰਗੇ ਵਿਅਕਤੀ ਦੇ ਸ਼ੌਂਕ ਸਾਦੇ ਪਰ ਪ੍ਰਸੰਨਤਾ ਉਪਜਾਉਣ ਵਾਲੇ ਹੁੰਦੇ ਨੇ। ਗੀਤ ਸੰਗੀਤ ਚਿੱਤਰਕਲਾ ਵਿੱਚ ਸਾਂਝ ਇਹ ਹੈ ਕਿ ਇਹ ਸਾਧਨਾ ਤਪੱਸਿਆ ਰਿਆਜ਼ ਤੇ ਅਭਿਆਸ ਦੇ ਖੇਤਰ ਨੇ। ਕਲਾ ਸਾਨੂੰ ਖੋਟ ਤੋਂ ਮੁਕਤ ਕਰਦੀ ਹੈ, ਇਹ ਸਾਨੂੰ ਜੀਵ ਤੋਂ ਮਨੁੱਖ, ਮਨੁੱਖ ਤੋਂ ਇਨਸਾਨ ਬਣਾਉਂਦੀ ਹੈ। ਕਲਾ ਕੋਈ ਹੋਵੇ, ਉਦੇਸ਼ ਆਨੰਦ ਹੈ, ਆਨੰਦ ਤੋਂ ਵੀ ਅੱਗੇ ਪਰਮ ਆਨੰਦ ਦੀ ਅਵਸਥਾ ਹੈ। ਇਹੀ ਕਾਰਨ ਹੈ ਕਿ ਜਿਹੜੇ ਕਲਾ ਦੀ ਪੂਜਾ ਲਈ ਨਿਕਲੇ ਉਹ ਆਪ ਪੂਜਣ ਯੋਗ ਹੋ ਗਏ।

ਬੋਧੀਆਂ ਵਿੱਚ ਸ਼ਿਸ਼ ਆਪਣੇ ਗੁਰੂ ਅੱਗੇ ਡੰਡੋਤ ਕਰਦਾ ਏ ਤਾਂ ਕਿ ਉਸ ਵਿੱਚੋਂ ਹਉਮੈ ਮੁੱਕ ਜਾਵੇ। ਇੱਕ ਸ਼ਿਸ਼ ਆਇਆ ਜਿਹੜਾ ਇਤਨਾ ਨਿਮਰ ਸੀ ਕਿ ਉਹ ਆਪਣੇ ਗੁਰੂ ਅੱਗੇ ਹੀ ਨਹੀਂ ਜਿਹੜਾ ਵੀ ਅੱਗੋਂ ਮਿਲਿਆ ਉਸ ਅੱਗੇ ਡੰਡੋਤ ਕਰਨ ਲੱਗ ਪਿਆ। ਉਸ ਦੀ ਨਿਮਰਤਾ ਤੇ ਸ਼ਰਧਾ ਨੂੰ ਵੇਖ ਕੇ ਉਸ ਦਾ ਗੁਰੂ ਉਸ ਦਾ ਸ਼ਿਸ਼ ਬਣ ਗਿਆ। ਜਦੋਂ ਕੋਈ ਸ਼ਰਧਾਵਾਨ ਪ੍ਰਾਰਥਨਾ ਅਰਦਾਸ ਵਿੱਚ ਪਰਮਾਤਮਾ ਅੱਗੇ ਝੁਕਦਾ ਏ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਸ ਅੱਗੇ ਝੁਕਿਆ ਪਿਆ ਏ। ਪਰਮਾਤਮਾ ਸੰਤ ਅੱਗੇ ਝੁਕਦਾ ਏ, ਸੰਤ ਪਰਮਾਤਮਾ ਅੱਗੇ ਝੁਕਦਾ ਏ। ਅਸੀਂ ਚੰਗੇ ਜਾਂ ਮਾੜੇ ਦੂਜਿਆਂ ਦੇ ਸੰਪਰਕ ਵਿੱਚ ਆ ਕੇ ਬਣਦੇ ਹਾਂ। ਕੰਮ ਲੋਕਾਂ ਨੂੰ ਮਿਲਣ ਦਾ ਵਸੀਲਾ ਹੁੰਦਾ ਏ। ਦੂਜਿਆਂ ਦੇ ਚੰਗੇ ਕੰਮਾਂ ਨੂੰ ਵੇਖ ਕੇ ਅਸੀਂ ਆਪ ਮਿਹਨਤੀ ਹੋ ਜਾਂਦੇ ਹਾਂ। ਮਿਹਨਤ ਰਾਹੀਂ ਅਸੀਂ ਨਿਪੁੰਨ ਵਿਅਕਤੀਆਂ ਦੇ ਸਾਥ ਵਿੱਚ ਵਿਚਰਦੇ ਹਾਂ ਤੇ ਨਿਪੁੰਨ ਵਿਅਕਤੀ ਸਾਨੂੰ ਆਮ ਤੋਂ ਵਿਸ਼ੇਸ਼ ਬਣਾ ਦਿੰਦੇ ਨੇ ਤੇ ਸਾਡੀ ਸਮੁੱਚੀ ਪੱਧਰ ਨੂੰ ਉੱਚਾ ਚੁੱਕ ਦਿੰਦੇ ਨੇ। ਇਸੇ ਕਾਰਨ ਜਿੰਨੇ ਵੀ ਪ੍ਰਸਿੱਧ ਡਾਕਟਰ, ਸੰਗੀਤਕਾਰ, ਚਿੱਤਰਕਾਰ, ਵਿਦਵਾਨ ਹੋਏ ਨੇ ਉਹ ਆਪਣੇ ਉਸਤਾਦ ਦਾ ਨਾਮ ਵੀ ਸਤਿਕਾਰ ਨਾਲ ਝੁੱਕ ਕੇ ਲੈਂਦੇ ਨੇ। ਇਸਤਰੀ ਪੁਰਸ਼ ਦੇ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ ਉਹਨਾਂ ਦੀ ਸ਼ਖਸੀਅਤ ਦੇ ਗੁਣ ਨਹੀਂ ਉੱਗੜਦੇ। ਵੇਖਿਆ ਗਿਆ ਹੈ ਕਿ ਜਿਸ ਪਰਿਵਾਰ ਨੇ ਵੀ ਆਪਣੀ ਨੂੰਹ ਨੂੰ ਆਪਣੀ ਧੀ ਸਮਝਿਆ ਏ ਉਹ ਪਰਿਵਾਰ ਖੁਸ਼ਹਾਲ ਹੋਇਆ ਏ।

ਚੰਗਿਆਈ ਦਾ ਪ੍ਰਭਾਵ ਸੁੰਦਰਤਾ ਦੇ ਪ੍ਰਭਾਵ ਨਾਲੋਂ ਵੀ ਸ਼ਕਤੀਸ਼ਾਲੀ ਹੁੰਦਾ ਏ। ਮੈਂ ਨਾਲ ਪਰਿਵਾਰ ਟੁੱਟਦੇ ਨੇ, ਅਸੀਂ ਨਾਲ ਸ਼ਕਤੀਸ਼ਾਲੀ ਹੁੰਦੇ ਨੇ। ਪੁਰਸ਼ ਇਸਤਰੀਆਂ ਤੇ ਦੋਸ਼ ਲਾਉਂਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੰਮ ਕਿਵੇਂ ਹੁੰਦੇ ਨੇ, ਪਰ ਸੱਚ ਇਹ ਹੈ ਕਿ ਕੰਮ ਉਵੇਂ ਹੀ ਹੋਣੇ ਚਾਹੀਦੇ ਨੇ ਜਿਵੇਂ ਇਸਤਰੀਆਂ ਆਪਣੀ ਨਿਰਛਲ ਤੇ ਭੋਲੀ ਸਿਆਣਪ ਨਾਲ ਆਸ ਕਰਦੀਆਂ ਨੇ। ਚੰਗੇ ਬਣਨ ਲਈ ਸਵੇਰੇ ਉੱਠਣਾ ਪਵੇਗਾ, ਅੱਗੇ ਹੋਣਾ ਪਵੇਗਾ। ਅੱਗੇ ਹੋਣ ਕਰਕੇ ਹੀ ਨਵੇਂ ਵਿਚਾਰ ਮਿਲਣਗੇ, ਅੱਗੇ ਹੋਣ ਕਰਕੇ ਹੀ ਸੋਚਣਾ ਪਵੇਗਾ, ਸੋਚਾਂ ਹੀ ਅੱਗੇ ਲੈ ਕੇ ਜਾਣਗੀਆਂ। ਮੁੱਢ ਵਿੱਚ ਕੋਈ ਵੀ ਯਤਨ ਸਫਲ ਨਹੀਂ ਹੁੰਦਾ, ਪਰ ਜਿਹੜਾ ਹਾਰ ਨਹੀਂ ਮੰਨਦਾ, ਸੱਤ ਵਾਰੀ ਡਿੱਗਦਾ ਏ, ਅੱਠਵੀਂ ਵਾਰੀ ਉੱਠਦਾ ਏ, ਉਸ ਨੂੰ ਸਫਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਹਰ ਖੇਤਰ ਦੇ ਚੰਗੇਪਣ ਦੀ ਕਿਸਮ ਵੱਖਰੀ ਹੁੰਦੀ ਹੈ, ਇਸੇ ਕਰਕੇ ਕਹਿੰਦੇ ਨੇ ਕਿ ਹਰ ਥਾਂ ਇੱਕੋ ਨੇਮ ਲਾਗੂ ਨਹੀਂ ਹੁੰਦਾ। ਦੌੜ ਵਿੱਚ ਫੁਰਤੀਲੇਪਣ ਦਾ ਨੇਮ ਲਾਗੂ ਹੁੰਦਾ ਏ, ਯੁੱਧ ਵਿੱਚ ਬਹਾਦਰੀ ਦਾ, ਪੜ੍ਹਾਈ ਵਿੱਚ ਧਿਆਨ ਦਾ, ਅਧਿਆਪਨ ਵਿੱਚ ਨਿਪੁੰਨਤਾ ਦਾ, ਪਿਆਰ ਵਿੱਚ ਕੁਰਬਾਨੀ ਦਾ, ਵਪਾਰ ਵਿੱਚ ਮਿਹਨਤ ਦਾ, ਕਵਿਤਾ ਵਿੱਚ ਸੰਖੇਪਤਾ ਦਾ, ਦਰਵੇਸ਼ ਵਿੱਚ ਗਿਆਨ ਦਾ, ਸੰਤ ਵਿੱਚ ਸਹਿਣਸ਼ੀਲਤਾ ਦਾ ਨੇਮ ਲਾਗੂ ਹੁੰਦਾ ਏ। ਨੇਮਾਂ ਤੋਂ ਬਿਨਾਂ ਕੋਈ ਖੇਡ ਖੇਡੀ ਨਹੀਂ ਜਾ ਸਕਦੀ ਤੇ ਹਰ ਖੇਡ ਦੇ ਆਪਣੇ ਨੇਮ ਤੇ ਗੁਣ ਹੁੰਦੇ ਨੇ।

0: ਪਰਿਵਾਰਕ ਵਿਅਕਤੀ ਦੇ ਗੁਣ ਸੰਤ ਦੇ ਔਗਣ ਬਣ ਜਾਂਦੇ ਨੇ। ਆਪਣੇ ਖੇਤਰ ਦੇ ਗੁਣਾਂ ਤੋਂ ਬਿਨਾਂ ਪ੍ਰਾਪਤੀਆਂ ਪ੍ਰਸੰਸਾ ਨਹੀਂ ਉਪਜਦੀਆਂ। ਕਈ ਕੰਮ ਇਸ ਲਈ ਭੈੜੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਚੰਗੇ ਬੰਦਿਆਂ ਨੇ ਨਹੀਂ ਕੀਤਾ ਹੁੰਦਾ। ਜੇ ਅੰਦਰ ਚੰਗਿਆਈ ਹੈ ਤਾਂ ਉਸਨੂੰ ਬਾਹਰ ਆਉਣਾ ਹੀ ਆਉਣਾ ਹੈ। ਇਹ ਨੇਮ ਬੁਰਾਈ ਉੱਤੇ ਵੀ ਲਾਗੂ ਹੁੰਦਾ ਹੈ। ਕਿੰਨੀ ਅਜੀਬ ਗੱਲ ਹੈ ਕਿ ਦੂਜਿਆਂ ਦੀ ਨਿੰਦਾ ਕਰਕੇ ਆਸ ਕਰਦੇ ਹਾਂ ਕਿ ਹੁਣ ਉਹ ਸਾਡੀ ਪ੍ਰਸੰਸਾ ਕਰਨਗੇ। ਜੇ ਤੁਹਾਡੇ ਕਿਸੇ ਸਮਾਗਮ ਜਾਂ ਦੁੱਖ ਸੁੱਖ ਵਿੱਚ ਤੁਹਾਡੇ ਗੁਆਂਢੀ ਸ਼ਾਮਲ ਨਹੀਂ ਹੁੰਦੇ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਗੁਆਂਢੀ ਭੈੜੇ ਨੇ। ਸਗੋਂ ਸੱਚ ਇਹ ਹੈ ਕਿ ਤੁਸੀਂ ਚੰਗੇ ਨਹੀਂ। ਵੇਖਿਆ ਗਿਆ ਹੈ ਕਿ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਉਹਨਾਂ ਨੂੰ ਅਸੀਂ ਕਦੇ ਵੀ ਚੰਗਾ ਨਹੀਂ ਕਹਿੰਦੇ ਤੇ ਉਹਨਾਂ ਨੂੰ ਚੰਗੇ ਲੱਗਣ ਦਾ ਅਸੀਂ ਯਤਨ ਵੀ ਨਹੀਂ ਕਰਦੇ। ਅਸੀਂ ਚੰਗਿਆਂ ਨੂੰ ਹੀ ਚੰਗੇ ਲੱਗਣਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਆਪ ਚੰਗੇ ਹੋ ਜਾਂਦੇ ਹਾਂ ਤਾਂ ਸਾਨੂੰ ਹਰ ਕੋਈ ਚੰਗਾ ਲੱਗਣ ਲੱਗ ਪੈਂਦਾ ਹੈ।
1: ਬਹੁਤ ਦਰੁਸਤ ਫਰਮਾਇਆ ਸੁਖਜੀਤ ਜੀ। ਜਦੋਂ ਕੋਈ ਚੰਗਾ ਤੇ ਪਿਆਰਾ ਵਿਅਕਤੀ ਕਮਰੇ ਅੰਦਰ ਬੈਠਾ ਹੁੰਦਾ ਹੈ ਤਾਂ ਉਸ ਦੀ ਹਾਜ਼ਰੀ ਨਾਲ ਪਰਦਿਆਂ ਉਤਲੇ ਫੁੱਲ ਵੀ ਖੁਸ਼ਬੂ ਦੇਣ ਲੱਗ ਪੈਂਦੇ ਨੇ। ਔਖੇ ਕੰਮ ਸਾਨੂੰ ਚੰਗੇ ਹੀ ਨਹੀਂ ਮਹੱਤਵਪੂਰਨ ਵੀ ਬਣਾ ਦਿੰਦੇ ਨੇ। ਚੰਗੇ ਵਿਚਾਰ ਸਾਡੀਆਂ ਸਮੱਸਿਆਵਾਂ ਦੇ ਹੱਲ ਹੋ ਨਿਬੜਦੇ ਨੇ। ਨਵੀਆਂ ਥਾਵਾਂ ਤੇ ਜਾ ਕੇ ਚੰਗੇ ਸਾਬਤ ਹੋਣਾ ਆਸਾਨ ਨਹੀਂ, ਪਰ ਚੰਗੇ ਸਾਬਤ ਹੋਣ ਵਾਸਤੇ ਅਜਨਬੀਆਂ ਵਿੱਚ ਵਿਚਰਨਾ ਪਵੇਗਾ। ਵਿਕਾਸ ਲਈ ਪਿੰਡ ਪਿੰਡ ਕਸਬੇ ਤੋਂ ਬਾਹਰ ਜਾਣਾ ਪਵੇਗਾ। ਪਿੰਡ ਵਿੱਚ ਰਹਿਣ ਵਾਲਾ ਪਹਿਲਵਾਨ ਵਿਸ਼ਵ ਚੈਂਪੀਅਨ ਨਹੀਂ ਬਣ ਸਕਦਾ। ਆਪਣੀ ਪਹਿਲਵਾਨੀ ਦੇ ਕਮਾਲ ਦੱਸਣ ਲਈ ਉਸ ਨੂੰ ਵੱਡੇ ਘੇਰਿਆਂ ਵਿੱਚ ਵਿਚਰਨਾ ਪਵੇਗਾ, ਕਿਉਂਕਿ ਅਸੀਂ ਆਪਣੇ ਜਾਣੂਆਂ ਵਿੱਚ ਰਹਿੰਦਿਆਂ ਕੁਝ ਬਣਨ ਦਾ ਕੁਝ ਕਰ ਵਿਖਾਉਣ ਦਾ ਯਤਨ ਹੀ ਨਹੀਂ ਕਰ ਸਕਦੇ। ਲੋੜ ਕਦਰਦਾਨਾਂ ਤੋਂ ਕਦਰ ਪਵਾਉਣ ਦੀ ਹੈ। ਚੰਗੇ ਬਣਨ ਦਾ ਰਾਹ ਸੌਖਾ ਨਹੀਂ ਹੈ, ਪਰ ਜੇ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ ਹੋਵੇ ਅਤੇ ਜੇ ਅਸੀਂ ਚੰਗੇ ਬਣਨ ਲਈ ਜਾਗ ਪਈਏ ਤੇ ਚੰਗੇ ਬਣਨ ਦਾ ਉਪਰਾਲਾ ਕਰੀਏ ਤਾਂ ਸੁਖਜੀਤ ਕੋਈ ਵੀ ਰਾਹ ਔਖਾ ਨਹੀਂ।

ਚਾਹੁੰਦਾ ਹਾਂ ਇੱਦਾਂ ਹੀ ਤੂੰ ਹੱਸਦੀ ਰਹਿ, ਦੂਰੋਂ ਦੂਰੋਂ ਦਿਲ ਮੇਰੇ ਵਿੱਚ ਵੱਸਦੀ ਰਹਿ, ਮਿਲ ਕੇ ਮੈਨੂੰ ਮੁੱਖ ਤੋਂ ਤੇਰੇ ਹਾਸਾ ਨਾ ਉੱਡਜੇ, ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹਿ, ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹਿ।

0: ਘੜੀ ਦੀਆਂ ਸੂਈਆਂ ਸੁਖਜੀਤ ਆਪਣੇ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਅੱਜ ਦਾ ਅੱਖਰ ਬੋਲਦੇ ਨੇ ਪ੍ਰੋਗਰਾਮ ਆਪਾਂ ਸੰਪੂਰਨ ਕਰੀਏ। ਮੈਨੂੰ ਲੱਗਦਾ ਹੈ ਕਿ ਇਹ ਵਿਸ਼ਾ ਜੋ ਕਿ ਆਪਾਂ ਬੜੀ ਮਿਹਨਤ ਲਗਨ ਤੇ ਨਿਸ਼ਠਾ ਦੇ ਨਾਲ ਬੜੀ ਤਿਆਰੀ ਦੇ ਨਾਲ ਲੈ ਕੇ ਅੱਜ ਸਰੋਤਿਆਂ ਦੇ ਸਨਮੁੱਖ ਹੋਏ ਆ, ਇਹ ਸਰੋਤਿਆਂ ਨੂੰ ਜ਼ਰੂਰ ਹੀ ਪਸੰਦ ਆਵੇਗਾ।
1: ਜੀ, ਜਿਹੜਾ ਅੱਜ ਆਪਾਂ ਵਿਸ਼ਾ ਲੈ ਕੇ ਆਏ ਸੀ ਵਾਕਿਆ ਹੀ ਬਹੁਤ ਖੂਬਸੂਰਤ ਵਿਸ਼ਾ ਸੀ, ਤੇ ਬਾਕੀ ਅਸੀਂ ਆਪਣੇ ਸਰੋਤਿਆਂ ਤੋਂ ਇਸ ਬਾਰੇ ਵਿਚਾਰ ਜ਼ਰੂਰ ਮੰਗਾਂਗੇ। ਸਰੋਤਿਆਂ, ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਇਸ ਦੇ ਬਾਰੇ ਆਪਣੇ ਵਿਚਾਰ ਸਾਨੂੰ ਤੁਸੀਂ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਲਿਖ ਕੇ ਜ਼ਰੂਰ ਭੇਜਣਾ। ਸਰੋਤਾ ਮੰਚ ਦੇ ਵਿੱਚ ਖਤ ਲਿਖਣ ਦੇ ਲਈ ਪਤਾ ਹੈ, ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ FM ਬਠਿੰਡਾ, ਪਿੰਨ ਕੋਡ 151001, ਤੇ ਸਾਡਾ ਵਟਸਐਪ ਨੰਬਰ ਹੈ 7710073146।
0: ਸੁਖਜੀਤ, ਫਿਰ ਲਈਏ ਸਰੋਤਿਆਂ ਤੋਂ ਆਗਿਆ
1: ਜੀ।
0: ਰੱਬ ਰਾਖਾ, ਆਮੀਨ। ਵਾਚਕ ਸੁਖਜੀਤ ਕੌਰ ਸੁਖਨ
1: ਤੇ ਬਲਜੀਤ ਸ਼ਰਮਾ,
0: ਨਿਰਮਾਤਾ ਨਿਰਦੇਸ਼ਕ
1: ਸ਼੍ਰੀ ਬਲਜੀਤ ਸ਼ਰਮਾ,
0: ਸੰਪਾਦਨ ਸੁਖਜੀਤ ਕੌਰ ਸੁਖਨ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਅੱਖਰ ਬੋਲਦੇ ਨੇ। ਵਿਸ਼ਾ ਚੰਗਿਆਂ ਨੂੰ ਚੰਗੇ ਲੱਗਣ ਦੀ ਰੀਝ। ਵਾਚਕ ਬਲਜੀਤ ਸ਼ਰਮਾ ਤੇ ਸੁਖਜੀਤ ਕੌਰ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਆਕਾਸ਼ਵਾਣੀ FM ਬਠਿੰਡਾ 101.1 MHz ਤੇ ਸਮਾਂ ਹੋ ਰਿਹਾ ਹੈ 6:19 ਤੇ 53 ਸੈਕਿੰਡ ਦਾ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: कम प्रीमियम ज्यादा बोनस अपनों के लिए सबसे सही RKL Life, इससे बेहतर कुछ नहीं।
2: अपने परिवार को दीजिए सुरक्षित जीवन रूरल पोस्ट लाइफ इंश्योरेंस RKL Life की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
3: नमस्कार, ये आकाशवाणी है। हूं तुसी चंचल शर्मा तो प्रदेशक खबरें सुनो। पहला इस बुलेटिन दी खास खबरें। ਸਰਕਾਰ ਨੇ ਖੰਡ ਵਪਾਰੀਆਂ ਲਈ ਭੰਡਾਰ ਹੱਦ 4000 ਕੁਇੰਟਲ ਤੋਂ ਘਟਾ ਕੇ 2000 ਕੁਇੰਟਲ ਕੀਤੀ। ਇਹ ਨਿਯਮ 15 ਸਤੰਬਰ ਤੋਂ 30 ਨਵੰਬਰ ਤੱਕ ਲਾਗੂ ਰਹੇਗਾ। ਭਾਰਤੀ ਜਨਤਾ ਪਾਰਟੀ ਨੇ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਗਾਇਆ। ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ, ਪੰਜਾਬ ਸਰਕਾਰ ਵੱਲੋਂ BC ਸਰਟੀਫਿਕੇਟ ਸਬੰਧੀ ਅਸਪਸ਼ਟਤਾ ਦੂਰ ਕਰਨ ਲਈ ਸੂਬਾ ਪੱਧਰੀ ਮੁਹਿੰਮ ਚਲਾਈ ਜਾਵੇਗੀ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਭਰ 'ਚ ਵੱਖ ਵੱਖ ਸਮਾਗਮਾਂ ਦਾ ਸਿਲਸਿਲਾ ਜਾਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਸਥਾਪਨਾ ਵਰ੍ਹੇਗੰਢ ਮਨਾਉਣ ਲਈ ਸਾਲ ਭਰ ਚੱਲਣ ਵਾਲੀ ਪਹਿਲਕਦਮੀ ਦੀ ਸ਼ੁਰੂਆਤ। ਸਰਕਾਰ ਨੇ ਖੰਡ ਦੇ ਵਪਾਰੀਆਂ ਲਈ ਭੰਡਾਰ ਹੱਦ 4000 ਕੁਇੰਟਲ ਤੋਂ ਘਟਾ ਕੇ 2000 ਕੁਇੰਟਲ ਕਰ ਦਿੱਤੀ ਹੈ। ਇਹ ਨਿਯਮ 15 ਸਤੰਬਰ ਤੋਂ 30 ਨਵੰਬਰ ਤੱਕ ਲਾਗੂ ਰਹੇਗਾ। ਸੋਧੇ ਹੋਏ ਪ੍ਰਬੰਧਾਂ

ਤਹਿਤ ਕੋਈ ਵੀ ਖੰਡ ਕਾਰੋਬਾਰੀ ਪ੍ਰਾਪਤੀ ਦੀ ਤਰੀਕ ਤੋਂ 30 ਦਿਨਾਂ ਤੇ ਵੱਧ ਸਮੇਂ ਲਈ ਕੋਈ ਭੰਡਾਰ ਨਹੀਂ ਰੱਖ ਸਕਦਾ। ਖੰਡ ਵਪਾਰੀ ਦੇਸ਼ ਭਰ ਵਿੱਚ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੇ 2000 ਕੁਇੰਟਲ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਦੇ। ਭਾਰਤੀ ਜਨਤਾ ਪਾਰਟੀ ਨੇ ਅੱਜ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਗਾਇਆ। ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਬੁਲਾਰੇ ਗੌਰਵ ਭਾਟੀਆ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀਆਂ ਇਸ ਸਮੇਂ ਇੱਕ ਨਿਸ਼ਚਿਤ ਦਰ ਕਾਡਰ ਤੇ ਆਧਾਰ ਤੇ ਕੀਤੀਆਂ ਜਾ ਰਹੀਆਂ ਨੇ। ਉਹਨਾਂ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OST ਵੀ ਇਸ ਮਾਮਲੇ 'ਚ ਸ਼ਾਮਲ ਨੇ। ਸ੍ਰੀ ਭਾਟੀਆ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਤੋਂ ਪਤਾ ਲੱਗਿਆ ਕਿ ਦਰ ਕਾਡਰ ਵੱਖ ਵੱਖ ਵਿਭਾਗਾਂ 'ਚ ਤਬਾਦਲਿਆਂ ਅਤੇ ਤੈਨਾਤੀਆਂ ਲਈ ਅਦਾ ਕੀਤੀ ਜਾਣ ਵਾਲੀ ਰਕਮ ਨੂੰ ਦਰਸਾਉਂਦਾ ਹੈ। ਬੀਜੇਪੀ ਬੁਲਾਰੇ ਨੇ ਇਹ ਵੀ ਕਿਹਾ ਕਿ ਮਾਮਲਾ ਇੱਕ ਅਪਰਾਧ

0: ਤਬਾਦਲਿਆਂ ਅਤੇ ਤੈਨਾਤੀਆਂ ਲਈ ਅਦਾ ਕੀਤੀ ਜਾਣ ਵਾਲੀ ਰਕਮ ਨੂੰ ਦਰਸਾਉਂਦਾ ਹੈ। ਬੀਜੇਪੀ ਬੁਲਾਰੇ ਨੇ ਇਹ ਵੀ ਕਿਹਾ ਕਿ ਮਾਮਲਾ ਇੱਕ ਅਪਰਾਧਕ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਨੇ ਕਥਿਤ ਨਕਦ ਦੇ ਬਦਲੇ ਤਬਾਦਲੇ ਮਾਮਲੇ 'ਚ FIR ਦਰਜ ਨਹੀਂ ਕੀਤੀ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਤੇ ਕਿਹਾ ਕਿ ਮਾਮਲੇ ਦੀ ਜਾਂਚ CBI ਤੋਂ ਕਰਵਾਉਣੀ ਜਾਣੀ ਚਾਹੀਦੀ ਹੈ।
1: ਮੁੱਖ ਮੰਤਰੀ ਭਗਵੰਤ ਮਾਨ ਕੋ ਪੰਜਾਬ ਕੀ ਜਨਤਾ ਕੋ ਉੱਤਰ ਦੇਣਾ ਪੜੇਗਾ। ਆਪਕੇ ਇਸ਼ਾਰੋ ਪਰ ਜਬ ਯੇ ਕੈਸ਼ ਫੋਰ ਟ੍ਰਾਂਸਫਰ ਘੋਟਾਲਾ ਹੋ ਰਹਾ ਹੈ ਤੋ ਇਸਕਾ ਕਿੰਗ ਪਿਨ ਅਰਵਿੰਦ ਕੇਜਰੀਵਾਲ ਹੈ ਯਾ ਨਹੀਂ ਬਤਾਈਏ।
0: ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕਥਿਤ ਨਕਦੀ ਟ੍ਰਾਂਸਫਰ ਤੇ ਜ਼ਮੀਨ ਧੋਖਾਧੜੀ ਦੇ ਮਾਮਲੇ 'ਚ FIR ਉਦੋਂ ਤੱਕ ਦਰਜ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਐਨਫੋਰਸਮੈਂਟ ਏਜੰਸੀ ਪੰਜਾਬ ਪੁਲਿਸ ਨਾਲ ਸਬੂਤ ਸਾਂਝੇ ਨਹੀਂ ਕਰਦੀ।
2: इन्होंने कहा कि जो ईडी पंजाब पुलिस को कह रही है कि 662 में आप एक FIR दर्ज करो, उसके बेसिस क्या है जो रिकॉर्ड ईडी पंजाब पुलिस को दे, क्योंकि जो पहले रिकॉर्ड दिया था वो ना तो वो पढ़ा जा रहा था ना उसमें पूरा समझ आ रहा था, स्क्रीनशॉट्स थे, फोटो कॉपीज थी, इलेक्ट्रॉनिक डेटा कोई था नहीं, ये सारी की सारी चीजें पंजाब पुलिस ने ईडी से मांगी।
0: ਪੰਜਾਬ ਦੇ ਸਮਾਜਿਕ ਨਿਆਂ ਸਸ਼ਕਤੀਕਰਨ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ ਸਬੰਧੀ ਗਲਤ ਧਾਰਨਾਵਾਂ ਨੂੰ ਦੂਰ ਕਰਨ ਤੇ ਇਹ ਯਕੀਨੀ ਬਣਾਉਣ ਲਈ ਇਕ ਰਾਸ਼ਟਰਵਿਆਪੀ ਜਾਗਰੂਕਤਾ ਤੇ ਸਹੂਲਤ ਮੁਹਿੰਮ ਸ਼ੁਰੂ ਕਰੇਗੀ ਕਿ ਹਰੇਕ ਯੋਗ ਨਿਰਧਾਰਤ ਨਿਯਮਾਂ ਅਧੀਨ ਗਾਰੰਟੀਸ਼ੁਦਾ ਲਾਭ ਤੇ ਹੱਕ ਪ੍ਰਾਪਤ ਹੋਣ। ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਖਿਆ ਕਿ ਕਈ ਥਾਵਾਂ ਤੇ ਯੋਗ ਬਿਨੈਕਾਰਾਂ ਨੂੰ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਦੀ ਗਲਤ ਵਿਆਖਿਆ ਕਾਰਨ BC ਸਰਟੀਫਿਕੇਟ ਪ੍ਰਾਪਤ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
3: ਹੁਣ ਤੱਕ ਘਟ ਰਹੀ ਹੈ ਸਾਰੀਆਂ ਹਦਾਇਤਾਂ, ਅਸੀਂ DC ਆਫਿਸ ਦੇ ਵਿੱਚ ਜਾਂ ਸੇਵਾ ਕੇਂਦਰਾਂ ਦੇ ਵਿੱਚ ਜਾਂ ਜਿੱਥੇ ਜਿੱਥੇ ਵੀ ਇਹ ਸਰਟੀਫਿਕੇਟ ਬਣਦੇ ਨੇ ਇਹ ਮੋਟੇ ਤੌਰ ਤੇ ਅਸੀਂ ਪ੍ਰਿੰਟ ਕਰਵਾ ਕੇ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਅਵੇਅਰ ਕਰਨ ਲਈ ਉਹਨਾਂ ਤੱਕ ਪਹੁੰਚਾ ਰਹੇ ਹਾਂ। DC ਸਾਹਿਬਾਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਔਰ ਇਹ ਜਗ੍ਹਾ ਜਗ੍ਹਾ ਤੇ ਪੋਸਟਰ ਲਗਾ ਕੇ ਅਵੇਅਰਨੈਸ ਲੋਕਾਂ ਤੱਕ ਕ੍ਰੀਏਟ ਕੀਤੀ ਜਾਊਗੀ ਤਾਂ ਕਿ ਉਹ ਬਾਹਰੋਂ ਪੜ੍ਹ ਕੇ ਦੇਖ ਲੈਣ ਕਿ ਮੈਂ ਕ੍ਰੀਮੀ ਲੇਅਰ ਚ ਆਉਣਾ ਜਾਂ ਮੈਂ BC ਕੈਟਾਗਰੀ ਦਾ ਲਾਭ ਲੈ ਸਕਦਾ।
0: ਡਾਕਟਰ ਬਲਜੀਤ ਕੌਰ ਨੇ ਸਪਸ਼ਟ ਕੀਤਾ ਕਿ BC ਸਰਟੀਫਿਕੇਟ ਲਈ ਯੋਗਤਾ ਸਿਰਫ ਬਿਨੈਕਾਰ ਦੇ ਮਾਪਿਆਂ ਦੀ ਸਥਿਤੀ ਤੇ ਆਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ। ਬਿਨੈਕਾਰ ਦੇ ਜੀਵਨ ਸਾਥੀ ਦੀ ਰੁਜ਼ਗਾਰ, ਆਮਦਨ ਜਾਂ ਸਮਾਜਿਕ ਸਥਿਤੀ ਦਾ ਯੋਗਤਾ ਤੇ ਕੋਈ ਅਸਰ ਨਹੀਂ ਪੈਂਦਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੂਬੇ ਭਰ 'ਚ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਨੇ। ਇਸੇ ਤਹਿਤ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਸਾਂਝੇ ਤੌਰ ਤੇ 5 ਕਿਲੋਮੀਟਰ ਲੰਮੀ ਰਨ ਆਫ ਇਕੁਆਲਿਟੀ ਕ੍ਰਾਸ ਕੰਟਰੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦੌੜ ਨੂੰ ਰਵਾਨਾ ਕੀਤਾ। ਮੀਂਹ ਦੇ ਬਾਵਜੂਦ ਦੌੜ 'ਚ ਨੌਜਵਾਨ ਅਤੇ ਸਕੂਲੀ ਬੱਚਿਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਕਰੀਬ 700 ਭਾਗੀਦਾਰਾਂ ਨੇ ਇਸ ਮੌਕੇ ਹਿੱਸਾ ਲਿਆ। ਉਧਰ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਸਕੂਲਾਂ ਦੇ ਕਰੀਬ 500 ਬੱਚਿਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ। ਜ਼ਿਲ੍ਹਾ ਸਪੋਰਟਸ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਦੇ ਕੇ ਨਵਾਜ਼ਿਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਸਥਾਪਨਾ ਵਰ੍ਹੇਗੰਢ ਮਨਾਉਣ ਲਈ ਇੱਕ ਸਾਲ ਭਰ ਚੱਲਣ ਵਾਲੀ ਵੱਡੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਰਸਮੀ ਜਸ਼ਨਾਂ ਤੋਂ ਅੱਗੇ ਵੱਧ ਕੇ ਅੰਮ੍ਰਿਤਸਰ ਦੇ ਅਤੀਤ, ਮੌਜੂਦਾ ਚੁਣੌਤੀਆਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਵਿਆਪਕ ਸਮਝ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨਾ ਹੈ। 13 ਮੈਂਬਰੀ ਸਲਾਹਕਾਰ ਕਮੇਟੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਕਿਹਾ ਕਿ ਇਹ ਵਰ੍ਹੇਗੰਢ ਅੰਮ੍ਰਿਤਸਰ ਦੀ ਵਿਲੱਖਣ ਅਧਿਆਤਮਿਕ ਤੇ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਣ ਦਾ ਇੱਕ ਇਤਿਹਾਸਕ ਮੌਕਾ ਦਿੰਦੀ ਹੈ, ਜਦਕਿ ਇਸ ਦੇ ਵਿਸ਼ਵ ਪੱਧਰੀ ਵਿਰਾਸਤ, ਸੱਭਿਆਚਾਰਕ ਤੇ ਆਧੁਨਿਕ ਸ਼ਹਿਰ ਵਜੋਂ ਉਭਰਨ ਲਈ ਇੱਕ ਸਮੂਹਿਕ ਦ੍ਰਿਸ਼ਟੀਕੋਣ ਵਿਕਸਿਤ ਕਰਦੀ ਹੈ। ਉਹਨਾਂ ਕਿਹਾ ਕਿ ਮਹਾਰਾ ਨਾਲ ਸਲਾਹ ਮਸ਼ਵਰੇ ਤੇ ਸਾਲ ਭਰ ਚੱਲੇ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਅੰਮ੍ਰਿਤਸਰ ਨੀਤੀ ਦਸਤਾਵੇਜ਼ ਤਿਆਰ ਕੀਤਾ ਜਾਵੇਗਾ ਜੋ ਇਤਿਹਾਸਕ ਸ਼ਹਿਰ ਲਈ ਇੱਕ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਦਸਤਾਵੇਜ਼ ਵਜੋਂ ਕੰਮ ਕਰੇਗਾ। ਅੰਮ੍ਰਿਤਸਰ ਦੇ ਵੱਖ ਵੱਖ ਪਹਿਲੂਆਂ ਨੂੰ ਦਸਤਾਵੇਜ਼ੀ ਰੂਪ ਦੇਣ ਵਾਲੀ ਇੱਕ ਵਿਆਪਕ ਕਿਤਾਬਚਾ ਵੀ ਤਿਆਰ ਕੀਤਾ ਜਾ ਰਿਹਾ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ 450 ਨੌਜਵਾਨਾਂ ਨੂੰ ਅੰਮ੍ਰਿਤਸਰ ਰਾਜਦੂਤ ਵਜੋਂ ਸ਼ਾਮਲ ਕਰਨ ਦੀ ਤਜਵੀਜ਼ ਰੱਖਦੀ ਹੈ ਤਾਂ ਜੋ ਸ਼ਹਿਰ ਦੇ ਆਂਢ ਗੁਆਂਢ, ਸੰਸਥਾਵਾਂ, ਭਾਈਚਾਰਿਆਂ, ਵਿਰਾਸਤ ਤੇ ਸ਼ਖਸੀਅਤਾਂ ਨਾਲ ਜੁੜੀਆਂ ਕਹਾਣੀਆਂ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾ ਸਕੇ ਤੇ ਸਾਂਝਾ ਕੀਤਾ ਜਾ ਸਕੇ। ਵਿਦਿਆਰਥੀ ਸਾਲ ਭਰ ਚੱਲਣ ਵਾਲੇ ਇਹਨਾਂ ਪ੍ਰੋਗਰਾਮਾਂ ਦੀ ਯੋਜਨਾਬੰਦੀ ਤੇ ਲਾਗੂ ਕਰਨ 'ਚ ਸਰਗਰਮੀ ਨਾਲ ਸ਼ਾਮਲ ਹੋਣਗੇ, ਜਿਸ ਨਾਲ ਉਹ ਇਸ ਪਹਿਲਕਦਮੀ ਦੇ ਭਾਈਵਾਲ ਬਣਨਗੇ। ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਭਰ ਵਿੱਚ ਚਲਾਈ ਜਾ ਰਹੀ ਮਿਸ਼ਨ ਪੰਜਾਬ ਕਲੀਨ ਮੁਹਿੰਮ ਸੂਬੇ ਭਰ 'ਚ ਜਾਰੀ ਹੈ। ਇਸੇ ਤਹਿਤ ਨਗਰ ਕੌਂਸਲ ਨੰਗਲ ਵੱਲੋਂ ਵਿਸ਼ੇਸ਼ ਤੌਰ ਤੇ ਸਫਾਈ ਅਭਿਆਨ ਦੀ ਲੜੀ ਦੇ ਤਹਿਤ ਅੱਜ ਸਫਾਈ ਮੁਹਿੰਮ ਚਲਾਈ

0: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਕਿਹਾ,
1: ਪੂਰੇ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਸਫਾਈ ਅਭਿਆਨ ਚੱਲ ਰਿਹਾ। ਰੋਜ਼ ਅਸੀਂ ਹਰ ਵਾਰਡ ਦੇ ਵਿੱਚ ਆਵਾਂਗੇ, ਇਹਦੇ ਨਾਲ ਨਾਲ ਵਾਰਡ ਵਾਸੀਆਂ ਨੂੰ ਵੀ ਮਿਲਦੇ ਆ, ਉਹਨਾਂ ਦੀ ਸਮੱਸਿਆਵਾਂ ਵੀ ਜਾਣਦੇ ਆ, ਆ ਜਿਹੜੇ ਕੰਮ ਹੋਣ ਵਾਲੇ ਤੇ ਉਹ ਵੀ ਜਿਹੜੇ ਆ ਹਾਊਸ ਲੈ ਕੇ ਜਾਵਾਂ। ਪੂਰਾ 3 ਦਿਨ ਦਾ ਕੰਪੀਟੀਸ਼ਨ ਕਰਾਵਾਂਗੇ ਅਕਤੂਬਰ ਦੇ ਪਹਿਲੇ ਉੱਤੇ, ਕਿਹੜਾ ਵਾਰਡ ਸਭ ਤੋਂ ਸਾਫ ਹੈ, ਸਾਡੇ ਸਾਰੇ ਐਮਸੀ ਉਸ ਦਿਨ ਦੇ ਜਿਹੜੇ ਸਫਾਈ ਸੇਵਕਾਂ ਨੂੰ ਅਸੀਂ ਸਨਮਾਨਿਤ ਕਰਾਂਗੇ।
0: ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ NIT ਜਲੰਧਰ ਚ ਬੀਤੇ ਦਿਨ ਹਿੰਦੀ ਮਹੀਨੇ 2026 ਦਾ ਉਦਘਾਟਨ ਕੀਤਾ ਗਿਆ। ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਰਵਾਇਆ ਜਾ ਰਿਹਾ। ਸੰਸਥਾ ਦੀ ਰਾਜ ਭਾਸ਼ਾ ਕਮੇਟੀ ਵੱਲੋਂ ਕਰਵਾਇਆ ਇਹ ਪ੍ਰੋਗਰਾਮ 1 ਤੋਂ 30 ਸਤੰਬਰ ਤੱਕ ਚੱਲੇਗਾ। ਹਿੰਦੀ ਮਹੀਨੇ ਦੇ ਉਦਘਾਟਨ ਸਮਾਗਮ ਚ NIT ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕੌਨੌਜੀਆ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਹਿੰਦੀ ਮਹੀਨਾ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਹਿੰਦੀ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਦਾ ਹੈ। ਚੋਣ ਕਮਿਸ਼ਨ ਨੇ ਪਟਿਆਲਾ ਦੇ ਮੰਡਲ ਕਮਿਸ਼ਨਰ ਵਿਨੈ ਬੁਬਲਾਨੀ ਨੂੰ ਵਿਸ਼ੇਸ਼ ਤੀਬਰ ਸੋ 2026 ਸੰਬੰਧੀ ਪਟਿਆਲਾ ਦਾ ਰੋਲ ਆਬਜ਼ਰਵਰ ਨਿਯੁਕਤ ਕੀਤਾ ਹੈ। ਅੱਜ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਸਮੇਤ ਜ਼ਿਲ੍ਹੇ ਦੇ ਮੁੱਖ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਤੇ ਹੋਰਨਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ SIER 2026 ਦੇ ਨੋਟਿਸ ਗੇਟ ਦੇ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਸੰਬੰਧੀ ਇੱਕ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ 'ਚ 3 ਦੌਰ ਹੋਣਗੇ। ਵਿਨੈ ਬਬਲਾਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਟਿਆਲਾ ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹੇ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਅੱਜ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਹਿਸਾਰ 'ਚ ਵੱਧ ਤੋਂ ਵੱਧ ਤਾਪਮਾਨ 37.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਖੰਡ ਦੇ ਵਪਾਰੀਆਂ ਲਈ ਭੰਡਾਰ ਹੱਦ 4,000 ਕੁਇੰਟਲ ਤੋਂ ਘਟਾ ਕੇ 2,000 ਕੁਇੰਟਲ ਕੀਤੀ। ਇਹ ਨਿਯਮ 15 ਸਤੰਬਰ ਤੋਂ 3 ਨਵੰਬਰ ਤੱਕ ਲਾਗੂ ਰਹਿਣਗੇ। ਭਾਰਤੀ ਜਨਤਾ ਪਾਰਟੀ ਨੇ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਗਾਇਆ। ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ, ਪੰਜਾਬ ਸਰਕਾਰ ਵੱਲੋਂ BC ਸਰਟੀਫਿਕੇਟ ਸਬੰਧੀ ਅਸਪਸ਼ਟਤਾ ਦੂਰ ਕਰਨ ਲਈ ਸੂਬਾ ਪੱਧਰੀ ਮੁਹਿੰਮ ਚਲਾਈ ਜਾਏਗੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਸਥਾਪਨਾ ਵਰ੍ਹੇਗੰਢ ਮਨਾਉਣ ਲਈ ਸਾਲ ਭਰ ਚੱਲਣ ਵਾਲੀ ਪਹਿਲਕਦਮੀ ਦੀ ਸ਼ੁਰੂਆਤ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
2: ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:30 ਤੇ 25 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵਾਣੀ। ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਰਮਨੀਤ ਕੌਰ।

0: नमस्कार श्रोतियो, तुसी सुन रहे हो अपना मनपसंद प्रोग्राम युववाणी, ते मैं हाँ तुहाडे नाल रमनीत मान।
1: मैं हाँ मिनाज अख्तर।
0: युववाणी दे इस खूबसूरत सफर विच तुहाडा एक बार फिर तो दिलों स्वागत है। नौजवानी सिर्फ उम्र दा एक पड़ा नहीं, सगों नवें विचारां, नवीआं उम्मीदां अते कुछ नवां करन दा जज्बा है।
1: ਇਸੇ ਜਜ਼ਬੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਹੋਵੇਗੀ ਕੁਝ ਦਿਲਚਸਪ ਅਤੇ ਨੌਜਵਾਨਾਂ ਨਾਲ ਜੁੜੇ ਵਿਸ਼ਿਆਂ ਦੀ। ਤਾਂ ਜੁੜੇ ਰਹੋ ਸਾਡੇ ਨਾਲ, ਕਿਉਂਕਿ ਅੱਜ ਦੀ ਗੱਲਬਾਤ ਵਿੱਚੋਂ ਜਾਣਕਾਰੀ ਵੀ ਹੈ, ਖੇਡਾਂ ਵੀ ਹੈ, ਜਜ਼ਬਾ ਵੀ ਹੈ ਅਤੇ ਨੌਜਵਾਨਾਂ ਦੀ ਆਵਾਜ਼ ਵੀ।
0: ਸਭ ਤੋਂ ਪਹਿਲਾਂ ਗੱਲ ਕਰਾਂਗੇ ਵਿਸ਼ਵ ਨਾਰੀਅਲ ਦਿਵਸ ਦੀ। ਨਾਰੀਅਲ ਸਾਡੇ ਜੀਵਨ ਵਿੱਚ ਕਿੰਨਾ ਮਹੱਤਵ ਰੱਖਦਾ ਹੈ ਅਤੇ ਇਸ ਦਿਨ ਨੂੰ ਮਨਾਉਣ ਦਾ ਮਕਸਦ ਕੀ ਹੈ, ਇਸ ਬਾਰੇ ਜਾਣਾਂਗੇ ਕੁਝ ਖਾਸ ਗੱਲਾਂ।

0: ਇਸ ਤੋਂ ਬਾਅਦ ਮੁਲਾਕਾਤ ਹੋਵੇਗੀ ਇੱਕ ਕਬੱਡੀ ਖਿਡਾਰੀ ਨਾਲ, ਖੇਡ ਦੇ ਮੈਦਾਨ ਵਿੱਚ ਉਸਦਾ ਤਜਰਬਾ, ਕਬੱਡੀ ਨਾਲ ਉਸਦਾ ਜੁੜਾ, ਚੁਣੌਤੀਆਂ ਅਤੇ ਨੌਜਵਾਨ ਕੁੜੀਆਂ ਲਈ ਉਸਦਾ ਸੁਨੇਹਾ, ਇਹ ਸਭ ਜਾਣਾਂਗੇ ਉਸ ਨਾਲ ਕੀਤੀ ਗਈ ਮੁਲਾਕਾਤ ਵਿੱਚ।
1: ਤੇ ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਸ਼ਟਰੀ ਪੋਸ਼ਣ ਹਫ਼ਤਾ ਵੀ ਚੱਲ ਰਿਹਾ ਹੈ, ਤੇ ਇਸ ਮੌਕੇ ਡਿਸਟ੍ਰਿਕਟ ਹੈਲਥ ਆਫਿਸਰ ਡਾਕਟਰ ਊਸ਼ਾ ਗੋਇਲ ਜੀ ਨਾਲ ਕਰਾਂਗੇ ਮੁਲਾਕਾਤ।
0: ਤੇ ਇਸ ਦੇ ਨਾਲ ਹੀ ਤੁਹਾਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ PhD ਦੀ ਦਾਖਲਾ ਸੂਚਨਾ ਬਾਰੇ ਵੀ ਦੱਸਾਂਗੇ ਕੁਝ ਗੱਲਾਂ। ਆਓ ਦੋਸਤੋ, ਸੁਣਦੇ ਹਾਂ ਹੁਣ ਇੱਕ ਗੀਤ।

0: ਸਾਥੀਓ, ਅੱਜ ਜ਼ਰਾ ਗੱਲ ਕਰਦੇ ਹਾਂ ਇੱਕ ਅਜਿਹੀ ਚੀਜ਼ ਦੀ ਜਿਸ ਨੂੰ ਦੇਖ ਕੇ ਸ਼ਾਇਦ ਤੁਹਾਡੇ ਮਨ ਵਿੱਚ ਸਭ ਤੋਂ ਪਹਿਲਾਂ ਗਰਮੀਆਂ ਦੀ ਯਾਦ ਆ ਜਾਵੇ। ਬਾਹਰ ਗਰਮੀ ਹੋਵੇ, ਹੱਥ ਵਿੱਚ ਠੰਡਾ ਠੰਡਾ ਨਾਰੀਅਲ ਪਾਣੀ ਹੋਵੇ ਤੇ ਬੰਦਾ ਕਹੇ ਵਾਹ, ਹੁਣ ਆਇਆ ਮਜ਼ਾ। ਜੀ ਹਾਂ, ਅੱਜ ਗੱਲ ਹੋ ਰਹੀ ਹੈ ਨਾਰੀਅਲ ਦੀ। ਅੱਜ ਹੈ ਵਿਸ਼ਵ ਨਾਰੀਅਲ ਦਿਵਸ, ਜਿਸ ਨੂੰ ਅੰਗਰੇਜ਼ੀ ਵਿੱਚ ਵਰਲਡ ਕੋਕੋਨਟ ਡੇ ਵੀ ਕਿਹਾ ਜਾਂਦਾ ਹੈ। ਚਲੋ ਇੱਕ ਗੱਲ ਦੱਸੋ, ਜਦੋਂ ਵੀ ਤੁਸੀਂ ਨਾਰੀਅਲ ਦਾ ਨਾਮ ਸੁਣਦੇ ਹੋ ਤਾਂ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ? ਨਾਰੀਅਲ ਪਾਣੀ, ਨਾਰੀਅਲ ਦੀ ਬਰਫੀ, ਨਾਰੀਅਲ ਦੀ ਚਟਨੀ, ਜਾਂ ਫਿਰ ਉਹ ਨਾਰੀਅਲ ਵਾਲਾ ਤੇਲ ਜਿਸ ਦੀ ਖੁਸ਼ਬੂ ਸਾਨੂੰ ਪੁਰਾਣੇ ਸਮੇਂ ਦੀ ਯਾਦ ਦਿਵਾ ਦਿੰਦੀ ਹੈ।
1: ਤੇ ਦੋਸਤੋ, ਇਸ ਦੇ ਨਾਲ ਹੀ ਅਸੀਂ ਜਾਣ ਲਈਏ ਨਾਰੀਅਲ ਦੇ ਹੋਰ ਵੀ ਬਹੁਤ ਸਾਰੇ ਲਾਭ। ਨਾਰੀਅਲ ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਇਹ ਇਲੈਕਟ੍ਰੋਲਾਈਟਸ ਦੀ ਪੂਰਤੀ ਵਿੱਚ ਮਦਦ ਕਰਦਾ ਹੈ। ਨਾਰੀਅਲ ਵਿੱਚ ਮੌਜੂਦ ਫਾਈਬਰ ਪਾਚਨ ਤੰਤਰ ਲਈ ਲਾਭਦਾਇਕ ਹੈ। ਇਹ ਊਰਜਾ ਦੇਣ ਵਿੱਚ ਮਦਦ ਕਰਦਾ ਹੈ। ਨਾਰੀਅਲ ਵਿੱਚ ਮੌਜੂਦ ਕੁਝ ਪੋਸ਼ਕ ਤੱਤ

0: ਦੀ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ। ਇਸ ਵਿੱਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ ਮਿਲਦੇ ਹਨ। ਨਾਰੀਅਲ ਦਾ ਗੁੱਦਾ ਸਿਹਤਮੰਦ ਚਰਬੀ ਪ੍ਰਦਾਨ ਕਰਦਾ ਹੈ। ਨਾਰੀਅਲ ਵਿੱਚ ਮੌਜੂਦ ਐਂਟੀਆਕਸੀਡੈਂਟ ਸੈੱਲਾਂ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਣ ਵਿੱਚ ਸਹਾਇਕ ਹੋ ਸਕਦੇ ਹਨ। ਨਾਰੀਅਲ ਨੂੰ ਸੰਤੁਲਿਤ ਖੁਰਾਕ ਵਿੱਚ ਸ਼ਾਮਿਲ ਕਰਨਾ ਭੁੱਖ ਨੂੰ ਕਾਬੂ ਕਰਨ ਵਿੱਚ ਮਦਦਗਾਰ ਹੈ। ਨਾਰੀਅਲ ਦਾ ਤੇਲ ਸਾਡੀ ਚਮੜੀ ਅਤੇ ਸਾਡੇ ਬਾਲਾਂ ਲਈ ਵੀ ਬਹੁਤ ਲਾਭਦਾਇਕ ਹੈ।
1: ਅਤੇ ਮੇਰਾ ਖਿਆਲ ਹੈ ਹਰ ਬੰਦੇ ਦੀ ਆਪਣੀ ਆਪਣੀ ਪਸੰਦ ਹੋਵੇਗੀ, ਪਰ ਇੱਕ ਗੱਲ ਬੜੀ ਦਿਲਚਸਪ ਹੈ, ਨਾਰੀਅਲ ਸਿਰਫ ਖਾਣ ਵਾਲੀ ਚੀਜ਼ ਨਹੀਂ, ਇਸ ਦਰਖਤ ਦਾ ਲਗਭਗ ਹਰ ਹਿੱਸਾ ਕਿਸੇ ਨਾ ਕਿਸੇ ਕੰਮ ਆ ਜਾਂਦਾ ਹੈ। ਇਸੇ ਕਰਕੇ ਨਾਰੀਅਲ ਨੂੰ ਕਈ ਥਾਵਾਂ 'ਤੇ ਜੀਵਨ ਦਾ ਦਰਖਤ ਵੀ ਜਿਹੜਾ ਉਹ ਕਿਹਾ ਜਾਂਦਾ ਹੈ। ਦੋਸਤੋ, ਨਾਰੀਅਲ ਦਾ ਪਾਣੀ ਪੀਤਾ ਜਾਂਦਾ ਹੈ, ਅੰਦਰਲਾ ਗੁੱਦਾ ਖਾਧਾ ਜਾਂਦਾ ਹੈ, ਇਸ ਤੋਂ ਤੇਲ ਵੀ ਬਣਦਾ ਹੈ। ਨਾਰੀਅਲ ਦੇ ਰੇਸ਼ਿਆਂ ਤੋਂ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ। ਇਸ ਦੇ ਪੱਤੇ ਵੀ ਕਈ ਥਾਵਾਂ 'ਤੇ ਛੱਪਰ ਜਾਂ ਹੋਰ ਘਰੇਲੂ ਕੰਮਾਂ ਲਈ ਵਰਤੇ ਜਾਂਦੇ ਨੇ। ਮਤਲਬ ਗੱਲ ਸਿਰਫ ਨਾਰੀਅਲ ਖਾਣ ਤੱਕ ਨਹੀਂ ਹੈ, ਇਹ ਇੱਕ ਅਜਿਹਾ ਦਰਖਤ ਹੈ ਜਿਸਦਾ ਇਨਸਾਨ ਨੇ ਬੜੇ ਲੰਮੇ ਸਮੇਂ ਤੋਂ ਵੱਖ ਵੱਖ ਤਰੀਕਿਆਂ ਨਾਲ ਫਾਇਦਾ ਲਿਆ ਹੈ। ਦੋਸਤੋ, ਹੁਣ ਜੇ ਨਾਰੀਅਲ ਦੀ ਗੱਲ ਹੋਵੇ ਤੇ ਨਾਰੀਅਲ ਪਾਣੀ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਖਾਸ ਕਰਕੇ ਗਰਮੀਆਂ ਵਿੱਚ ਜਦੋਂ ਸਰੀਰ ਨੂੰ ਤਾਜ਼ਗੀ ਦੀ ਲੋੜ ਹੁੰਦੀ ਹੈ, ਕਈ ਲੋਕ ਨਾਰੀਅਲ ਪਾਣੀ ਪੀਣਾ ਪਸੰਦ ਕਰਦੇ ਨੇ। ਨਾਰੀਅਲ ਪਾਣੀ ਵਿੱਚ ਕੁਝ ਕੁਦਰਤੀ ਇਲੈਕਟ੍ਰੋਲਾਈਟਸ ਵੀ ਹੁੰਦੇ ਨੇ ਜੋ ਸਾਡੇ ਲਈ ਫਾਇਦੇਮੰਦ ਹੁੰਦੇ ਨੇ। ਅਤੇ ਇਸ ਦੇ ਨਾਲ ਇੱਕ ਹੋਰ ਗੱਲ ਵੀ ਬੜੀ ਜ਼ਰੂਰੀ ਹੈ, ਨਾਰੀਅਲ ਸਿਰਫ ਸਾਡੀ ਰਸੋਈ ਤੱਕ ਹੀ ਸੀਮਿਤ ਨਹੀਂ, ਦੁਨੀਆ ਦੇ ਕਈ ਦੇਸ਼ਾਂ ਵਿੱਚ ਨਾਰੀਅਲ ਦੀ ਖੇਤੀ ਲੋਕਾਂ ਦੀ ਆਮਦਨ ਦਾ ਸਾਧਨ ਹੈ। ਕਿਸਾਨ ਨਾਰੀਅਲ ਉਗਾਉਂਦੇ ਨੇ, ਇਸ ਤੋਂ ਵੱਖ ਵੱਖ ਉਤਪਾਦ ਤਿਆਰ ਹੁੰਦੇ ਨੇ ਅਤੇ ਇਸ ਨਾਲ ਕਈ ਲੋਕਾਂ ਦਾ ਰੁਜ਼ਗਾਰ ਵੀ ਚੱਲਦਾ ਹੈ। ਤਾਂ ਸਰੋਤਿਓ, ਅੱਜ ਵਿਸ਼ਵ ਨਾਰੀਅਲ ਦਿਵਸ 'ਤੇ ਨਾਰੀਅਲ ਬਾਰੇ ਗੱਲ ਕਰਦਿਆਂ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਕੁਦਰਤ ਦੀ ਹਰ ਚੀਜ਼ ਆਪਣੇ ਆਪ ਵਿੱਚ ਖਾਸ ਹੈ, ਲੋੜ ਹੈ ਤਾਂ ਸਿਰਫ ਉਸਦੀ ਸੰਭਾਲ ਕਰਨ ਦੀ। ਅਤੇ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਸੈਸ਼ਨ 2026-27 ਲਈ PhD ਪ੍ਰੋਗਰਾਮਾਂ ਵਿੱਚ ਦਾਖਲਾ, ਸੈਸ਼ਨ 2026-27 ਲਈ ਵੱਖ ਵੱਖ ਵਿਭਾਗਾਂ ਵਿੱਚ PhD ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਵਿਸਤ੍ਰਿਤ ਪ੍ਰੋਸਪੈਕਟਸ ਅਤੇ ਆਨਲਾਈਨ ਅਰਜ਼ੀ ਫਾਰਮ ਯੂਨੀਵਰਸਿਟੀ ਦੀ ਵੈਬਸਾਈਟ www.cup.edu.in 'ਤੇ ਦੇਖਿਆ ਜਾ ਸਕਦਾ ਹੈ। ਆਨਲਾਈਨ ਪੋਰਟਲ 'ਤੇ ਅਰਜ਼ੀ ਫਾਰਮ ਖੋਲ੍ਹਣ ਦੀ ਮਿਤੀ 1 ਸਤੰਬਰ 2026, ਅਰਜ਼ੀ ਫਾਰਮ ਭਰਨ ਦੀ ਆਖਰੀ ਮਿਤੀ 13 ਸਤੰਬਰ 2026। ਅਤੇ ਆਓ ਦੋਸਤੋ, ਹੁਣ ਸੁਣਦੇ ਹਾਂ ਕੁਝ ਸੰਦੇਸ਼।
2: collaboration Syngenta da loyalty program leke aaya hai jodi tamaka jodi pakki inaam tagra 1 crore rupaye to zyada de inaam 2 thar 6 bike 12 scooty ate 1000 plus winners 2 liter amistad top plus 1 kilo chess yani 1 lucky draw coupon aaj hi khareedo। दस साल का कोलैबोरेशन सिंजेंटा का लॉयल्टी प्रोग्राम लेके आया है जोड़ी तमका जोड़ी पक्की इनाम तगड़ा 1 crore रुपए तो ज्यादा दे इनाम 2 थार 6 बाइक 12 स्कूटी अते 1000 प्लस विनर्स 2 लीटर एमिस्टार टॉप प्लस 1 किलो चेस यानी 1 लकी ड्रॉ कूपन आज ही खरीदो।
1: ਅਤੇ ਦੋਸਤੋ, ਖੇਡਾਂ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਜੋਸ਼, ਅਨੁਸ਼ਾਸਨ ਅਤੇ ਹੌਸਲਾ ਭਰਨ ਦਾ ਕੰਮ ਕਰਦੀਆਂ ਨੇ। ਖਾਸ ਕਰਕੇ ਜਦੋਂ ਧੀਆਂ ਖੇਡਾਂ ਦੇ ਮੈਦਾਨ ਵਿੱਚ ਆਪਣੀ ਪਛਾਣ ਬਣਾਉਂਦੀਆਂ ਨੇ ਤਾਂ ਇਹ ਹੋਰ ਵੀ ਮਾਣ ਵਾਲੀ ਗੱਲ ਹੁੰਦੀ ਹੈ। ਅੱਜ ਯੁਵਾਣੀ ਵਿੱਚ ਅਸੀਂ ਗੱਲਬਾਤ ਰਿਕਾਰਡ ਕੀਤੀ ਹੈ ਇੱਕ ਅਜਿਹੀ ਹੀ ਨੌਜਵਾਨ ਕਬੱਡੀ ਖਿਡਾਰਨ ਨਾਲ ਜੋ ਮੈਦਾਨ ਵਿੱਚ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਅੱਗੇ ਵੱਧ ਰਹੀ ਹੈ। ਆਓ ਉਹਨਾਂ ਨਾਲ ਜਾਣਦੇ ਹਾਂ ਕਬੱਡੀ ਦੇ ਸਫ਼ਰ, ਤਜ਼ਰਬਿਆਂ ਅਤੇ ਸੁਪਨਿਆਂ ਬਾਰੇ। ਸਭ ਤੋਂ ਪਹਿਲਾਂ ਪ੍ਰੀਤੀ ਅਰੋੜਾ ਜੀ, ਪ੍ਰੋਗਰਾਮ ਯੋਗਵਾਣੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
3: ਹਾਂਜੀ, ਥੈਂਕ ਯੂ ਜੀ।
1: ਤੇ ਕਬੱਡੀ ਨਾਲ ਤੁਹਾਡੀ ਇਹ ਦੋਸਤੀ ਕਦੋਂ ਸ਼ੁਰੂ ਹੋਈ ਹੈ ਤੇ ਤੁਹਾਨੂੰ ਇਸ ਖੇਡ ਵੱਲ ਆਉਣ ਦੀ ਪ੍ਰੇਰਣਾ ਕਿੱਥੋਂ ਮਿਲੀ?
3: ਹਾਂਜੀ, ਕਬੱਡੀ ਨਾਲ ਮੇਰੀ ਦੋਸਤੀ ਹੋਈ ਹੈ 2020 ਵਿੱਚ। ਇਹ ਮਤਲਬ ਸਾਡੇ ਪਿੰਡ ਕੁੜੀਆਂ ਖੇਡਦੀਆਂ ਹੁੰਦੀਆਂ ਸੀ ਤੇ ਉਹਨਾਂ ਨੂੰ ਦੇਖੀ ਮੈਲ ਲੱਗਦੀ ਖੇਡਣ।
1: ਠੀਕ ਹੈ ਜੀ। ਕਬੱਡੀ ਦਾ ਮੈਦਾਨ ਬਾਹਰੋਂ ਦੇਖਣ ਨੂੰ ਤਾਂ ਆਸਾਨ ਲੱਗਦਾ ਹੈ, ਪਰ ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਕਿੰਨੀ ਮਿਹਨਤ ਚਾਹੀਦੀ ਹੈ। ਤੁਹਾਡੀ ਰੋਜ਼ਾਨਾ ਦੀ ਪ੍ਰੈਕਟਿਸ ਅਤੇ ਤਿਆਰੀ ਕਿਸ ਤਰ੍ਹਾਂ ਦੀ ਰਹਿੰਦੀ ਹੈ?
3: ਹਾਂਜੀ, ਜਿੱਦਾਂ ਹਨਾ ਮਤਲਬ ਲੋਕ ਕਹਿ ਦਿੰਦੇ ਆ ਵੀ ਹਨਾ ਆਪਾਂ ਗਰਾਊਂਡ ਜਦੋਂ ਬਾਹਰ ਲੋਕ ਦੇਖਦੇ ਆ ਹਨਾ ਵੀ ਅੰਦਰ ਖੇਡੀ ਜਾਂਦੇ ਆ, ਕਿਸੇ ਨੇ ਜੱਫਾ ਨੀ ਲਾਇਆ, ਕਿਸੇ ਨੇ ਮਤਲਬ ਰੇਟ ਨੀ ਭੱਜੇ ਹਨਾ, ਬਟ ਜਿਹੜਾ ਬੰਦਾ ਅੰਦਰ ਖੇਡ ਰਿਹਾ ਹੁੰਦਾ ਮਤਲਬ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ, ਬਟ ਉਹਨੂੰ ਹੀ ਪਤਾ ਹੁੰਦਾ ਵੀ ਮਤਲਬ ਕਿੰਨੀਆਂ ਪ੍ਰੋਬਲਮ ਦੇਖਣੀਆਂ ਪੈਂਦੀਆਂ ਹਨਾ ਵੀ ਕਿਵੇਂ। ਹੁਣ ਜਿੱਦਾਂ ਆਪਾਂ ਪ੍ਰੈਕਟਿਸ ਕਰਦੇ ਹਾਂ
1: ਜੀ,
3: ਕਈ ਵਾਰੀ ਆਪਣੇ ਤੋਂ ਬੰਦਾ ਤਕੜਾ ਵੀ ਹੁੰਦਾ ਹਨਾ, ਉਹਨੇ ਜ਼ਿਆਦਾ ਮਿਹਨਤ ਕੀਤੀ ਹੁੰਦੀ ਆ ਜਾਂ ਮਤਲਬ ਬਹੁਤ ਸਾਰੇ ਪ੍ਰੋਬਲਮਸ ਹੁੰਦੀਆਂ ਕਈ ਵਾਰੀ ਹਨਾ, ਜਿੱਦਾਂ ਕੁੜੀਆਂ ਨੂੰ ਘਰੋਂ ਵੀ ਮਤਲਬ ਥੋੜਾ ਜਿਹਾ ਮਤਲਬ ਘੱਟ ਹੁੰਦਾ ਹੈ, ਜਿੱਦਾਂ ਮੁੰਡੇ ਬਹੁਤ ਸਪੋਰਟ ਕਰਦੇ ਆ ਲੇਕਿਨ ਕੁੜੀਆਂ ਨੂੰ ਬਹੁਤ ਕੋਈ ਘੱਟ ਰੇਅਰ ਚਾਂਸ ਹੁੰਦਾ ਵੀ ਜਿਹੜਾ ਕੁੜੀਆਂ ਨੂੰ ਸਪੋਰਟ ਕਰਦੇ ਆ
1: ਜੀ।
3: ਹਾਂਜੀ, ਸੇਮ ਏਦਾਂ ਹੀ ਮਤਲਬ

0: ਕਿ ਹਨਾ ਲੋਕ ਕਹਿ ਦਿੰਦੇ ਆ, ਬਟ ਵੀ ਜਿਹੜਾ ਬੰਦਾ ਅੰਦਰ ਹੁੰਦਾ ਉਹੀ ਫੇਸ ਕਰ ਸਕਦਾ ਵੀ ਅੰਦਰ ਉਹਨਾਂ ਨੂੰ ਕੀ ਪ੍ਰੋਬਲਮਸ ਦੇਖਣੀਆਂ ਪੈਂਦੀਆਂ ਨੇ।
1: ਬਿਲਕੁਲ।
0: ਹਾਂਜੀ
1: ਤੇ ਇੱਕ ਕੁੜੀ ਹੋਣ ਦੇ ਨਾਤੇ ਕਬੱਡੀ ਖੇਡਦਿਆਂ ਤੁਹਾਨੂੰ ਕਦੇ ਕੋਈ ਅਜਿਹੀ ਚੁਣੌਤੀ ਆਈ ਹੈ ਜਿਸ ਨੇ ਤੁਹਾਨੂੰ ਹੋਰ ਮਜ਼ਬੂਤ ਬਣਾਇਆ ਹੋਵੇ? ਉਹਦੇ ਤਜਰਬੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਤੁਸੀਂ ਦੱਸ ਦਿਓ।
0: ਹਾਂਜੀ, ਮਤਲਬ ਤੁਸੀਂ ਕਿਹਾ ਨਾ ਜਿੱਦਾਂ ਮੁੰਡਿਆਂ ਨੂੰ ਤਾਂ ਮਤਲਬ ਘਰੋਂ ਬਹੁਤ ਵਧੀਆ ਮਤਲਬ ਏਦਾਂ ਖੁੱਲ ਹੁੰਦੀ ਆ, ਸਪੋਰਟ ਵੀ ਪੂਰੀ ਕਰਦੇ ਆ ਹਨਾ,
1: ਜੀ,
0: ਬਟ ਕੁੜੀਆਂ ਨੂੰ ਮਤਲਬ ਏਦਾਂ ਕਹਿ ਦਿੰਦੇ ਆ ਵੀ ਘਰ ਦਾ ਕੰਮ ਹੀ ਕਰੋ ਹਨਾ, ਵੀ ਬਾਹਰ ਜਾ ਕੇ ਤੁਸੀਂ ਕੀ ਕਰਨਾ ਵਾ, ਮਤਲਬ ਗਰਾਊਂਡ ਲਾਉਣ ਬਹੁਤ ਘੱਟ ਕੁੜੀਆਂ ਹੁੰਦੀਆਂ ਜਿਹੜੀਆਂ ਵੀ ਜੜਦੀਆਂ ਏ,
1: ਜੀ
0: ਤੇ ਏਦਾਂ ਹੀ ਮਤਲਬ ਜਦੋਂ ਰਾਤ ਨੂੰ ਕੁੜੀਆਂ ਨੂੰ ਹਨੇਰਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਵਾ ਹਨਾ, ਕਈ
1: ਜੀ
0: ਵਾਰੀ ਅਸੀਂ ਬੱਸਾਂ ਤੇ ਜਾਂਦੇ ਹਾਂ, ਕਈ ਵਾਰੀ ਗੱਡੀਆਂ ਤੇ ਜਾਂਦੇ ਹਾਂ, ਚਲੋ ਹਨਾ, ਕਈ ਵਾਰੀ
1: ਹਾਂਜੀ
0: ਦੂਰ ਵੀ ਜਾਣਾ ਪੈਂਦਾ ਬੱਸਾਂ ਤੇ ਜਾਂਦੇ ਹਾਂ, ਮਤਲਬ ਉਦੋਂ ਬਹੁਤ ਪ੍ਰੋਬਲਮ ਆਉਂਦੀਆਂ ਏ ਵੀ ਰਾਸਤੇ ਚ ਕਈ ਵਾਰੀ ਬੱਸ ਨੀ ਮਿਲਦੀ ਜਾਂ ਕਿੱਦਾਂ ਵੀ ਹਨਾ, ਬਹੁਤ
1: ਜੀ
0: ਕੁਛ ਫੇਸ ਕਰਨਾ ਪੈਂਦਾ ਏ।
1: ਬਿਲਕੁਲ। ਤੇ ਖੇਡ ਵਿੱਚ ਹਾਰ ਜਿੱਤ ਤਾਂ ਚੱਲਦੀ ਰਹਿੰਦੀ ਹੈ, ਤੁਹਾਡੇ ਲਈ ਅਜਿਹਾ ਕਿਹੜਾ ਪਲ ਜਾਂ ਮੈਚ ਹੈ ਜਿਸ ਨੂੰ ਤੁਸੀਂ ਅੱਜ ਵੀ ਯਾਦ ਕਰਕੇ ਖੁਸ਼ ਹੁੰਦੇ ਹੋ?
0: ਹਾਂਜੀ, ਮਤਲਬ ਮੈਨੂੰ ਤਾਂ ਮਤਲਬ ਜਿਆਦਾ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਦੇ ਸੀਨੀਅਰ ਪਲੇਅਰਾਂ ਨਾਲ ਖੇਡਦੇ ਹਾਂ ਹਨਾ,
1: ਜੀ,
0: ਮਤਲਬ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਵਾ, ਤੇ
1: ਹਾਂਜੀ,
0: ਮਤਲਬ ਕਿ ਮਤਲਬ ਉਹਨਾਂ ਤੋਂ ਸਿੱਖਦੇ ਹਾਂ ਅਸੀਂ, ਜਾਂ ਮਤਲਬ ਜਿਹੜੇ ਸੀਨੀਅਰ ਦੀਦੀ ਹੁੰਦੀਆਂ ਉਹਨਾਂ ਨਾਲ ਅਸੀਂ ਖੇਡਦੇ ਹਾਂ, ਤੇ
1: ਜੀ,
0: ਮਤਲਬ ਉਹਨਾਂ ਤੋਂ ਕੋਈ ਰੇਡ ਭੱਜੇ ਆਉਂਦੇ ਆ ਜਾਂ ਸੀਨੀਅਰ ਦੀਦੀ ਨੂੰ ਜੱਫਾ ਲਾਉਂਦੇ ਹਾਂ, ਉਹ ਚੀਜ਼ਾਂ ਮਤਲਬ ਬਹੁਤ ਖੁਸ਼ੀ ਹੁੰਦੀ ਆ ਵੀ ਹਾਂ ਅੱਜ ਅਸੀਂ ਸੀਨੀਅਰ ਬੰਦੇ ਨੂੰ ਫੜਿਆ ਹਨਾ,
1: ਜੀ,
0: ਵੀ ਮਤਲਬ ਬਹੁਤ ਪ੍ਰਾਊਡ ਫੀਲ ਹੁੰਦਾ ਆਪਦੇ ਤੇ ਵੀ ਚੱਲ ਹਾਂ ਅਸੀਂ ਮਿਹਨਤ ਕਰ ਰਹੇ ਹਾਂ, ਅੱਗੇ ਆ ਰਹੇ ਹਾਂ।
1: ਹਾਂਜੀ। ਤੇ ਅੱਜ ਦੇ ਬਹੁਤ ਸਾਰੇ ਨੌਜਵਾਨ ਮੋਬਾਈਲ ਅਤੇ ਸੋਸ਼ਲ ਮੀਡੀਆ ਵਿੱਚ ਜ਼ਿਆਦਾ ਸਮਾਂ ਲਗਾ ਦਿੰਦੇ ਨੇ, ਤੁਸੀਂ ਆਪਣੇ ਤਜਰਬੇ ਤੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਕੀ ਕਹਿਣਾ ਚਾਹੋਗੇ?
0: ਮੈਂ ਮਤਲਬ ਏਦਾਂ ਹੀ ਕਹਿਣਾ ਚਾਹੂੰਗੀ ਵੀ ਹਨਾ, ਫੋਨ ਜ਼ਿਆਦਾ ਨਹੀਂ ਯੂਜ਼ ਕਰਨਾ ਚਾਹੀਦਾ ਆਪਾਂ ਨੂੰ, ਮਤਲਬ ਜਿਹੜੀਆਂ ਆਪਾਂ ਫਿਜ਼ੀਕਲੀ ਗੇਮ ਕਰਦੇ ਹਾਂ ਆਪਣੀ ਬੋਡੀ ਨੂੰ ਵੀ ਫਿੱਟ ਰੱਖਦੀਆਂ ਹਨਾ, ਬਿਮਾਰੀਆਂ ਵੀ ਆਪਾਂ ਨੂੰ ਬਹੁਤ ਘੱਟ ਲੱਗਦੀਆਂ ਨੇ, ਤਾਂ ਆਪਾਂ ਨੂੰ ਫੋਨ ਵਗੈਰਾ ਛੱਡ ਕੇ ਗਰਾਊਂਡ ਵਿੱਚ ਆਉਣਾ ਚਾਹੀਦਾ ਹੈ, ਮਤਲਬ ਵਧੀਆ ਡਾਇਟ ਖਾਣੀ ਚਾਹੀਦੀ ਹੈ, ਵਧੀਆ ਮਤਲਬ ਹਨਾ ਕਿਸੇ ਨਾ ਕਿਸੇ ਗੇਮ ਨਾਲ ਹਰ ਇੱਕ ਬੰਦੇ ਨੂੰ ਜੋੜਨਾ ਹੀ ਚਾਹੀਦਾ, ਸਕੂਲ ਲੈਵਲ ਤੋਂ ਹੀ ਆਪਾਂ ਨੂੰ ਸ਼ੁਰੂ ਕਰਨਾ ਚਾਹੀਦਾ ਹੈ, ਵੀ
1: ਹਾਂਜੀ,
0: ਮਤਲਬ ਅੱਗੇ ਅੱਗੇ ਨੈਕਸਟ ਆਪਾਂ ਲੈਵਲ ਤੱਕ ਜਾਈਏ।
1: ਜੀ। ਤੇ ਅੰਤ ਵਿੱਚ ਪ੍ਰੀਤੀ ਅਰੋੜਾ ਜੀ, ਤੁਹਾਡੇ ਸਾਹਮਣੇ ਕੋਈ ਅਜਿਹੀ ਕੁੜੀ ਬੈਠੀ ਹੋਵੇ ਜੋ ਕਬੱਡੀ ਖੇਡਣਾ ਚਾਹੁੰਦੀ ਹੋਵੇ ਪਰ ਹਿੰਮਤ ਨਹੀਂ ਕਰ ਪਾ ਰਹੀ, ਤਾਂ ਤੁਸੀਂ ਉਸਨੂੰ ਕੀ ਕਹਿਣਾ ਚਾਹੋਗੇ?
0: ਹਾਂਜੀ, ਮੈਂ ਇਹ ਕਹਿਣਾ ਚਾਹੂੰਗੀ ਪਹਿਲਾਂ ਤਾਂ ਮਤਲਬ ਕਿ ਆਪਾਂ ਨੂੰ ਆਪਦੇ ਪੇਰੈਂਟਸ ਨੂੰ ਕਰਨਾ ਚਾਹੀਦਾ, ਉਹਨਾਂ ਤੇ ਆਪਾਂ ਨੂੰ ਵਿਸ਼ਵਾਸ ਬਣਾਉਣਾ ਚਾਹੀਦਾ ਵੀ ਹਾਂ ਜੇ ਤੁਸੀਂ ਸਾਨੂੰ ਬਾਹਰ ਭੇਜਿਆ ਹੈਗਾ ਵਾ ਖੇਡਣ ਲਈ ਤਾਂ ਅਸੀਂ ਸਹੀ ਰਾਹ ਹੀ ਜਾਵਾਂਗੀਆਂ, ਪਹਿਲਾਂ ਆਪਣੇ ਮਾਂ ਪਿਓ ਦਾ ਵਿਸ਼ਵਾਸ ਜਿੱਤਣਾ ਚਾਹੀਦਾ ਵੀ
1: ਜੀ,
0: ਫੇਰ ਆਪਾਂ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਹਾਂ, ਵੀ ਆਪਣੇ ਮਾਂ ਪਿਓ ਆਪਣੇ ਨਾਲ ਹੈ, ਵੀ ਉਹ ਆਪਾਂ ਨੂੰ ਸਪੋਰਟ ਕਰ ਰਹੇ ਆ, ਆਪਾਂ ਨੂੰ ਉਹਨਾਂ ਦੀ ਖੁੱਲ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ, ਤੇ ਮਤਲਬ ਉਹਨਾਂ ਨੂੰ ਰਿਜ਼ਲਟ ਦੇਣੇ ਚਾਹੀਦੇ ਆ ਵੀ ਹਾਂ ਉਹਨਾਂ ਨੇ ਸਾਨੂੰ ਬਾਹਰ ਭੇਜਿਆ ਹੈ, ਸਾਨੂੰ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ।
1: ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਕਾਸ਼ਵਾਣੀ ਨਾਲ ਜੁੜੇ।
0: ਥੈਂਕ ਯੂ।
2: ਹੁਣ ਸਰੋਤਿਓ, ਅਸੀਂ ਜਾਣ ਲਈਏ ਕੁਝ ਹੋਰ ਗੱਲਾਂ ਬਾਰੇ। ਸਤੰਬਰ ਦਾ ਪਹਿਲਾ ਹਫ਼ਤਾ ਸਾਡੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਸੁਨੇਹਾ ਲੈ ਕੇ ਆਉਂਦਾ ਹੈ, ਜੋ ਹੈ ਰਾਸ਼ਟਰੀ ਪੋਸ਼ਣ ਹਫ਼ਤਾ, ਜਿਹਨੂੰ ਨੈਸ਼ਨਲ ਨਿਊਟ੍ਰੀਸ਼ਨ ਵੀਕ ਵੀ ਕਹਿ ਦਿੰਦੇ ਹਾਂ। ਇਸ ਬਾਰੇ ਜਾਣਕਾਰੀ ਅਸੀਂ ਸੁਣਾਂਗੇ ਇੱਕ ਖਾਸ ਮੁਲਾਕਾਤ ਵਿੱਚ।

0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਆਕਾਸ਼ਵਾਣੀ ਦੇ ਇਸ ਪ੍ਰਸਾਰਣ ਵਿੱਚ।
1: ਜਿਵੇਂ ਕਿ ਇਸ ਹਫਤੇ ਨੈਸ਼ਨਲ ਨਿਊਟ੍ਰੀਸ਼ਨ ਵੀਕ ਮਨਾਇਆ ਜਾ ਰਿਹਾ ਹੈ, ਅਸੀਂ ਤੁਹਾਡੇ ਤੋਂ ਇਸ ਬਾਰੇ ਕੁਝ ਜਾਣਕਾਰੀ ਲੈਣਾ ਚਾਹਾਂਗੇ
2: ਜੀ।
1: ਸਾਨੂੰ ਦੱਸੋ ਕਿ ਪੋਸ਼ਣ ਕੀ ਹੈ ਅਤੇ ਸਾਡੇ ਸਰੀਰ ਲਈ ਸੰਤੁਲਿਤ ਆਹਾਰ ਕਿਉਂ ਜ਼ਰੂਰੀ ਹੈ?
2: ਜੇ ਅੱਜ ਦੇ ਟਾਈਮ 'ਚ ਗੱਲ ਕਰੀਏ, ਪੋਸ਼ਣ ਇੱਕ ਬਹੁਤ ਮਹੱਤਵਪੂਰਨ ਇਹੋ ਜਿਹਾ ਇੱਕ ਵਿਸ਼ੇ ਹੈ ਜਿਹਦੇ ਬਾਰੇ ਖਾਸ ਕਰਕੇ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਜਾਂ ਪੀੜ੍ਹੀ ਆ ਰਹੀ ਹੈ ਉਹਨੂੰ ਬਹੁਤ ਜ਼ਰੂਰੀ ਦੱਸਣਾ ਹੋ ਗਿਆ ਹੈ। ਪਹਿਲਾਂ ਆਪਾਂ ਘਰ ਦੀਆਂ ਬਣੀਆਂ ਚੀਜ਼ਾਂ ਜੋ ਆਪਣੇ ਏਰੀਏ ਦੀਆਂ ਆਪਣੇ ਉਸ ਜਗ੍ਹਾ ਦੀਆਂ ਹੁੰਦੀਆਂ ਸੀ ਉਹ ਖਾਂਦੇ ਸੀ ਮੌਸਮ ਦੇ ਹਿਸਾਬ ਨਾਲ। ਹੁਣ ਜ਼ਮਾਨਾ ਬਦਲ ਗਿਆ ਹੈ, ਅਗਲੀਆਂ ਚੀਜ਼ਾਂ, ਬੇਮੌਸਮੀ ਚੀਜ਼ਾਂ, ਕੁਛ ਇਹੀ ਜਿਹੀਆਂ ਚੀਜ਼ਾਂ ਜਿਹੜੀਆਂ ਆਪਾਂ ਕਹਿੰਦੇ ਹਾਂ ਕਿ ਸਿਹਤ ਵਾਸਤੇ ਨੁਕਸਾਨਦੇਹ ਹੈ, ਉਹਨਾਂ ਦਾ ਇਸਤੇਮਾਲ ਜ਼ਿਆਦਾ ਕਰ ਰਹੇ ਹਾਂ। ਪੋਸ਼ਣ ਜਿਹੜਾ ਹੁੰਦਾ ਇਹ ਇੱਕ ਸੰਤੁਲਿਤ ਆਹਾਰ, ਇਹਦੀ ਸ਼ੁਰੂਆਤ ਕਿੱਥੋਂ ਹੋਏਗੀ? ਇਹਦੀ ਸ਼ੁਰੂਆਤ ਘਰੋਂ ਹੁੰਦੀ ਹੈ। ਬੱਚਾ ਜਨਮ ਲੈਂਦਾ ਸੀ 6 ਮਹੀਨੇ ਬਾਅਦ ਘਰ ਦੀਆਂ ਬਣੀਆਂ ਚੀਜ਼ਾਂ ਤੋਂ ਹੀ ਮਾਂ ਦੇ ਦੁੱਧ ਤੋਂ ਛੁਡਵਾਉਂਦੀਆਂ ਸੀ। ਜਿਹੜੀਆਂ ਘਰ ਦੀਆਂ ਬਣੀਆਂ ਚੀਜ਼ਾਂ ਹੁੰਦੀਆਂ ਤਾਂ ਤਾਜ਼ੀਆਂ ਹੋਣਗੀਆਂ, ਬਿਲਕੁਲ ਫਰੈਸ਼, ਉਹਦੇ ਚ ਕੋਈ ਪ੍ਰੈਜ਼ਰਵੇਟਿਵ, ਕੋਈ ਉਹਨੂੰ ਠੀਕ ਕਰਨ ਵਾਸਤੇ ਸਮਾਨ, ਕੋਈ ਆਰਟੀਫਿਸ਼ਲ ਚੀਜ਼ ਨਹੀਂ ਹੁੰਦੀ। ਉੱਥੋਂ ਜੇ ਆਪਾਂ ਸ਼ੁਰੂ ਕਰੀਏ ਤੇ ਬੱਚੇ ਨੂੰ ਉਹਦੀ ਆਦਤ ਹੁੰਦੀ ਹੈ ਤੇ ਵੱਡੇ ਹੋ ਕੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਕੀ ਖਾ ਰਿਹਾ ਜਾਂ ਕੀ ਨਹੀਂ ਖਾ ਰਿਹਾ। ਸੰਤੁਲਿਤ ਆਹਾਰ ਸਿਰਫ ਉਹੀ ਆਹਾਰ ਹੈ ਜਿਹਦੇ ਵਿੱਚ ਜੋ ਆਪਣੇ ਸਰੀਰ ਨੂੰ ਨਮਕ, ਚੀਨੀ, ਤੇਲ ਤੋਂ ਜ਼ਰੂਰੀ ਹੈ, 3 ਚੀਜ਼ਾਂ ਨੇ ਜਿਹੜੀਆਂ ਆਪਣੇ ਹਰ ਖਾਣ ਪੀਣ ਦੀ ਵਸਤੂ ਜਿਹੜੀ ਆਪਾਂ ਬਣਾਉਂਦੇ ਹਾਂ ਉਹਦੇ ਚ ਹੁੰਦੀ ਹੈ, ਉਹ ਬਿਲਕੁਲ ਓਨੀ ਮਾਤਰਾ ਚ ਜਿਹੜਾ ਆਪਾਂ ਨੂੰ ਚਾਹੀਦਾ।
1: ਹਾਂਜੀ ਮੈਮ, ਇੱਕ ਆਮ ਵਿਅਕਤੀ ਦੀ

0: ਖਜ਼ਾਨਾ ਥਾਲੀ ਵਿੱਚ ਕਿਹੜੇ ਕਿਹੜੇ ਪੋਸ਼ਕ ਤੱਤ ਸ਼ਾਮਿਲ ਹੋਣੇ ਚਾਹੀਦੇ ਨੇ ਇਹ ਵੀ ਦੱਸ ਦਿਓ ਜੀ।
1: ਜੇ ਇੱਕ ਆਮ ਇਨਸਾਨ ਨੂੰ ਲਈਏ ਤਾਂ ਆਪਾਂ ਸ਼ਾਕਾਹਾਰੀ ਇਨਸਾਨ ਨੂੰ ਲਈਏ ਤਾਂ ਉਹਦੇ ਇੱਕ ਦਾਲ ਇੱਕ ਹਰੀ ਸਬਜ਼ੀ ਨਾਲ ਦਹੀਂ ਬਹੁਤ ਜ਼ਰੂਰੀ ਹੈ ਤੇ ਨਾਲ ਰੋਟੀ। ਰੋਟੀ ਵਿੱਚ ਕੀ ਖਾਣਾ ਹੈ, ਕਣਕ ਦੀ ਖਾਓ, ਜਵਾਂ ਬਾਜਰੇ ਦੀ ਖਾਓ ਜਾਂ ਮੋਟਾ ਅਨਾਜ ਜਿਹੜਾ ਅੱਜ ਕੱਲ੍ਹ ਆਇਆ ਹੈ ਉਹ ਤੁਸੀਂ ਮੋਟੇ ਅਨਾਜ ਜਾਂ ਮਿਲਟਸ ਜਿਹਨੂੰ ਆਪਾਂ ਕਹਿੰਦੇ ਹਾਂ ਉਹਨਾਂ ਨੂੰ ਖਾ ਲਈਏ ਤੇ ਉਹ ਜ਼ਿਆਦਾ ਫਾਇਦੇਮੰਦ ਰਹੇਗੀ। ਮੋਟੇ ਅਨਾਜ ਨੂੰ ਇੱਕ ਰਿਪਲੇਸ ਕੀਤਾ ਵੀ ਗੇਹੂੰ ਜਲਦੀ ਉੱਗਦਾ ਹੈ ਜ਼ਿਆਦਾ ਉੱਗਦਾ ਹੈ ਦੀ ਰੋਟੀ ਬਣਾਉਣੀ ਥੋੜੀ ਸੌਖੀ ਹੁੰਦੀ ਹੈ, ਪਰ ਜੇ ਪੋਸ਼ਣ ਦੇ ਹਿਸਾਬ ਨਾਲ ਪੌਸ਼ਟਿਕ ਤੱਤਾਂ ਦੇ ਹਿਸਾਬ ਨਾਲ ਦੇਖੀਏ ਤੇ ਜਿਹੜਾ ਮੋਟਾ ਅਨਾਜ ਹੈ ਜਿਹਦੇ ਜਵਾਰ ਰਾਗੀ ਕੰਗਣੀ ਕੁਟਕੀ ਬਾਜਰਾ ਇਹ ਸਭ ਕੁਛ ਆਉਂਦਾ ਹੈ ਉਹ ਜ਼ਿਆਦਾ ਪੋਸ਼ਕ ਹੈ, ਤੇ ਜੇ ਆਪਾਂ ਉਹਨੂੰ ਗੇਹੂੰ ਦੀ ਰੋਟੀ ਨੂੰ ਉਹਦੀ ਜਗ੍ਹਾ ਆਪਾਂ ਮੋਟੇ ਅਨਾਜ ਦੇ ਆਟੇ ਤੋਂ ਲੈ ਲਈਏ ਤੇ ਉਹ ਜ਼ਿਆਦਾ ਸਿਹਤਮੰਦ ਰਹੇਗਾ। ਇਸੀ ਤਰ੍ਹਾਂ ਰਾਤ ਨੂੰ ਯਾਦ ਰੱਖਿਓ ਵੀ ਜਦੋਂ ਭੁੱਖ ਲੱਗਦੀ ਹੈ ਦੋ ਖਾਣੇ ਦੇ ਵਿੱਚ ਉਦੋਂ ਚਟਪਟਾ ਜਾਂ ਤਲਿਆ ਹੋਇਆ ਖਾਣ ਦੀ ਜਗ੍ਹਾ ਕੋਈ ਫਰੈਸ਼ ਫਰੂਟ ਲੈ ਲਓ, ਫਲ ਮੌਸਮ ਦੇ ਜਿਹੜੇ ਨੇ ਤੇ ਉਹ ਜ਼ਿਆਦਾ ਸਿਹਤਮੰਦ ਰਹਿੰਦਾ ਹੈ।
0: ਬੱਚਿਆਂ ਦੇ ਸਹੀ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਪੋਸ਼ਣ ਦੀ ਕੀ ਭੂਮਿਕਾ ਹੈ?
1: ਬੱਚੇ ਦੇਖੋ ਤੁਸੀਂ ਸੁਣਿਆ ਹੋਣਾ ਅੱਜ ਕੱਲ ਕਹਿੰਦੇ ਆ ਛੋਟੇ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ, ਸ਼ੂਗਰ ਹੋ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ ਇੱਕ ਉਮਰ ਤੇ ਜਾ ਕੇ ਯੰਗ ਏਜ ਵਿੱਚ, ਯਾਨੀ ਜੇ ਤੁਸੀਂ 15 ਸਾਲ 16 ਸਾਲ ਦੇ ਬੱਚਿਆਂ ਨੂੰ ਲਓ ਉਹ ਕਹਿੰਦੇ ਆ ਕੋਈ ਨਾ ਕੋਈ ਦਿਲ ਦੀ ਤਕਲੀਫ ਸ਼ੂਗਰ ਇਹੀ ਜਿਹੀਆਂ ਬਿਮਾਰੀਆਂ ਹੋ ਰਹੀਆਂ ਨੇ, ਉਹ ਸਿੱਧਾ ਤੇ ਸਿੱਧਾ ਉਹਦਾ ਜਿਹੜਾ ਤਾਲਮੇਲ ਹੈ ਉਹ ਆਪਣੀ ਖੁਰਾਕ ਨਾਲ ਹੈ। ਹੁਣ ਜੇ ਖੁਰਾਕ ਵਿੱਚ ਆਪਾਂ ਫਾਸਟ ਫੂਡ ਖਾਵਾਂਗੇ, ਫਾਸਟ ਫੂਡ ਵਿੱਚ ਕੀ ਹੈ, ਖੂਬ ਸਾਰਾ ਨਮਕ, ਪ੍ਰੈਜ਼ਰਵੇਟਿਵ, ਤੇਲ ਹੁੰਦਾ ਕਿਸੇ ਨਾ ਕਿਸੇ ਫਾਰਮ ਵਿੱਚ, ਤੇ ਉਹਦੇ ਚ ਨਮਕ ਜਿਹੜਾ ਪ੍ਰੋਸੈਸਡ ਫੂਡ ਹੈ ਖਾਸ ਕਰਕੇ। ਹੁਣ ਪਹਿਲਾਂ ਕੀ ਕਰਦੇ ਸੀ ਆਪਾਂ ਪਨੀਰ ਖਾਂਦੇ ਸੀ, ਪਨੀਰ ਦੀ ਜਗ੍ਹਾ ਹੁਣ ਕੀ ਆ ਗਿਆ ਪ੍ਰੋਸੈਸਡ ਚੀਜ਼। ਪ੍ਰੋਸੈਸਡ ਚੀਜ਼ ਵਿੱਚ ਖੂਬ ਸਾਰਾ ਨਮਕ ਤੇ ਪ੍ਰੈਜ਼ਰਵੇਟਿਵ ਹੈ ਤੇ ਉਹ ਉਨਾ ਹੀ ਆਪਣੀ ਸਿਹਤ ਵਾਸਤੇ ਤੇ ਬੱਚਿਆਂ ਦੀ ਜਿਹੜੀ ਅੱਗੇ ਗਰੋਥ ਹੋਣੀ ਹੈ ਉਹਨਾਂ ਦਾ ਅੱਗੇ ਜਿਹੜਾ ਮਾਨਸਿਕ ਤੇ ਸਰੀਰਕ ਜਿਹੜੀ ਕਹਿੰਦੇ ਆ ਗਰੋਥ ਹੁੰਦੀ ਹੈ ਉਹਨੂੰ ਜ਼ਰੂਰ ਅਸਰ ਕਰਦੀ ਹੈ ਬਿਮਾਰੀਆਂ ਦੇ ਰੂਪ ਵਿੱਚ। ਨਾਲ ਕੁਛ ਬੱਚਿਆਂ ਨੂੰ ਫਿਰ ਇਹ ਚੀਜ਼ਾਂ ਜਦੋਂ ਖਾ ਕੇ ਕੋਈ ਨਾ ਕੋਈ ਬਿਮਾਰੀ ਮੋਟਾਪਾ ਆਏਗਾ ਤੇ ਉਹ ਬੱਚੇ ਫਿਰ ਉਸ ਹਿਸਾਬ ਨਾਲ ਕੰਮ ਵੀ ਉਸੇ ਹਿਸਾਬ ਨਾਲ ਕਰਦੇ ਆ। ਤੁਸੀਂ ਨੋਟ ਕਰਕੇ ਦੇਖੋ ਜਿਹੜੇ ਬੱਚੇ ਪੌਸ਼ਟਿਕ ਖੁਰਾਕ ਲੈਂਦੇ ਹੈ ਉਹ ਬਹੁਤ ਫੁਰਤੀਲੇ ਹੁੰਦੇ ਨੇ, ਹਰ ਚੀਜ਼ ਵਿੱਚ ਤੇਜ਼ ਹੁੰਦੇ ਨੇ, ਔਰ ਜਿਹੜੇ ਬੱਚੇ ਦੀ ਖੁਰਾਕ ਠੀਕ ਨਹੀਂ ਹੈ ਮੋਟਾਪਾ ਬਿਮਾਰੀਆਂ ਦੇ ਨਾਲ ਨਾਲ ਉਹ ਕਲਾਸ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਦੀ ਪਰਫਾਰਮੈਂਸ ਆਪਾਂ ਦੇਖਾਂਗੇ ਬਹੁਤ ਘੱਟ, ਤੇ ਨਾਲ ਫਿਰ ਕਹਿੰਦੇ ਜੀ ਹੀਮੋਗਲੋਬਿਨ ਘੱਟ ਗਿਆ, HB ਘੱਟ ਗਿਆ, HB ਘੱਟ ਗਿਆ ਤੇ ਉਹ ਫਿਰ ਗੋਲੀਆਂ ਖਾਂਦੇ ਨੇ, ਸਿਰਪ ਲੈਂਦੇ ਨੇ ਹੀਮੋਗਲੋਬਿਨ ਵਧਾਉਣ ਦੇ, ਤੇ ਉਸ ਤੋਂ ਉਸ ਨਾਲੋਂ ਅੱਛਾ ਹੈ ਕਿ ਆਪਾਂ ਕੋਈ ਨਾ ਕੋਈ ਪੌਸ਼ਟਿਕ ਖੁਰਾਕ ਦੇ ਦਈਏ ਤੇ ਉਹ ਜ਼ਿਆਦਾ ਵਧੀਆ ਰਹੇਗਾ।
0: ਤੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਪੋਸ਼ਣ ਦੇ ਮਾਮਲੇ ਵਿੱਚ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ?
1: ਗਰਭਵਤੀ ਤੇ ਦੁੱਧ ਪਿਲਾਉਂਦੀਆਂ ਮਾਵਾਂ ਸਭ ਤੋਂ ਜ਼ਰੂਰੀ ਉਹੀ ਘਰ ਦਾ ਬਣਾ ਖਾਣਾ, ਬਾਜ਼ਾਰ ਦਾ ਪ੍ਰੋਸੈਸਡ ਫੂਡ ਡੱਬਾਬੰਦ ਨਹੀਂ ਲਓ ਕਿਉਂਕਿ ਉਸਦੇ ਵਿੱਚ ਪ੍ਰੈਜ਼ਰਵੇਟਿਵ ਨੇ, ਆਰਟੀਫਿਸ਼ਲ ਸ਼ੂਗਰ ਹੈ, ਸਿੰਥੈਟਿਕ ਸ਼ੂਗਰ ਹੈ। ਘਰ ਦੀ ਬਣੀ ਤਾਜ਼ਾ ਚੀਜ਼ ਉਹ ਤੁਹਾਨੂੰ ਪਤਾ ਹੈ ਉਹਦੇ ਚ ਕੀ ਪਿਆ ਹੈ, ਫਲੇਵਰਡ ਚੀਜ਼ਾਂ ਜਾਂ ਜਿੰਨਾ ਚ ਰੰਗ ਪੈਂਦਾ ਹੈ ਉਹ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਰੰਗ ਜਿੰਨੇ ਵੀ ਚੀਜ਼ਾਂ ਵਿੱਚ ਜਿਹੜੀ ਵੀ ਸਬਜ਼ੀ ਚ ਵੀ ਲੋਕ ਰੰਗ ਪਾਉਂਦੇ ਹੈ ਰੰਗ ਸੋਹਣਾ ਬਣਾਉਣ ਵਾਸਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਅਸਰ ਕਰੇਗੀ, ਅਸਰ ਵੀ ਕੀ ਕਰੇਗੀ ਉਹ ਅਲਟੀਮੇਟਲੀ ਆਪਾਂ ਨੂੰ ਪਤਾ ਹੀ ਹੈ ਕਿ ਫਿਰ ਕਹਿੰਦੇ ਜੀ ਕੈਂਸਰ ਵੱਧ ਗਿਆ, ਦਿਲ ਦੀਆਂ ਤਕਲੀਫਾਂ ਵੱਧ ਗਈਆਂ, ਉਹਨਾਂ ਦਾ ਵਧਣ ਦਾ ਕਾਰਨ ਹੀ ਇਹੀ ਹੈ। ਜਿਹੜੀ ਗਰਭਵਤੀ ਮਹਿਲਾ ਹੈ ਉਹ ਸਿੱਧਾ ਸਿੱਧਾ ਇੱਕ ਐਸਾ ਜੀਵ ਜੋ ਹਲੇ ਜਿਸਨੇ ਹਲੇ ਦੁਨੀਆਂ ਨਹੀਂ ਦੇਖੀ ਉਹਦੇ ਨਾਲ ਇੱਕ ਕਹਿੰਦੇ ਹੈ ਨਾ ਬੜਾ ਕਲੋਜ਼ ਰਿਲੇਸ਼ਨਸ਼ਿਪ ਹੁੰਦਾ ਹੈ, ਨਿੱਘਾ ਜਿਹਾ ਜੁੜਾਅ ਹੁੰਦਾ ਹੈ, ਤੇ ਜੋ ਖਾਏਗੀ ਪੀਏਗੀ ਉਹੀ ਉਸ ਇੱਕ ਜੀਵ ਬੱਚੇ ਨੂੰ ਮਿਲੇਗਾ ਤੇ ਉਹੀ ਉਹਦੀ ਸਰੀਰ ਤੇ ਜਿਹੜਾ ਉਹ ਬਣ ਰਿਹਾ ਹੈ ਅੱਗੇ ਉਹਦੇ ਜਿੰਨੇ ਵੀ ਉਹਦੇ ਅੰਗ ਬਣ ਰਹੇ ਨੇ ਉਹ ਤੇ ਅਸਰ ਕਰੇਗਾ ਤੇ ਨਾਲ ਦਿਮਾਗ ਤੇ ਅਸਰ ਕਰੇਗਾ। ਇਸੀ ਲਈ ਗਰਭਵਤੀ ਔਰਤ ਜਾਂ ਦੁੱਧ ਪਿਲਾਉਂਦੀ ਜਿਹੜੀ ਵੀ ਔਰਤ ਦੁੱਧ ਦਿੰਦੀ ਹੈ ਬੱਚੇ ਨੂੰ ਉਹ ਖਾਸ ਕਰਕੇ ਬਾਜ਼ਾਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਡੱਬਾ ਬੰਦ ਪੈਕਟ ਬੰਦ ਚੀਜ਼ਾਂ ਨੇ ਖਾਣ ਨੂੰ ਜ਼ਰੂਰ ਇਹ ਪੈਕਿੰਗ ਲੇਬਲਿੰਗ ਸੋਹਣੀ ਲੱਗਦੀ ਹੈ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
0: ਅੰਤ ਵਿੱਚ ਡਾਕਟਰ ਸਾਹਿਬ ਅਸੀਂ ਇਹ ਜਾਣਨਾ ਚਾਹਾਂਗੇ ਕਿ ਨੈਸ਼ਨਲ ਨਿਊਟ੍ਰੀਸ਼ਨ ਵੀਕ ਦੇ ਮੌਕੇ ਤੁਸੀਂ ਸਾਡੇ ਸਰੋਤਿਆਂ ਨੂੰ ਪੋਸ਼ਣ ਬਾਰੇ ਇੱਕ ਖਾਸ ਸੰਦੇਸ਼ ਉਹ ਕੀ ਦੇਣਾ ਚਾਹੂੰਗੀ?
1: ਮੈਂ ਸਭ ਤੋਂ ਜ਼ਰੂਰੀ ਖਾਸ ਸੰਦੇਸ਼ ਦੇ ਦਊਂਗੀ ਕਿ ਜੋ ਵੀ ਖਾਓ ਦੇਖ ਕੇ ਪੜ੍ਹ ਕੇ ਉਹਦਾ ਲੇਬਲ ਉਹਦੇ ਉੱਪਰ ਸਭ ਕੁਛ ਲਿਖਿਆ ਹੁੰਦਾ ਹੈ ਕੀ ਹੈ, ਆਪਣੇ ਪੇਟ ਨੂੰ ਇੱਕ ਐਸੀ ਚੀਜ਼ ਨਾ ਸਮਝੋ ਕਿ ਉਹਨੂੰ ਆਪਾਂ ਵੀ ਜੋ ਵੀ ਬਾਹਰ ਪਿਆ ਦੇਖਿਆ ਉਹਦੀ ਐਡ ਦੇਖੀ ਤੇ ਉਹਨੂੰ ਆਪਣੇ ਪੇਟ ਵਿੱਚ ਪਾ ਲਿਆ, ਕੋਸ਼ਿਸ਼ ਕਰਕੇ ਪੜ੍ਹ ਲਓ ਕਿ ਉਹਦੇ ਚ ਕੀ ਹੈ, ਉਹਦੇ ਤੁਹਾਡੀ ਸਿਹਤ ਤੇ ਕੀ

0: ਕਰਨੇ ਕਿੰਨਾ ਫਾਇਦਾ ਹੈ ਤੇ ਕਿੰਨਾ ਨੁਕਸਾਨ ਹੈ। ਪੌਸ਼ਟਿਕ ਖਾਓ, ਸਵਸਥ ਰਹੋ, ਤੰਦਰੁਸਤ ਰਹੋ ਤੇ ਆਉਣ ਵਾਲੀ ਪੀੜ੍ਹੀ ਨੂੰ ਕੁਛ ਇਹੋ ਜਿਹਾ ਦੇ ਕੇ ਜਾਓ ਕਿ ਉਹ ਵੀ ਸਵਸਥ ਰਹਿਣ ਤੇ ਸੁਰੱਖਿਅਤ ਰਹਿਣ।
1: ਜੀ ਧੰਨਵਾਦ ਜੀ,
0: ਧੰਨਵਾਦ।
2: ਸ਼੍ਰੋਤਿਓ, ਇਸ ਬਾਰੇ ਜਾਣਕਾਰੀ ਸਾਨੂੰ ਦੇ ਰਹੇ ਸੀ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ। ਹੁਣ ਸੁਣਦੇ ਹਾਂ ਇੱਕ ਗੀਤ।

ਸਰੋਤਿਓ, ਹੁਣ ਸਾਨੂੰ ਦੇ ਦਈਏ ਮੌਸਮ ਬਾਰੇ ਵੀ ਕੁਛ ਜਾਣਕਾਰੀ। ਸਤੰਬਰ 'ਚ ਗਰਮੀ ਦਾ ਅਸਰ ਬਰਕਰਾਰ ਰਹੇਗਾ। ਬਠਿੰਡਾ 'ਚ ਅਗਲੇ 4-5 ਦਿਨ ਪਾਰਾ 36 ਤੋਂ 37 ਡਿਗਰੀ ਤੱਕ ਪੁੱਜਣ ਦੀ ਪੇਸ਼ੀਨਗੀ ਕੀਤੀ ਗਈ ਹੈ। 3 ਤੋਂ 6 ਸਤੰਬਰ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਲੋਕਾਂ ਨੂੰ ਗਰਮੀ ਤੋਂ ਰਾਹਤ

0: ਮਿਲ ਸਕੇਗੀ, ਪਰ ਇਹ ਰਾਹਤ ਜ਼ਿਆਦਾ ਸਮੇਂ ਲਈ ਨਹੀਂ ਹੈ। ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਮੌਸਮ ਦੇ ਮਿਜ਼ਾਜ ਨੂੰ ਧਿਆਨ ਵਿੱਚ ਰੱਖਦਿਆਂ ਤੇਲ ਬੀਜ ਵਾਲੀਆਂ ਫਸਲਾਂ ਅਤੇ ਜੜ੍ਹ ਵਾਲੀਆਂ ਸਬਜ਼ੀਆਂ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ ਹੈ। ਨਰਮੇ ਦੀ ਫਸਲ ਸੰਬੰਧੀ ਕਿਸਾਨਾਂ ਨੂੰ ਖਾਸ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਹੈ। ਜ਼ਿਆਦਾ ਸਿੱਲ ਕਾਰਨ ਪਸ਼ੂਆਂ ਵਿੱਚ ਖੁਰਾਂ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਤਾਂ ਦੋਸਤੋ, ਇਸ ਦੇ ਨਾਲ ਹੀ ਮੈਨੂੰ ਮਿਨਾਜ਼ ਨੂੰ ਤੇ
1: ਮੈਨੂੰ ਰਮਨੀਤ ਨੂੰ ਦਿਓ
0: ਆਗਿਆ। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ। ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਰਮਨੀਤ ਤੇ ਮਿਨਾਜ਼। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:20। ਪੇਸ਼ ਹੈ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਦੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ।

0: ਤੈਨੂੰ ਨਾ ਦਾ।
1: ਜੀ ਹਾਂ ਸਰੋਤੇ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
2: ਹਾਂ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਨਮਸਕਾਰ, ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
2: ਹਰਭਜਨ ਸਿੰਘ, ਪਿੰਡ ਜੋਤੋ, ਜ਼ਿਲ੍ਹਾ ਫਰੀਦਕੋਟ।
1: ਹਰਭਜਨ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਣੀ ਚ ਆਪ ਜੀ ਦਾ ਸਵਾਗਤ ਹੈ।
2: ਹਾਂਜੀ,
1: ਕੀ ਹਾਲ ਚਾਲ ਹੈ?
2: ਕਾਟ ਲਓ ਜੀ, ਨਰਿੰਦਰ ਬੀਬਾ ਦਾ ਖੱਟੀ ਮੀਂਹ ਦੀ ਤੰਗੜੀ ਨਾਲ ਡਾਵੇ,
1: ਇਹ ਗੀਤ ਤੁਹਾਨੂੰ ਮੈਂ ਜ਼ਰੂਰ ਸੁਣਾਵਾਂਗਾ। ਕੀ ਕੰਮ ਕਾਰ ਕਰਦੇ ਹੋ ਹਰਭਜਨ ਜੀ?
2: ਖੇਤੀਬਾੜੀ ਕਰਦੇ ਹਾਂ ਜੀ, ਹੁਣ ਤਾਂ 60 ਸਾਲ ਦੀ ਉਮਰ ਹੋ ਗਈ ਹੈ ਜੀ।
1: ਆਹ, ਫੇਰ ਤਾਂ ਮਿਹਨਤ ਕਰਦੇ ਹੋ, ਜਿਹੜੀ ਗੱਲ ਮੈਂ ਕੀਤੀ ਸੀ ਉਹੀ, ਤਾਂ ਹੀ ਤੁਸੀਂ ਇਸ ਤਰ੍ਹਾਂ ਦੇ ਗੀਤ ਦੀ ਪਸੰਦ ਕੀਤੀ
2: ਹਰਭਜਨ ਜੀ।
1: ਫੋਨ ਕਰਨ ਲਈ ਸ਼ੁਕਰੀਆ ਜਨਾਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਮਿਤੀ 3 ਸਤੰਬਰ 2026 ਸ਼ਾਮ ਦੇ 5 ਵਜੇ ਅਸੀਂ ਗੱਲਬਾਤ ਕਰਾਂਗੇ ਹਰ ਤਰ੍ਹਾਂ ਦੇ ਅਨਾਜ ਅਤੇ ਡਰੈਗਨ ਫਰੂਟ ਦੀ ਸਫਲ ਖੇਤੀ ਨਾਲ ਨਵਾਂ ਰਾਹ ਦਿਖਾਉਣ ਵਾਲੇ ਅਗਾਂਹ ਵਧੂ ਕਿਸਾਨ ਸਰਦਾਰ ਇੰਦਰਜੀਤ ਸਿੰਘ ਜੀ ਨਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਮੁਲਾਕਾਤੀ ਹੋਣਗੇ ਮਨਦੀਪ ਕੋਟਲੀ। ਤਾਂ ਸੁਣਨਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਕਿਸਾਨ ਬਾਣੀ, ਮਿਤੀ 3 ਸਤੰਬਰ 2026 ਸ਼ਾਮ ਦੇ 5 ਵਜੇ।
1: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਜੀ ਹਾਂ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਦੇ ਨਾਲ। ਵੇਖਦੇ ਹਾਂ ਕਿਸਨੇ ਡਾਇਲ ਕੀਤਾ ਹੈ 0164-2240-331। ਹੈਲੋ ਹੈਲੋ
5: ਹੈਲੋ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ, ਨਮਸਕਾਰ। ਆਪਣਾ ਨਾਂ ਤੇ ਗ੍ਰਾਂ ਦੱਸੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ, ਆਪਣਾ ਨਾਂ ਦੱਸ ਦਿਓ।
5: ਮੈਂ ਅਮਰਜੀਤ ਕੌਰ ਬੋਲ ਰਹੀ ਜੀ, ਪਿੰਡ ਬੈਣੀਵਾਲ ਮਾਨਸਾ ਜ਼ਿਲ੍ਹੇ ਦਾ।
4: ਅਮਰਜੀਤ ਕੌਰ ਜੀ ਬੈਣੀਵਾਲ ਤੋਂ ਬੋਲ ਰਹੇ ਹੋ, ਕੀ ਹਾਲ ਚਾਲ ਨੇ? ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਨੇ ਅਮਰਜੀਤ ਜੀ? ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਨੇ? ਕਿਤੇ ਬਾਹਰ ਬੈਠੇ ਸਮਝ ਨੀ ਆ ਰਹੀ, ਚਲੋ ਫਰਮਾਇਸ਼ ਦੱਸੋ ਆਪਣੀ। ਠੀਕ ਹੈ ਜੀ, ਫੋਨ ਕਰਨ ਲਈ ਸ਼ੁਕਰੀਆ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਤਹਿਤ ਸਟੂਡੀਓ ਵਿਚ ਮੌਜੂਦ ਹੋਣਗੇ ਸਾਬਕਾ IAS ਆਫਿਸਰ ਅਤੇ ਕਨਵੀਨਰ BJP ਬਠਿੰਡਾ ਲੋਕ ਸਭਾ ਕੌਂਸਟੀਚੁਐਂਸੀ ਬੀਬਾ

ਜਿਨ੍ਹਾਂ ਵੀ ਸਰੋਤਿਆਂ ਨੇ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 0164-2240-331 ਡਾਇਲ ਕਰ ਸਕਦੇ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਮਮਤਾ ਅਰੋੜਾ, ਦਲਬੀਰ ਸਿੰਘ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 3 ਸਤੰਬਰ ਦਿਨ ਵੀਰਵਾਰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਮਸਕਾਰ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਜਸਵੰਤ ਬੋਲਦਾ, ਪਿੰਡ ਦੇ ਸ਼ਹਿਰ ਦਾ ਜਿਸ਼ਨਾ ਤੋਂ।
0: ਜਸਵੰਤ ਸਿੰਘ ਜੀ,
1: ਪਿੰਡ ਦਾ।
0: ਆਹਾ, ਬੜੀ ਸਪੀਡ ਪਕੜੀ ਹੈ, ਕਿਤੇ ਜਾਣਾ ਤਾਂ ਨਹੀਂ, ਜਲਦੀ ਤਾਂ ਨਹੀਂ ਜਸਵੰਤ ਜੀ?
1: ਨਹੀਂ ਨਹੀਂ ਨਹੀਂ ਆਉਣਾ, ਆਰਾਮ ਨਾਲ।
0: ਹਾਂ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਬਠਿੰਡਾ ਸਾਹਿਬ ਦੇ ਜਿਸ਼ਨਾ ਜਿਸ਼ਨ ਬਠਿੰਡਾ ਜੀ।
0: ਅੱਛਾ ਜੀ, ਗੀਤ ਤੁਹਾਨੂੰ ਜ਼ਰੂਰ ਸੁਣਾਊਂਗਾ, ਆਪਣੀ ਫਰਮਾਇਸ਼ ਦੱਸੋ।
1: ਧਰਮਪ੍ਰੀਤ, ਧਰਮਪ੍ਰੀਤ ਦਾ ਜੀ।
0: ਜੀ, ਧਰਮਪ੍ਰੀਤ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਫੋਨ ਕਰਨ ਲਈ ਸ਼ੁਕਰੀਆ ਜਨਾਬ, ਧੰਨਵਾਦ।

0: ਜੀ ਹਾਂ ਸਰੋਤਿਓ, ਘੜੀ ਦੀਆਂ ਸੂਈਆਂ ਬੜੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਨੇ, ਵੇਖਦੇ ਹਾਂ ਕਿਹੜੇ ਸਰੋਤਾ ਲਾਈਨ ਤੇ ਨੇ। ਹੈਲੋ,
1: ਹਾਂਜੀ ਨਮਸਕਾਰ।
0: ਨਮਸਕਾਰ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਸੋਹਣ ਲਾਲ ਬੋਲਦਾ, ਪਿੰਡ ਸਲਾਮ ਵਾਲਾ, ਜ਼ਿਲ੍ਹਾ ਫਾਜ਼ਿਲਕਾ।
0: ਸੋਹਣ ਲਾਲ ਜੀ, ਪ੍ਰੋਗਰਾਮ ਸ਼ਾਮ ਸਵਾਨੀ ਚ ਤੁਹਾਡਾ ਸਵਾਗਤ ਹੈ, ਆਪਣੀ ਫਰਮਾਇਸ਼ ਦੱਸ ਦਿਓ।
1: ਧੰਨਵਾਦ ਜੀ, ਸ਼ੁਕਰੀਆ।
0: ਫਰਮਾਇਸ਼ ਦੱਸੋ।
1: ਨਮਸਤੇ, ਸੁਣਾ ਦਿਓ ਕੋਈ ਦੁਕਾਨਾ
0: ਜੀ।
1: ਕੋਈ
0: ਫੋਨ ਕਰਨ ਲਈ ਸ਼ੁਕਰੀਆ ਜਨਾਬ। ਇਸੇ ਹੀ ਗੀਤ ਲਈ ਸਾਨੂੰ ਫਰਮਾਇਸ਼ ਆਈ ਸੀ ਵਿਦੇਸ਼ਾਂ ਤੋਂ, ਯਾਨੀ ਕਿ ਸੱਤ ਸਮੁੰਦਰੋਂ ਪਾਰ ਐਡਮਿੰਟਨ ਕੈਨੇਡਾ ਤੋਂ ਜਸਪਾਲ ਸਿੰਘ ਜੀ ਦੀ। ਕਿਸੇ ਕਾਰਨ ਉਹ ਗੱਲ ਸਾਡੇ ਨਾਲ ਨਹੀਂ ਹੋ ਪਾਈ। ਪੇਸ਼ ਹੈ ਤੁਹਾਡੇ ਦੋਨਾਂ ਦੀ ਫਰਮਾਇਸ਼ ਤੇ ਕੈਨੇਡਾ ਵਾਲੇ ਵੀ ਬੈਠ ਕੇ ਸੁਣ ਸਕਦੇ ਨੇ ਸਾਡਾ ਇਹ ਗੀਤ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: जी हां श्रोतियो, प्रोग्राम शाम सुहानी अज जारी है। इस वेले साडे स्टूडियो दी कड़ी मुताबिक समा हो रहा है शाम दे 7:29 ते 50 सैकेंड। हुण तो थोड़ी देर बाद यानी 7:30 बजे पंजाबी विच खबरां दा बुलेटिन आकाशवाणी दे जलंधर केंद्र राही रिले कीता जाएगा। थोड़ी देर लई इहदा साडे नाल इंतजार करो।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸਮਾਗਮ 'ਚ ਹਿੱਸਾ ਲਿਆ। ਨੇਪਾਲ 'ਚ ਆਏ ਭਿਆਨਕ ਹੜ੍ਹਾਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,127 ਹੋਈ। ਕਰੀਬ 4,900 ਲੋਕ ਅਜੇ ਵੀ ਲਾਪਤਾ। ਭਾਰਤ ਦਾ 5ਵਾਂ ਜਹਾਜ਼ ਰਾਹਤ ਤੇ ਬਚਾਅ ਸਮੱਗਰੀ ਲੈ ਕੇ ਨੇਪਾਲ ਪਹੁੰਚਿਆ। ਕੇਂਦਰੀ ਵਿਗਿਆਨ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਊਰਜਾ ਸੁਰੱਖਿਆ ਨੂੰ ਰਾਸ਼ਟਰੀ ਸੁਰੱਖਿਆ ਰਣਨੀਤੀ ਖੁਦਮੁਖਤਿਆਰੀ ਤੇ ਆਰਥਿਕ ਮਜ਼ਬੂਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਬੀਜੇਪੀ ਨੇ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉੱਤੇ ਇਲਜ਼ਾਮ ਲਗਾਇਆ। ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ। ਹਰਿਆਣਾ ਸਰਕਾਰ ਨੇ ਕਰਨਾਲ 'ਚ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿਸਥਾਰ ਦੇ ਦੂਜੇ ਗੇੜ ਲਈ 404 ਕਰੋੜ ਤੋਂ ਵੱਧ ਦੀ ਲਾਗਤ ਵਾਲੀ ਯੋਜਨਾ ਤਿਆਰ ਕੀਤੀ। ਤੇ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਭਾਰੀ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸਮਾਗਮ 'ਚ ਹਿੱਸਾ ਲਿਆ। ਇਹ 2 ਰੋਜ਼ਾ ਵਿਭਾਗੀ ਸੰਮੇਲਨ ਉਹਨਾਂ ਵਿਭਾਗੀ ਸੰਮੇਲਨਾਂ ਦੀ ਲੜੀ ਤੋਂ ਪਹਿਲਾਂ ਸੀ ਜਿਨ੍ਹਾਂ ਦੀ ਕਲਪਨਾ ਪ੍ਰਧਾਨ ਮੰਤਰੀ ਵੱਲੋਂ ਟੀਮ ਇੰਡੀਆ ਦੀ ਭਾਵਨਾ ਨੂੰ ਮਜ਼ਬੂਤ ਕਰਨ, ਸਹਿਯੋਗੀ ਸੰਘਵਾਦ ਨੂੰ ਡੂੰਘਾ ਕਰਨ ਤੇ ਕੇਂਦਰ ਤੇ ਰਾਜਾਂ ਦਰਮਿਆਨ ਨੇੜਲੇ ਸਹਿਯੋਗ ਰਾਹੀਂ ਰਾਸ਼ਟਰੀ ਤਰਜੀਹਾਂ ਪ੍ਰਤੀ ਸਮੂਹਿਕ ਮਾਲਕੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ। ਇਸ ਪਹਿਲਕਦਮੀ ਨੇ ਅਹਿਮ ਖੇਤਰੀ ਤਰਜੀਹਾਂ ਉੱਤੇ ਸਾਂਝੇ ਤੌਰ ਤੇ ਵਿਚਾਰ ਵਟਾਂਦਰਾ ਕਰਨ ਤੇ ਅਮਲ ਦੇ ਨਤੀਜਿਆਂ 'ਚ ਤੇਜ਼ੀ ਲਿਆਉਣ ਲਈ ਇੱਕ ਢਾਂਚਾਗਤ ਮੰਚ ਪ੍ਰਦਾਨ ਕੀਤਾ। ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,127 ਹੋ ਗਈ ਹੈ ਅਤੇ ਕਰੀਬ 4,900 ਲੋਕ ਅਜੇ ਵੀ ਲਾਪਤਾ ਨੇ। ਬਚਾਅ ਕਰਮਚਾਰੀ ਮੀਂਹ ਤੇ ਬਲਬੇ ਦੇ ਬਾਵਜੂਦ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਨੇ। ਨੇਪਾਲ ਤਿੱਬਤ ਸਰਹੱਦ ਨੇੜੇ ਬਰਫ਼ ਪਿਘਲਣ ਤੇ ਚੱਟਾਨਾਂ ਦੇ ਡਿੱਗਣ ਤੇ ਖਿਸਕਣ ਕਾਰਨ ਆਏ ਅਚਾਨਕ ਹੜ੍ਹਾਂ ਨੇ ਪਿਛਲੇ ਮਹੀਨੇ ਦੀ 26 ਤਰੀਕ ਨੂੰ ਉੱਤਰੀ ਤੇ ਮੱਧ ਨੇਪਾਲ ਦੇ ਕਸਬਿਆਂ ਤੇ ਪਿੰਡਾਂ 'ਚ ਭਾਰੀ ਤਬਾਹੀ ਮਚਾਈ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਅੱਜ ਸੰਸਦ ਨੂੰ ਦੱਸਿਆ ਕਿ ਇਹਨਾਂ ਹੜ੍ਹਾਂ ਕਾਰਨ ਹੋਈ ਤਬਾਹੀ ਹਿਮਾਲਿਆ ਦੇ ਖੇਤਰ 'ਚ ਵੱਧ ਰਹੇ ਜਲਵਾਯੂ ਖਤਰਿਆਂ ਬਾਰੇ ਇੱਕ ਗੰਭੀਰ ਚੇਤਾਵਨੀ ਹੈ। ਉਹਨਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹਨਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਜ਼ਿੰਮੇਵਾਰੀ ਸਾਂਝੀ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਬਾਹੀ ਦੇ ਪੱਧਰ ਨੇ ਜਲਵਾਯੂ ਤਬਦੀਲੀ ਕਾਰਨ ਹਿਮਾਲਿਆ ਖੇਤਰ 'ਚ ਰਹਿਣ ਵਾਲੇ ਲੋਕਾਂ ਨੂੰ ਦਰਪੇਸ਼ ਵਾਧੇ ਖਤਰਿਆਂ ਬਾਰੇ ਗੰਭੀਰ ਸਵਾਲ ਖੜੇ ਕੀਤੇ ਨੇ। ਉਨ੍ਹਾਂ ਕਿਹਾ ਕਿ ਮਾਹਰਾਂ ਨੇ ਇਸ ਤਬਾਹੀ ਨੂੰ ਉੱਚ ਹਿਮਾਲਿਆ 'ਚ ਬਰਫ਼ ਤੇ ਚੱਟਾਨਾਂ ਦੇ ਖਿਸਕਣ ਦਾ ਨਤੀਜਾ ਦੱਸਿਆ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਲਵਾਯੂ ਤਬਦੀਲੀ ਪੂਰੀ ਦੁਨੀਆ ਦੇ ਯੋਗਦਾਨ ਦਾ ਨਤੀਜਾ ਹੈ ਤੇ ਇਸ ਦੇ ਪ੍ਰਭਾਵਾਂ ਨੂੰ ਘਟਾਉਣਾ ਆਲਮੀ ਭਾਈਚਾਰੇ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਨੇਪਾਲ ਨੂੰ ਪਹਿਲਾਂ ਹੀ ਭਾਰਤ, ਚੀਨ, ਅਮਰੀਕਾ, ਜਾਪਾਨ, ਏਸ਼ੀਆਈ ਵਿਕਾਸ ਬੈਂਕ, ਵਿਸ਼ਵ ਬੈਂਕ, ਯੂਰਪੀਅਨ ਸੰਘ ਅਤੇ ਸੰਯੁਕਤ ਰਾਸ਼ਟਰ ਸਮੇਤ ਕਈ ਮੁਲਕਾਂ ਅਤੇ ਬਹੁਪੱਖੀ ਭਾਈਵਾਲਾਂ ਤੋਂ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ। ਉਨ੍ਹਾਂ ਨੇ ਸਦਨ ਨੂੰ ਦੱਸਿਆ ਕਿ ਹੁਣ ਤੱਕ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 7 ਅਰਬ ਤੋਂ ਵੱਧ ਨੇਪਾਲੀ ਰੁਪਏ ਇਕੱਠੇ ਹੋ ਚੁੱਕੇ ਨੇ।

0: ਉੱਤਰ ਭਾਰਤ ਦਾ ਪੰਜਵਾਂ ਜਹਾਜ਼ ਅੱਜ ਰਾਹਤ ਤੇ ਬਚਾਅ ਸਮੱਗਰੀ ਲੈ ਕੇ ਨੇਪਾਲ ਪਹੁੰਚਿਆ, ਜਿਸ ਵਿਚ 11 ਮੈਂਬਰੀ ਬਚਾਅ ਟੀਮ, ਵਿਸ਼ੇਸ਼ ਉਪਕਰਨ ਅਤੇ 5 ਟਨ ਤੋਂ ਵੱਧ ਜ਼ਰੂਰੀ ਦਵਾਈਆਂ ਸ਼ਾਮਲ ਨੇ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹੈ ਕਿ ਊਰਜਾ ਸੁਰੱਖਿਆ ਨੂੰ ਰਾਸ਼ਟਰੀ ਸੁਰੱਖਿਆ ਰਣਨੀਤੀ, ਖੁਦਮੁਖਤਿਆਰੀ ਤੇ ਆਰਥਿਕ ਮਜ਼ਬੂਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਅੱਜ ਨਵੀਂ ਦਿੱਲੀ ਚ PhD ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ 6ਵੇਂ ਕੌਮਾਂਤਰੀ ਜਲਵਾਯੂ ਸਿਖਰ ਸੰਮੇਲਨ 2026 ਭਾਰਤ ਦੇ ਊਰਜਾ ਤੇ ਖੁਰਾਕ ਸੁਰੱਖਿਆ ਮਿਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਤਮ ਨਿਰਭਰ, ਸਵਦੇਸ਼ੀ ਤੇ ਕਿਫਾਇਤੀ ਤੇ ਤਕਨੀਕੀ ਤੌਰ ਤੇ ਉੱਨਤ ਊਰਜਾ ਦੇ ਖੇਤਰ ਤੇ ਵਿਕਾਸ ਦਾ ਸੱਦਾ ਦਿੱਤਾ। ਉਨ੍ਹਾਂ ਮੌਜੂਦਾ ਸਮੇਂ ਨੂੰ ਸਾਫ਼ ਸੁਥਰੀ ਊਰਜਾ ਸਮੇਤ ਇਕ ਸੁਰੱਖਿਅਤ ਤੇ ਨਿਰੰਤਰ ਊਰਜਾ ਭਵਿੱਖ ਵੱਲ ਬਦਲਾਅ ਦਾ ਸਮਾਂ ਦਸਿਆ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਆਲਮੀ ਪੱਧਰ ਤੇ ਆਪਣੀ ਭੂਮਿਕਾ ਦਾ ਵਿਸਥਾਰ ਕਰ ਰਿਹਾ ਹੈ, ਉਸ ਨੂੰ ਊਰਜਾ ਖੇਤਰ ਚ ਆਲਮੀ ਰੁਝਾਨ ਤੇ ਤਕਨੀਕੀ ਤਰੱਕੀ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਸਰਕਾਰ ਦੇ ਕਈ ਰਸਤਿਆਂ ਰਾਹੀਂ ਊਰਜਾ ਸੁਰੱਖਿਆ ਪ੍ਰਾਪਤ ਕਰਨ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ ਵਿਗਿਆਨ ਤੇ ਤਕਨਾਲੋਜੀ ਮੰਤਰੀ ਨੇ ਕਿਹਾ ਕਿ ਪਰਮਾਣੂ ਊਰਜਾ ਵੱਲ ਇਕ ਮਹੱਤਵਪੂਰਨ ਖੇਤਰ ਹੈ ਜਿਸ ਤੇ ਕੰਮ ਕੀਤਾ ਜਾ ਰਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਊਰਜਾ ਤਬਦੀਲੀ ਨੂੰ ਇਕੱਲਿਆਂ ਨਹੀਂ ਦੇਖਿਆ ਜਾ ਸਕਦਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @radioairnew ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਵਉੱਚ ਅਦਾਲਤ ਨੇ ਕਿਹਾ ਕਿ ਉਹ ਭਾਰਤੀ ਬਾਰ ਕੌਂਸਲ BCI ਦੇ ਪੁਨਰਗਠਨ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਉਸ ਵੇਲੇ ਤੱਕ ਕਰੇਗੀ ਜਦੋਂ ਨਵੀਆਂ ਚੁਣੀਆਂ ਗਈਆਂ ਰਾਜ ਬਾਰ ਕੌਂਸਲਾਂ ਦੇ ਗਠਨ ਵਾਸਤੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲੈਣਗੀਆਂ। ਅਦਾਲਤ ਸੀਨੀਅਰ ਵਕੀਲ ਮਨਨ ਕੁਮਾਰ ਮਿਸ਼ਰਾ ਦੇ BCI ਚੇਅਰਮੈਨ ਵਜੋਂ ਬਣੇ ਰਹਿਣ ਤੇ ਉਨ੍ਹਾਂ ਦੇ ਕਾਰਜਕਾਲ ਨੂੰ 2030 ਤੱਕ ਕਥਿਤ ਤੌਰ ਤੇ ਵਧਾਏ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਕਿਹਾ ਕਿ ਸ੍ਰੀ ਮਿਸ਼ਰਾ ਵੱਲੋਂ BCI ਦੀ ਪ੍ਰਧਾਨਗੀ ਕਰਨ ਤੇ BCI ਦੇ ਪੁਨਰਗਠਨ ਦੀ ਲੋੜ ਬਾਰੇ ਸਾਰੀਆਂ ਰਾਜ ਬਾਰ ਕੌਂਸਲਾਂ ਦੀਆਂ ਚੋਣ ਮੁਕੰਮਲ ਹੋਣ ਅਤੇ ਉਨ੍ਹਾਂ ਵੱਲੋਂ BCI ਲਈ ਆਪਣੇ ਨੁਮਾਇੰਦੇ ਚੁਣੇ ਜਾਣ ਤੋਂ ਬਾਅਦ ਹੀ ਵਿਚਾਰ ਕੀਤਾ ਜਾਏਗਾ। ਭਾਰਤੀ ਜਨਤਾ ਪਾਰਟੀ ਨੇ ਅੱਜ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਗਾਇਆ। ਅੱਜ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ BJP ਬੁਲਾਰੇ ਗੌਰਵ ਪਾਟੀਆ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀਆਂ ਇਸ ਸਮੇਂ ਇਕ ਨਿਸ਼ਚਿਤ ਰੇਟ ਕਾਰਡ ਦੇ ਆਧਾਰ ਤੇ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OST ਵੀ ਇਸ ਮਾਮਲੇ ਵਿਚ ਸ਼ਾਮਲ ਨੇ। ਸ੍ਰੀ ਪਾਟੀਆ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਤੋਂ ਪਤਾ ਲੱਗਿਆ ਕਿ ਰੇਟ ਕਾਰਡ ਵੱਖ ਵੱਖ ਵਿਭਾਗਾਂ ਚ ਤਬਾਦਲਿਆਂ ਤੇ ਤੈਨਾਤੀਆਂ ਲਈ ਅਦਾ ਕੀਤੀ ਜਾਣ ਵਾਲੀ ਰਕਮ ਨੂੰ ਦਰਸਾਉਂਦਾ ਹੈ। BJP ਬੁਲਾਰੇ ਨੇ ਇਹ ਵੀ ਕਿਹਾ ਕਿ ਮਾਮਲਾ ਇਕ ਅਪਰਾਧਕ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਨੇ ਕਥਿਤ ਨਕਦ ਦੇ ਬਦਲੇ ਤਬਾਦਲੇ ਮਾਮਲੇ ਚ FIR ਦਰਜ ਨਹੀਂ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ CBI ਤੋਂ ਕਰਵਾਈ ਜਾਣੀ ਚਾਹੀਦੀ ਹੈ।
1: मुख्यमंत्री भगवंत मान को पंजाब की जनता को उत्तर देना पड़ेगा। आपके इशारों पर जब ये कैश फॉर ट्रांसफर घोटाला हो रहा है तो इसका किंग पिन अरविंद केजरीवाल है या नहीं, बताइए।
0: ਹਰਿਆਣਾ ਸਰਕਾਰ ਨੇ ਕਰਨਾਲ ਵਿਚ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿਸਥਾਰ ਦੇ ਦੂਜੇ ਗੇੜ ਲਈ ਇਕ ਯੋਜਨਾ ਤਿਆਰ ਕੀਤੀ ਹੈ। ਇਸ ਤੇ 404.95 ਕਰੋੜ ਦੀ ਲਾਗਤ ਆਵੇਗੀ। ਇਸ ਬਾਰੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਚ ਹੋਈ ਰਾਜ ਵਿੱਤ ਕਮੇਟੀ ਦੀ ਮੀਟਿੰਗ ਚ ਵਿਸਥਾਰ ਨਾਲ ਚਰਚਾ ਕੀਤੀ ਗਈ। ਦੂਜੇ ਗੇੜ ਚ ਹਸਪਤਾਲ ਚ 505 ਨਵੇਂ ਬਿਸਤਰੇ ਜੋੜੇ ਜਾਣਗੇ, ਜਿਸ ਨਾਲ ਕੁੱਲ ਬਿਸਤਰਿਆਂ ਦੀ ਸਮਰੱਥਾ 600 ਤੋਂ ਵੱਧ ਕੇ 1100 ਹੋ ਜਾਏਗੀ। ਚੰਡੀਗੜ੍ਹ ਕਿਰਤ ਭਲਾਈ ਬੋਰਡ ਨੇ ਕਿਰਤ ਵਿਭਾਗ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਅਦਾਰਿਆਂ ਵਿਚ ਜਾਗਰੂਕਤਾ ਕੈਂਪ ਲਗਵਾਏ। ਇਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਹ ਚ ਦਸਿਆ ਕਿ ਇਨ੍ਹਾਂ ਕੈਂਪਾਂ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ, ਲਾਗੂ ਕਿਰਤ ਕਾਨੂੰਨਾਂ ਤੇ ਸੰਗਠਿਤ ਖੇਤਰ ਚ ਯੋਗ ਕਾਮਿਆਂ ਲਈ ਉਪਲਬਧ ਵੱਖ ਵੱਖ ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕੀਤਾ। ਇਨ੍ਹਾਂ ਕੈਂਪਾਂ ਦੌਰਾਨ ਚੰਡੀਗੜ੍ਹ ਕਿਰਤ ਭਲਾਈ ਬੋਰਡ ਦੇ ਅਧਿਕਾਰੀਆਂ ਨੇ ਮਜ਼ਦੂਰਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ, ਕਿਰਤ ਕਾਨੂੰਨਾਂ ਦੇ ਮਹੱਤਵਪੂਰਨ ਉਪਬੰਧਾਂ ਨੂੰ ਸਰਲ ਤੇ ਸਮਝਣ ਚ ਆਸਾਨ ਭਾਸ਼ਾ ਵਿਚ ਸਮਝਾਇਆ, ਜਿਸ ਨਾਲ ਉਹ ਕੰਮ ਵਾਲੀ ਥਾਂ ਤੇ ਆਪਣੇ ਅਧਿਕਾਰਾਂ ਤੇ ਹੱਕਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਣ। ਉੱਤਰ ਪ੍ਰਦੇਸ਼ ਵਿਚ ਪੱਛਮੀ ਹਵਾਈ ਕਮਾਨ ਦੇ ਸਾਬਕਾ ਕਮਾਂਡਰ ਸੇਵਾ ਮੁਕਤ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਨੂੰ ਅੱਜ ਅਯੋਧਿਆ ਸਥਿਤ ਸ੍ਰੀ ਰਾਮ ਜਨਮ ਭੂਮੀ ਖੇਤਰ ਟਰੱਸਟ ਦਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ। ਟਰੱਸਟ ਦੇ ਪ੍ਰਧਾਨ ਮਹੰਤ ਨਿਤਿਆ ਗੋਪਾਲ ਦਾਸ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਤੋਂ ਬਾਅਦ ਇਸ ਨਿਯੁਕਤੀ ਦਾ ਐਲਾਨ ਕੀਤਾ ਗਿਆ। CEO ਟਰੱਸਟੀ ਦੇ ਪ੍ਰਸ਼ਾਸਕੀ ਕਾਰਜਾਂ ਦੀ ਨਿਗਰਾਨੀ ਕਰਨਗੇ ਤੇ ਰਾਮ ਮੰਦਿਰ ਕੰਪਲੈਕਸ ਨਾਲ ਸੰਬੰਧਿਤ ਮੁੱਖ ਸੰਚਾਲਨ ਜ਼ਿੰਮੇਵਾਰੀਆਂ ਸੰਭਾਲਣਗੇ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਪਿਛਲੇ 24 ਘੰਟਿਆਂ ਵਿਚ ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀ

0: ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਬੈਡਮਿੰਟਨ ਵਿਚ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਤੇ ਤਨਵੀ ਸ਼ਰਮਾ ਚੀਨ ਵਿਚ ਗੁਆਂਗਡੋਂਗ ਸੂਬੇ ਦੇ ਸ਼ੇਨਜ਼ੇਨ ਚ ਚਾਈਨਾ ਮਾਸਟਰ ਸੁਪਰ 750 ਟੂਰਨਾਮੈਂਟ ਦੇ ਦੂਜੇ ਰਾਊਂਡ ਵਿਚ ਪਹੁੰਚ ਗਏ ਨੇ। ਮਰਦਾਂ ਦੇ ਸਿੰਗਲਸ ਵਿਚ 2021 ਵਿਸ਼ਵ ਚੈਂਪੀਅਨ ਦੇ ਚਾਂਦੀ ਦਾ ਤਮਗਾ ਜੇਤੂ ਸ਼੍ਰੀਕਾਂਤ ਨੇ ਚੀਨੀ ਤਾਈਪੇ ਦੇ ਚੀਯੂਜ਼ੇਨ ਨੂੰ 21-16, 21-15 ਨਾਲ ਹਰਾਇਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸਮਾਗਮ ਚ ਹਿੱਸਾ ਲਿਆ। ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1127 ਹੋਈ। ਕਰੀਬ 4,900 ਲੋਕ ਅਜੇ ਵੀ ਲਾਪਤਾ। ਭਾਰਤ ਦਾ 5ਵਾਂ ਜਹਾਜ਼ ਰਾਹਤ ਤੇ ਬਚਾਅ ਸਮੱਗਰੀ ਲੈ ਕੇ ਨੇਪਾਲ ਪਹੁੰਚਿਆ। ਕੇਂਦਰੀ ਵਿਗਿਆਨ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਊਰਜਾ ਸੁਰੱਖਿਆ ਨੂੰ ਰਾਸ਼ਟਰੀ ਸੁਰੱਖਿਆ ਰਣਨੀਤੀ, ਖੁਦਮੁਖਤਿਆਰੀ ਤੇ ਆਰਥਿਕ ਮਜ਼ਬੂਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਬੀਜੇਪੀ ਨੇ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਚ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉੱਤੇ ਇਲਜ਼ਾਮ ਲਗਾਇਆ। ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ। ਹਰਿਆਣਾ ਸਰਕਾਰ ਨੇ ਕਰਨਾਲ ਵਿਚ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿਸਥਾਰ ਦੇ ਦੂਜੇ ਗੇਟ ਲਈ 404 ਕਰੋੜ ਤੋਂ ਵੱਧ ਦੀ ਲਾਗਤ ਵਾਲੀ ਯੋਜਨਾ ਤਿਆਰ ਕੀਤੀ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 ਤੇ। ਨਮਸਕਾਰ।
1: ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਰੋਤਿਓ, ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 7:40 ਤੇ 5 ਸੈਕਿੰਡ। ਪ੍ਰੋਗਰਾਮ ਸ਼ਾਮ ਸੁਹਾਣੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਸਰੋਤਿਓ, ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਨਾ ਹੋਵੇ ਤਾਂ ਹੁਣੇ ਡਾਇਲ ਕਰੋ 0164-2240-331 ਤਾਂ ਲਓ ਜੀ, ਫੋਨ ਦੀ ਘੰਟੀ ਵੱਜ ਰਹੀ ਹੈ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਨਮਸਕਾਰ। ਆਪਣਾ ਨਾਂ ਤੇ ਗ੍ਰਾਂ ਦੱਸੋ ਜਨਾਬ।
2: ਬਠਿੰਡਾ ਤੋਂ ਬੋਲਦਾ ਜੀ।
1: ਅੱਛਾ ਜੀ, ਨਾਂ ਦੱਸ ਦਿਓ। ਆਦਰਸ਼ ਨਗਰ ਬਠਿੰਡਾ ਤੋਂ ਬੋਲ ਰਹੇ ਹੋ, ਨਾਂ ਦੱਸੋ।
2: ਗੋਰਾ ਸਿੰਘ।
1: ਗੋਰਾ ਸਿੰਘ ਬੋਲ ਰਹੇ ਹੋ?
2: ਹਾਂਜੀ ਹਾਂਜੀ।
1: ਤੇ ਆਪਣੀ ਫਰਮਾਇਸ਼ ਵੀ ਦੱਸੋ।
2: ਉਹਦਾ ਨਾਮ ਜੀ
1: ਧਰਮਪ੍ਰੀਤ ਦਾ ਹੈ? ਧਰਮਪ੍ਰੀਤ ਦਾ ਗੀਤ ਤੁਸੀਂ ਕਿਹਾ ਸੀ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਧਰਮਪ੍ਰੀਤ ਦੀ ਆਵਾਜ਼ ਵਿੱਚ ਇਹ ਗੀਤ।

0: ਜੀ ਹਾਂ ਸਰੋਤੇ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜਨਾਬ।
0: ਸਤਿ ਸ਼੍ਰੀ ਅਕਾਲ, ਨਮਸਕਾਰ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਨਾ ਜਗਸੀਰ ਸਿੰਘ, ਪਿੰਡ ਕੋਟ ਭਗਤੂ, ਜ਼ਿਲ੍ਹਾ ਬਠਿੰਡਾ ਜਨਾਬ।
0: ਜੀ ਜਗਸੀਰ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਤੁਹਾਡਾ ਸਵਾਗਤ ਹੈ। ਕੀ ਹਾਲ ਚਾਲ ਨੇ?
1: ਬਹੁਤ ਬਹੁਤ ਧੰਨਵਾਦ,
0: ਮੌਸਮ ਕੈਸਾ
1: ਬਹੁਤ
0: ਜੀ
1: ਵਧੀਆ,
0: ਤੁਹਾਡਾ ਉੱਥੇ?
1: ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਤਾਂ ਆਪਣੀ ਫਰਮਾਇਸ਼ ਦੱਸੋ।
1: ਜੈਵਲ ਪੱਤਾ ਦੀ ਫਰਮਾਇਸ਼ ਕਰੀ ਸੀਗੀ ਜੀ, ਕੁਲਦੀਪ ਮਾਨਕ ਦੇ ਗੀਤ ਦੀ।
0: ਜੀ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ। ਫੋਨ ਕਰਨ ਲਈ ਸ਼ੁਕਰੀਆ,
1: ਬਹੁਤ ਬਹੁਤ ਧੰਨਵਾਦ ਜੀ।
2: ਜਿਸ ਵੇਲੇ ਅਕਬਰ ਬਾਦਸ਼ਾਹ ਜੈਮਲ ਫੱਤੇ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਉਹਦੀ ਧੀ ਦਾ ਡੋਲਾ ਮੰਗਦਾ, ਹਲਾ ਵੀ ਮਾਨਕਾ ਕਿਸ ਤਰ੍ਹਾਂ ਮੰਗਦਾ, ਓ

ਸ਼ਿੰਗਾਰ ਯਾਰੋ ਅੱਗਿਓ ਜੈਮਲ ਬੋਲਦਾ ਯਾਰੋ ਅੱਗਿਓ ਜੈਮਲ ਬੋਲਦਾ ਕਹਿੰਦਾ ਅਕਬਰ ਨੂੰ ਲਲਕਾਰ ਉਹ ਗੱਲ ਸੁਣ ਲੈ।

0: ਜੀ ਹਾਂ ਸਰੋਤਿਓ, ਘੜੀ ਦੀਆਂ ਸੂਈਆਂ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ ਤੇ ਫੋਨ ਦੀ ਘੰਟੀ ਵੀ ਵੱਜ ਰਹੀ ਹੈ ਤੇਜ਼ੀ ਨਾਲ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਸਚਦੇਵ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਨਮਸਕਾਰ। ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਪਰਮਜੀਤ ਸਿੰਘ ਬੋਲ ਰਿਹਾ ਜੀ, ਪਿੰਡ ਪੱਤਾ ਮਾਲੋ ਦਾ, ਜ਼ਿਲ੍ਹਾ ਮਾਨਸਾ।
0: ਪਰਮਜੀਤ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਣੀ ਚ ਆਪ ਜੀ ਦਾ ਸਵਾਗਤ ਹੈ।
1: ਸ਼ੁਕਰੀਆ ਜੀ, ਧੰਨਵਾਦ ਜੀ।
0: ਫਰਮਾਇਸ਼ ਦੱਸੋ ਫਟਾਫਟ, ਕਿਉਂਕਿ ਟਾਈਮ ਘੱਟ ਹੈ।
1: ਸਰਦਾਰ ਸਿੱਧੂ ਦਾ ਸੁਣਾ ਦਿਓ ਜੀ, ਮਾਂ ਤੇਰਾ ਪੁੱਤ ਲਾਡਲਾ।
0: ਫੋਨ ਕਰਨ ਲਈ ਸ਼ੁਕਰੀਆ ਜਨਾਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਬਲਕਾਰ ਸਿੱਧੂ ਦੀ ਆਵਾਜ਼ ਵਿੱਚ। ਇਹ ਕੀ

ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ। ਰੱਬ ਖੈਰ ਕਰੇ, ਫਿਰ ਮਿਲਾਂਗੇ।

0: को बढ़ावा देते हुए NCERT असाक्षर लोगों को साक्षर बनाने के क्रम में कार्य कर रहा है। और अब हम आपसे आज्ञा चाहेंगे, क्योंकि उमंग कार्यक्रम का समय अब समाप्त होता है, तो अपने मित्र अजीत को
1: और विमलेश को उमंग कार्यक्रम की तकनीकी टीम यानी चेतना, कुसुमलता, जगबंधु और मंजू जी के साथ कल तक के लिए आज्ञा दीजिए।
0: नमस्कार।
2: उमंग उमंग उमंग उमंग, उमंग।
3: हुणे तुसी सुन रहे सी प्रायोजित प्रोग्राम उमंग। इस प्रोग्राम दे प्रायोजक सन NCERT।
4: ਵੀਰੋ ਤੇ ਕਿਸਾਨ ਭੈਣੋ, ਮਿੱਟੀ 3 ਸਤੰਬਰ 2026 ਸ਼ਾਮ ਦੇ 5 ਵਜੇ ਅਸੀਂ ਗੱਲਬਾਤ ਕਰਾਂਗੇ ਹਰ ਤਰ੍ਹਾਂ ਦੇ ਅਨਾਜ ਅਤੇ ਡਰੈਗਨ ਫਰੂਟ ਦੀ ਸਫਲ ਖੇਤੀ ਨਾਲ ਨਵਾਂ ਰਾਹ ਦਿਖਾਉਣ ਵਾਲੇ ਅਗਾਂਹਵਧੂ ਕਿਸਾਨ ਸਰਦਾਰ ਇੰਦਰਜੀਤ ਸਿੰਘ ਜੀ ਨਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਮੁਲਾਕਾਤੀ ਹੋਣਗੇ ਮਨਦੀਪ ਕੋਟਲੀ। ਤਾਂ ਸੁਣਨਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਕਿਸਾਨ ਬਾਣੀ, ਮਿੱਟੀ 3 ਸਤੰਬਰ 2026 ਸ਼ਾਮ ਦੇ 5 ਵਜੇ।
3: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 8:30 ਤੇ 5 ਸੈਕਿੰਡ। ਪੇਸ਼ ਹੈ ਪ੍ਰੋਗਰਾਮ 5 ਪਾਣੀਆਂ ਦੇ ਗੀਤ।

0: the China Masters Super 750 tournament with straight game victories in respective singles events in Shenzhen, Guangdong Province. Men's doubles duo Sattvic Sairaj and Ranki Reddy and Chirag Shetty and mixed doubles pair Dhruv Kapil and Tanisha Krasto also moved to the next round. The government has announced the Tenzing Norgay National Adventure Awards for the year 2024. The awardees are Waljeet Kaur and Skalzang Rigzin in Land Adventure category, Rimo Saha in Water Adventure category, and Shiv Prasad Chamoli in the Lifetime Achievement category. And now before we end the bulletin, the headlines once again. Prime Minister Narendra Modi calls for sensitizing urban local bodies to the challenges arising from urbanization and future water requirements, emphasizes greater adoption of water-saving technologies. New Delhi sends fifth tranche of emergency material to flood-hit Nepal. Death toll rises to over 1,200 with over 4,000 people still missing. Sri Ram Janmabhoomi Kshetra Trust appoints retired Air Marshal Jitendra Mishra as its first CEO. Belgian Prime Minister Bart De Wever to arrive in New Delhi tonight on a three-day visit to India. And heavy to very heavy rainfall likely in East Madhya Pradesh, Sub Himalayan, West Bengal, Sikkim, Vidarbha, and West Uttar Pradesh tomorrow. That is all in the news at 9. Good night.
1: ਹੁਣ ਤੁਸੀਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 9:15 ਹੁਣ ਤੋਂ ਲੈ ਕੇ ਸਭਾ ਦੀ ਸਮਾਪਤੀ ਯਾਨੀ ਰਾਤ 11 ਵਜੇ ਤੱਕ ਵਿਵਿਧ ਭਾਰਤੀ ਦੇ ਪ੍ਰੋਗਰਾਮ ਰਿਲੇ ਕੀਤੇ ਜਾਣਗੇ। ਜਿਸ ਦੌਰਾਨ ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲਈ। 9:30 ਪ੍ਰੋਗਰਾਮ ਹੋਏਗਾ ਛਾਇਆ ਗੀਤ, 10 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਆਜ ਕੇ ਫਨਕਾਰ ਦਾ, ਤੇ 10:30 ਪ੍ਰੋਗਰਾਮ ਹੋਏਗਾ ਢਲਤੀ ਜਾਏ ਰਾਤ। ਥੋੜੀ ਦੇਰ ਲਈ ਇਹਨਾਂ ਪ੍ਰੋਗਰਾਮਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 11:20। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਏ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।